आज दिन बुधवार शक संवत 1948 ਦੇ ਅਸ਼ਾੜ ਮਹੀਨੇ ਦੀ 11 ਤਾਰੀਖ ਹੈ। ਤਦ ਅਨੁਸਾਰ ਈਸਵੀ ਸਨ 2026 ਦੇ ਜੁਲਾਈ ਮਹੀਨੇ ਦੀ 1 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ। ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ।

ਜਿੱਥੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਤਿੰਨ ਵਜੇ ਦਾ ਸਿਲਸਿਲਾ ਵੀ ਰੇਨਬੋ ਦਿੱਲੀ ਤੋਂ ਹੋਏਗਾ ਔਰ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। ਚਾਰ ਵਜੇ ਮੁੜ ਪ੍ਰਸਾਰਣ ਹੋਏਗਾ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਸੁਣੋਗੇ ਹੈਲੋ ਜਲੰਧਰ। ਸ਼ਾਮ ਦੇ 5 ਵਜੇ ਪ੍ਰੋਗਰਾਮ ਯੁਵਾ ਵਰਗ ਲੈ ਕੇ ਹਾਜ਼ਰ ਹੋਏਗਾ, ਪ੍ਰੋਗਰਾਮ ਹੋਏਗਾ ਯੁਵ ਵਾਣੀ। ਜ਼ਿੰਦਗੀ ਨੂੰ ਹਸੀਨ ਬਣਾਉਣਗੇ ਪਲ, ਬਿਲਕੁਲ 6 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਔਰ 6:20 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ ਔਰ 6:30 ਤੇ ਲਵ ਯੂ ਜ਼ਿੰਦਗੀ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਂਦਾ ਹੋਇਆ ਸਿਲਸਿਲਾ ਹੋਏਗਾ ਫਿਲਮੀ ਦੁਨੀਆ।

ਇਸੇ ਦੌਰਾਨ ਸਤਵਜ ਕੇ 30 ਮਿੰਟ ਤੇ ਤੁਸੀਂ ਹਾਈਲਾਈਟਸ ਆਫ FIFA ਵਰਲਡ ਕੱਪ 2026 ਦੇ ਅਪਡੇਟਸ ਦੇ ਨਾਲ ਜੁੜੋਗੇ। 8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ ਅੱਜ ਇਨਫੋ ਟਾਈਮਸ ਹੋਏਗਾ ਤੁਹਾਡੇ ਨਾਲ ਔਰ 9 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। 10 ਵਜੇ ਤੁਸੀਂ ਸੁਣੋਗੇ ਸ਼ਾਮੀ ਗਜ਼ਲ ਔਰ 10:03 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

ਪਰਮਾਤਮਾ ਤਾਂ ਹਰ ਘੜੀ ਹਰ ਪਲ ਸਾਡੇ ਨਾਲ ਹੁੰਦਾ ਹੈ, ਔਰ ਕਮੀ ਹੁੰਦੀ ਹੈ ਸਾਡੇ ਅੰਦਰ ਕਿ ਅਸੀਂ ਉਸਨੂੰ ਆਪਣੇ ਅੰਦਰ ਪਛਾਣ ਹੀ ਨਹੀਂ ਪਾਉਂਦੇ।

ਪਰਮਾਤਮਾ 'ਤੇ ਆਸਥਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਜ਼ਰੂਰਤ ਹੈ ਆਪਣੇ ਅੰਦਰ ਦੇ ਇਸ ਵਿਸ਼ਵਾਸ ਨੂੰ ਜਗਾਉਣ ਦੀ।

ਜਦ ਅਸੀਂ ਉਸ ਪਰਮਾਤਮਾ ਦੀ ਸ਼ਰਨਾਗਤ ਹੋ ਜਾਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਹਰ ਇੱਕ ਕੰਮ ਆਪ ਮੁਹਾਰੇ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਪਰਮਾਤਮਾ ਹਰ ਘੜੀ ਸਾਡੇ ਨਾਲ ਹਰ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। ਵੈਸੇ ਤਾਂ ਪਰਮਾਤਮਾ ਹਰ ਪਲ ਸਾਡੇ ਨਾਲ ਹੁੰਦਾ, ਸਿਰਫ ਕਮੀ ਸਾਡੀ ਸੋਚ ਦੇ ਅੰਦਰ ਉਸਨੂੰ ਮਹਿਸੂਸ ਕਰਨ ਦੀ ਹੁੰਦੀ ਹੈ।

ਜਦ ਅਸੀਂ ਕੋਈ ਵੀ ਅਧਿਆਤਮਿਕ ਯਾਤਰਾ ਕਰਦੇ ਹਾਂ ਉਸ ਸਫ਼ਰ ਦੇ ਦੌਰਾਨ ਅਸੀਂ ਬਹੁਤ ਕੁਝ ਸਿੱਖਦੇ ਹਾਂ। ਅਧਿਆਤਮਿਕ ਯਾਤਰਾ ਹਮੇਸ਼ਾ ਸਾਡੇ ਜੀਵਨ ਦੇ ਵਿੱਚ ਇੱਕ ਉਦੇਸ਼ ਨੂੰ ਸਮਝਣ ਅਤੇ ਪਰਮਾਤਮਾ ਦੇ ਨਾਲ ਜੋੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੀ ਹੈ। ਇਸ ਲਈ ਜਦੋਂ ਵੀ ਮੌਕਾ ਮਿਲੇ, ਪਲ ਮਿਲੇ, ਅਧਿਆਤਮਿਕ

FM 92 7 MHz ਤੇ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ। FM 92.7 MHz ਘੜੀ ਦੀ ਸੂਈ 7 ਵਜਾ ਰਹੀ ਹੈ। ਵੇਲਾ ਹੋ ਰਿਹਾ FM ਨਿਊਜ਼ ਹੈਡਲਾਈਨਸ ਦਾ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਅਤੇ ਆਵਾਜਾਈ ਭਾਈਵਾਲੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਮਹੱਤਵਪੂਰਨ ਪੈਟਰੋਕੈਮੀਕਲ ਉਤਪਾਦਾਂ ਦੀ ਪੂਰੀ ਕਸਟਮ ਡਿਊਟੀ ਛੋਟ 15 ਜੁਲਾਈ 2026 ਤੱਕ ਵਧਾ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਯਮਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਇੱਕ ਮਜ਼ਬੂਤ ਆਰਥਿਕ ਮਜ਼ਬੂਤ ਸਮਰਥਾਵਾਂ ਦੀ ਨੀਂਹ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿੱਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਾਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਤੇ ਮੌਸਮ ਵਿਭਾਗ ਨੇ ਅੱਜ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਲਾ ਜੀ ਲਾ, ਬਿਲਕੁਲ ਜੀ ਬਿਲਕੁਲ ਲਾ। ਇਹ ਆਵਾਜ਼ ਜਿਹੜੀ ਹੈ ਨਾ, ਹੁਣੇ ਤੁਸੀਂ ਪਤਾ ਕਿਹੜੀ ਸੁਣੀ ਸੀਗੀ? ਹਾਂਜੀ, ਅੱਜ ਹੈ 1 ਜੁਲਾਈ, ਯਾਨੀ ਕਿ 1 ਜੁਲਾਈ, ਔਰ 1 ਜੁਲਾਈ ਅਤੇ 1ਲੀ ਮੁਲਾਕਾਤ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਨਸ਼ਾ ਦੇ ਨਾਲ। ਅਰੇ ਅੱਜ ਨਾ ਇਹੀ ਆਵਾਜ਼ਾਂ ਪਤਾ ਕਿੱਥੋਂ ਆ ਰਹੀਆਂ ਹੋਣੀਆਂ? ਹਰ ਸਕੂਲ ਦੇ ਉਸ ਬਾਹਰ ਵਾਲੇ ਗੇਟ ਤੋਂ ਆ ਰਹੀਆਂ ਹੋਣਗੀਆਂ, ਜਿੱਥੇ ਇੱਕ ਘੰਟੇ ਆਵਾਜ਼ਾਂ ਮਾਰ ਕੇ ਕਹਿ ਰਹੀ ਹੋਏਗੀ, ਵੈਲਕਮ ਬੈਕ ਬੱਚਿਓ, ਵੈਲਕਮ ਬੈਕ, ਵੈਲਕਮ ਬੈਕ। ਬਿਲਕੁਲ ਜੀ, ਅੱਜ ਤਾਂ ਵੈਲਕਮ ਬੈਕ ਹੋ ਗਿਆ ਨਾ, ਔਰ ਵੈਲਕਮ ਬੈਕ ਹੋਣਾ ਬਣਦਾ ਵੀ ਹੈ। ਔਰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਔਰ ਗੁੱਡ ਮਾਰਨਿੰਗ ਜਲੰਧਰ ਦਾ ਇੱਕ ਖੂਬਸੂਰਤ ਸਫ਼ਰ ਲੈ ਕੇ ਨਿਸ਼ਾ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਮੁਲਾਕਾਤ ਕਰਨ ਪਹੁੰਚ ਗਈ ਹੈ। ਤੁਸੀਂ ਸੁਣ ਰਹੇ ਹੋ ਦਿਲ ਸੇ ਦਿਲ ਤੱਕ 102.7 FM ਰੇਨਬੋ, 103.6 MHz, ਔਰ ਨਾਲ ਦੇ ਨਾਲ ਨਿਊਜ਼ ਔਨ ਯੋਰ ਐਪ ਦੇ ਉੱਤੇ ਮੇਰੇ ਨਾਲ ਜੁੜੇ ਹੋ। ਓਏ ਹੋਏ, ਅੱਜ ਤਾਂ ਹਰ ਘਰ ਦਾ ਅਲਾਰਮ ਵੀ ਸੋਚ ਰਿਹਾ ਹੋਏਗਾ ਕਿ ਮੇਰੀ ਵੀ ਡਿਊਟੀ ਜਿਹੜੀ ਹੈ ਨਾ ਉਹ ਵਾਪਸ ਤੋਂ ਲੱਗ ਗਈ ਹੈ। ਸਹੀ ਸੋਚ ਰਿਹਾ ਹੋਏਗਾ ਨਾ? ਹਾਂ, ਅੱਜ ਸਕੂਲ ਖੁੱਲ੍ਹ ਗਏ ਨੇ ਅਤੇ ਯਕੀਨ ਮੰਨੋ ਸਭ ਤੋਂ ਵੱਧ ਖੁਸ਼ ਕੌਣ ਨਹੀਂ ਹੈ? ਅਰੇ ਬੱਚੇ ਨਹੀਂ ਹੈ, ਮੰਮੀਆਂ ਨੇ, ਮੰਮੀਆਂ। ਬਿਲਕੁਲ ਜੀ, ਬਿਲਕੁਲ ਜੀ। ਔਰ ਕਿਤੇ ਮੰਮੀ ਆਵਾਜ਼ ਮਾਰ ਰਹੀ ਹੋਏਗੀ, ਉੱਠ ਜਾ ਪੁੱਤ, ਉੱਠ ਜਾ, 5 ਮਿੰਟ ਮਾਰਾ, ਟਾਈਮ ਵੀ ਮੁੱਕ ਗਿਆ, ਹੁਣ ਤਾਂ ਪੂਰਾ 1/2 ਘੰਟਾ ਹੋ ਗਿਆ। ਕਿਤੇ ਪਾਪਾ ਸਕੂਲ ਬੱਸ ਤੋਂ ਪਹਿਲਾਂ ਆਪਣੀ ਕਾਰ ਦੀਆਂ ਚਾਬੀਆਂ ਲੱਭ ਰਹੇ ਨੇ ਅਤੇ ਬੱਚੇ ਉਹ ਇੱਧਰ ਉੱਧਰ ਭੱਜ ਰਹੇ ਹੋਣਗੇ। ਉਹ ਬੱਚੇ ਵੀ ਉਹੀ ਪੁਰਾਣਾ ਡਾਇਲੋਗ, ਮੰਮੀ ਮੰਮੀ, ਅੱਜ ਦਾ ਪਹਿਲਾ ਦਿਨ ਹੈ, ਅੱਜ ਨਾ ਜਾਵਾਂ, ਨਾ ਜਾਵਾਂ। ਕਿਸੇ ਘਰ ਵਿੱਚ ਨਾ ਜੁੱਤੀ ਨਹੀਂ ਮਿਲ ਰਹੀ ਹੋਣੀ, ਕਿਸੇ ਦਾ ਟਿਫਨ ਅਜੇ ਵੀ ਖਾਲੀ ਪਿਆ ਹੈ, ਅਤੇ ਕਿਤੇ ਪਾਣੀ ਦੀ ਬੋਤਲ ਭਰਦਿਆਂ ਭਰਦਿਆਂ ਮੰਮੀ ਨੂੰ ਆਪਣੀ ਚਾਹ ਠੰਡੀ ਹੋ ਗਈ, ਅਤੇ ਸਭ ਤੋਂ ਵੱਡਾ ਸਸਪੈਂਸ, ਹੋਮਵਰਕ ਵਾਲੀਆਂ ਕਾਪੀਆਂ ਮਿਲ ਗਈਆਂ ਜਾਂ ਨਹੀਂ? ਤੇਰਾ ਆ ਹੋਮਵਰਕ ਪੂਰਾ ਹੈ ਨਾ? ਪੂਰਾ ਹੈ ਨਾ ਬੇਟਾ? ਹਾਂ ਹਾਂ ਮੰਮਾ। ਚਲੋ ਜੀ, ਛੁੱਟੀਆਂ ਦੀਆਂ ਆਲਸ ਭਰੀਆਂ ਸਵੇਰਾਂ ਹੁਣ ਹੋ ਗਈਆਂ ਨੇ, ਬਾਏ ਬਾਏ, ਗੁੱਡ ਬਾਏ, ਅਤੇ ਸ਼ੁਰੂ ਹੋ ਗਈਆਂ ਹੈ ਫਿਰ ਤੋਂ ਟਾਈ, ਟਿਫਨ, ਬੈਗ, ਅਤੇ ਜਲਦੀ ਕਰੋ ਵਾਲਾ ਸੀਜ਼ਨ ਔਨ। ਅਸੀਂ ਵੀ ਇਸੇ ਮਸਤੀ ਭਰੇ ਮਾਹੌਲ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਸਫ਼ਰ, ਔਰ ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਨਿਸ਼ਾ, ਔਰ ਬਿਲਕੁਲ ਜੀ 8:30 ਤੱਕ ਗੁੱਡ ਮਾਰਨਿੰਗ ਜਲੰਧਰ ਦਾ ਸਫ਼ਰ ਇਸੇ ਤਰ੍ਹਾਂ ਚੱਲਦੇ ਰਹੇਗਾ। ਅਤੇ ਹੁਣ ਸਕੂਲ ਦੀ ਗੱਲ ਕਰ ਲਈਏ, ਹੈ ਨਾ? ਸਕੂਲ ਜਿਹੜੇ ਅੱਜ ਸ਼ੁਰੂ ਹੋ ਗਏ ਨੇ, ਔਰ ਮੰਮਾ ਦੇ ਵਿੱਚ ਔਰ ਬੱਚਿਆਂ ਦੇ ਵਿੱਚ ਨਾ ਚੱਲ ਰਿਹਾ ਹੋਏਗਾ ਕਿ ਨਹੀਂ ਅੱਜ ਮੈਂ ਨਹੀਂ ਜਾਣਾ, ਅੱਜ ਮੈਂ ਨਹੀਂ ਜਾਣਾ, ਮੈਨੂੰ ਨਹੀਂ ਪਤਾ, ਅੱਜ ਪਹਿਲਾ ਦਿਨ ਆ, ਬੱਚੇ ਘੱਟ ਆਉਂਦੇ ਆ, ਇੱਦਾਂ ਦੇ ਡਾਇਲੋਗ ਵੀ ਚੱਲਦੇ ਹੋਣੇ ਆ। ਅਤੇ ਪਾਪਾ ਕਹਿ ਰਹੇ ਹੋਣੇ ਆ, ਓ ਚੱਲ ਪੁੱਤਰਾ, ਚੱਲ ਸਕੂਲ, ਚੱਲ ਚੁੱਪ ਕਰਕੇ, ਬਹੁਤਾ ਰੌਲਾ ਨਹੀਂ ਪਾਈਦਾ ਹੁੰਦਾ। ਔਰ ਪਿੱਛੋਂ ਦਾਦੋ ਜਾਂ ਦਾਦੀ ਦੀ ਆਵਾਜ਼ ਆਈ ਹੋਣੀ ਆ, ਉਹ ਕੋਈ ਗੱਲ ਨਹੀਂ, ਰਹਿਣ ਦੇ, ਅੱਜ ਪਹਿਲਾ ਦਿਨ ਆ, ਅੱਜ ਕਿਹੜੇ ਕਲਾਸ ਦੇ ਜਮਾਤ ਦੇ ਸਾਰੇ ਜਵਾਕ ਜਿਹੜੇ ਆ ਸਕੂਲ ਆ ਗਏ ਹੋਣੇ। ਅਰੇ ਅੱਧੇ ਬੱਚੇ ਤਾਂ ਉਹ ਨਹੀਂ ਡਰ ਰਹੇ ਹੋਣੇ ਜਾਣ ਤੋਂ, ਜਿਹੜੇ ਕਹਿ ਰਹੇ ਹੋਣੇ ਆ ਮੇਰਾ ਹੋਮਵਰਕ ਕੰਪਲੀਟ ਨਹੀਂ ਹੈ, ਹੋਲੀਡੇਜ਼ ਹੋਮਵਰਕ। ਹਾਂ, ਵੈਸੇ ਜਿਹਨਾਂ ਦਾ ਕੰਪਲੀਟ ਹੋਏਗਾ ਨਾ, ਉਹ ਤਾਂ ਕਹਿਣਗੇ ਚਲੋ ਬਈ ਬੈਗ ਰੈਡੀ ਕਰੋ ਅਤੇ ਚਲੋ ਚਲੀਏ। ਸਹੇਲੀਆਂ ਨੂੰ, ਦੋਸਤਾਂ ਨੂੰ ਮਿਲਣ ਦਾ ਚਾਅ ਜਿਹੜਾ ਮੁੜ ਤੋਂ ਜਾਗ ਗਿਆ ਹੋਏਗਾ। ਪਾਪਾ ਦਾ ਵੀ ਟਾਈਮ

ਬਿਲਕੁਲ ਸੈੱਟ ਹੋ ਜਾਏਗਾ ਹੁਣ, ਕਿਉਂਕਿ ਪਾਪਾ ਵੀ ਬੱਚਿਆਂ ਦੇ ਨਾਲ ਕਦੇ ਕਦੇ ਥੋੜਾ ਜਿਹਾ ਆਲਸ ਮਾਰ ਹੀ ਜਾਂਦੇ ਹੋਣਗੇ। ਐਨੀਵੇਜ਼, ਬਿਲਕੁਲ ਜੀ, ਪੜ੍ਹਾਈ ਵੀ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਹੜਾ ਸਾਨੂੰ ਬਹੁਤ ਕੁਛ ਸਿਖਾਉਂਦਾ। ਸੋ ਇਹ ਸਿੱਖਣ ਵਾਸਤੇ ਜ਼ਰੂਰੀ ਹੈ, ਸਕੂਲ ਜਾਓ ਅਤੇ ਆਪਣੇ ਕੰਮ ਕਾਜ ਦੇ ਉੱਤੇ ਲੱਗ ਜਾਓ। ਸੋ ਪ੍ਰੋਗਰਾਮ ਦੇ ਸਫ਼ਰ ਦਾ ਆਗਾਜ਼ ਸ਼ੁਰੂ ਕਰ ਦਿੰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ, ਦਿਲ ਸੇ ਦਿਲ ਤੱਕ, 102.7 FM ਰੇਨਬੋ।

ਬਿਲਕੁਲ ਜੀ, ਉੱਠਣਾ ਤਾਂ ਪੈਣਾ, ਹੁਣ ਉੱਠ ਵੀ ਗਏ ਹੋ ਤੇ ਫਿਰ ਥੋੜੇ ਜਿਹੇ ਨਖਰੇ ਵੀ ਦਿਖਾ ਰਹੇ ਹੋਗੇ ਕਿ ਨਹੀਂ ਨਾ, ਇਹ ਨਖਰੇ ਖਤਮ ਕਰੋ ਖਤਮ ਕਰੋ ਖਤਮ ਕਰੋ, ਕਿਉਂਕਿ ਅੱਜ ਵੈਦਰ ਬਹੁਤ ਹੀ ਕੂਲ ਹੈ। ਬਿਲਕੁਲ ਜੀ, ਅੱਜ ਜਦੋਂ ਮੈਂ ਆ ਰਹੀ ਸੀ ਤੇ ਠੰਡੀ ਠੰਡੀ ਹਵਾ ਜਿਹੜੀ ਹੈ ਉਹ ਮੈਨੂੰ ਦੱਸ ਰਹੀ ਸੀਗੀ ਕਿ ਅੱਜ ਮੈਂ ਬਿਲਕੁਲ ਕੂਲ ਹਾਂ ਸਵੇਰੇ ਸਵੇਰੇ। ਹਾਂ, ਤੇ ਕੂਲ ਕੂਲ ਠੰਡੀ ਠੰਡੀ ਹਵਾ ਜਿਹੜੀ ਹੈ ਉਹ ਸਕੂਨ ਮਹਿਸੂਸ ਕਰਾਉਂਦੀ ਹੈ। ਬਿਲਕੁਲ ਜੀ, ਤੁਸੀਂ ਉਹ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲਬਾਤ ਕਰੀਏ ਕਿ ਕਹਿੰਦੇ ਨੇ ਕਿ ਜ਼ਿੰਦਗੀ ਵੀ ਨਾ ਬਿਲਕੁਲ ਪੰਜਾਬੀ ਵਿਆਹ ਦੀ ਪਲੇਟ ਵਰਗੀ ਹੈ। ਜੇ ਗੱਲ ਕਰਾਂ ਹੈ ਨਾ, ਕਦੇ ਰਸਮਲਾਈ ਮਿਲ ਜਾਂਦੀ ਹੈ ਅਤੇ ਕਦੇ ਕਰੇਲੇ ਵਾਲੀ ਸਬਜ਼ੀ ਖਾਣੀ ਪੈ ਜਾਂਦੀ ਹੈ। ਹਾਂ, ਕਦੇ ਲੱਗਦਾ ਹੈ ਵਾਹ ਅੱਜ ਤਾਂ ਸਾਰੇ ਕੰਮ ਬਣ ਗਏ, ਅਤੇ ਕਦੇ ਸਵੇਰੇ ਨਾ ਘਰੋਂ ਨਿਕਲੋ ਤਾਂ ਪਹਿਲੀ ਤੇ ਗੁੰਮ ਜਾਂਦੀ ਹੈ। ਕੌਣ ਗੁੰਮ ਜਾਂਦੀ ਹੈ? ਹਾਂ ਹਾਂ, ਗੁੰਮ ਜਾਂਦੀ ਹੈ ਚਾਬੀ। ਹਾਂ ਬਿਲਕੁਲ ਜੀ ਯਾਰ, ਅਤੇ ਚਾਬੀ ਗੁੰਮ ਜਾਂਦੀ ਹੈ, ਫਿਰ ਫੋਨ ਦੀ ਬੈਟਰੀ 2% ਸ਼ੋਅ ਕਰਦੀ ਹੈ, ਅਤੇ ਉੱਤੇ ਕੋਈ ਕਹਿ ਦੇਵੇ ਓਏ ਮੁਸਕਰਾ ਵੀ ਲਿਆ ਕਰ, ਹੁਣ ਦੱਸੋ ਮੁਸਕਰਾਈਏ ਜਾਂ ਚਾਰਜਰ ਲੱਭੀਏ। ਚਲੋ ਇੱਕ ਨਿੱਕੀ ਜਿਹੀ ਗੱਲ ਜਿਹੜੀ ਆ ਬਿਲਕੁਲ ਸਾਂਝੀ ਕਰਨੀ ਆ ਕਿ ਇੱਕ ਵਾਰ ਨਾ ਇੱਕ ਬਜ਼ੁਰਗ ਬਾਬਾ ਸੀਗਾ, ਹਰ ਸ਼ਾਮ ਨੂੰ ਨਾ ਪਾਰਕ ਦੇ ਵਿੱਚ ਬੈਠ ਕੇ ਨਾ ਚਾਹ ਪੀਂਦੇ ਸੀਗੇ। ਇੱਕ ਦਿਨ ਇੱਕ ਨੌਜਵਾਨ ਉਹਨਾਂ ਦੇ ਕੋਲ ਆਇਆ ਅਤੇ

ਬਹੁਤ ਉਦਾਸ ਸੀ ਅਤੇ ਕਹਿੰਦਾ, ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਤਾਂ ਸਿਰਫ ਮਾਈਨਸ ਹੀ ਮਾਈਨਸ ਨੇ, ਮਾਈਨਸ ਹੀ ਮਾਈਨਸ ਨੇ। ਬਾਬਾ ਜੀ ਹੱਸੇ, ਅੱਛਾ। ਬਾਬਾ ਜੀ ਹੱਸੇ ਅਤੇ ਕਹਿੰਦੇ, ਪੁੱਤ ਤੇਰਾ ਮੋਬਾਈਲ ਹੈ ਤੇਰੇ ਕੋਲ? ਉਹ ਕਹਿੰਦਾ, ਜੀ ਹਾਂਜੀ ਹੈਗਾ ਆ। ਅਤੇ ਜੇ ਉਸਦਾ ਪਾਸਵਰਡ ਹੀ ਨਾ ਹੋਵੇ ਤਾਂ ਕੋਈ ਵੀ ਖੋਲ੍ਹ ਲਵੇਗਾ? ਅਤੇ ਜੇ ਤੁਸੀਂ ਹਰ ਵੇਲੇ 100% ਚਾਰਜ ਹੀ ਰਹੋਗੇ ਤਾਂ ਚਾਰਜਰ ਦੀ ਕੀ ਲੋੜ ਹੈ? ਬਾਬੇ ਦੀ ਗੱਲ ਸੁਣ ਕੇ ਨਾ ਮੁੰਡਾ ਥੋੜ੍ਹਾ ਹੈਰਾਨ ਹੋ ਗਿਆ, ਕਿਉਂਕਿ ਉਹਨੂੰ ਗੱਲ ਸਮਝ ਆ ਗਈ ਸੀ ਨਾ। ਬਾਬਾ ਜੀ ਮੁਸਕਰਾ ਕੇ ਬੋਲੇ, ਇਸੇ ਤਰ੍ਹਾਂ ਜ਼ਿੰਦਗੀ ਦੇ ਮਾਈਨਸ ਵੀ ਲਾਜ਼ਮੀ ਨੇ। ਇਹੀ ਹੈ ਜੋ ਸਾਨੂੰ ਸਬਰ ਸਿਖਾਉਂਦੇ ਨੇ, ਮਿਹਨਤ ਸਿਖਾਉਂਦੇ ਨੇ, ਅਤੇ ਪਲੱਸ ਦੀ ਅਸਲੀ ਕਦਰ ਵੀ ਇਹੀ ਕਰਾਉਂਦੇ ਨੇ। ਅਤੇ ਦੋਸਤੋ, ਅਸੀਂ ਅਕਸਰ ਆਪਣੀ ਜ਼ਿੰਦਗੀ ਦੇ ਇੱਕ ਛੋਟੇ ਜਿਹੇ ਮਾਈਨਸ ਨੂੰ ਇੰਨਾ ਵੱਡਾ ਕਰ ਲੈਂਦੇ ਹਾਂ ਕਿ ਸਾਹਮਣੇ ਖੜ੍ਹੇ 100 ਪਲੱਸ ਵੀ ਨਜ਼ਰ ਜਿਹੜੇ ਹੈ ਉਹ ਨਹੀਂ ਆਉਂਦੇ। ਯਾਨੀ ਕਿ ਪਲੱਸ ਔਰ ਮਾਈਨਸ ਵੀ ਸਾਡੀ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਹੜੇ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਦੋਸਤੋ ਸਹੀ ਕਹਿਣਾ ਕਿ ਜਿਹੜਾ ਅਸੀਂ ਮਾਈਨਸ ਦੇ ਉੱਤੇ ਇੰਨਾ ਜ਼ਿਆਦਾ ਫੋਕਸ ਕਰਦੇ ਹਾਂ ਕਿ ਵੱਡਾ ਵਾਲਾ ਜਿਹੜਾ ਸਾਡੇ ਅੱਗੇ 100 ਵੱਡੇ ਪਲੱਸ ਵੀ ਖੜ੍ਹੇ ਹੋਣਗੇ ਨਾ, ਉਸ ਵੇਲੇ ਨਜ਼ਰ ਨਹੀਂ ਆਉਂਦੇ। ਸਵੇਰ ਦੀ ਚਾਹ ਥੋੜ੍ਹੀ ਫਿੱਕੀ ਬਣ ਗਈ ਹੈ, ਦਿਨ ਖਰਾਬ ਹੈ। ਜੇ ਟ੍ਰੈਫਿਕ ਮਿਲ ਗਿਆ, ਦਿਨ ਖਰਾਬ ਹੈ। ਜੇ ਕਿਸੇ ਨੇ ਮੈਸੇਜ ਦਾ ਰਿਪਲਾਈ ਲੇਟ ਕਰ ਦਿੱਤਾ ਤਾਂ ਫਿਰ ਤਾਂ ਮੈਂ ਕਿਹਾ ਮਾਸ਼ਾਅੱਲਾ ਕਹਾਣੀ ਹੋਰ ਹੋ ਜਾਂਦੀ ਹੈ। ਪਰ ਜ਼ਰਾ ਸੋਚੋ, ਤੁਸੀਂ ਸਾਹ ਲੈ ਰਹੇ ਹੋ, ਤੁਹਾਡੇ ਆਪਣੇ ਨਾਲ ਨੇ, ਤੁਹਾਡੀ ਹਰ ਸਵੇਰ ਤੁਹਾਨੂੰ ਇੱਕ ਨਵਾਂ ਮੌਕਾ ਜਿਹੜਾ ਆ ਉਹ ਮਿਲਦਾ ਹੈ। ਇਸ ਤੋਂ ਵੱਡਾ ਪਲੱਸ ਹੋਰ ਕੀ ਹੋ ਸਕਦਾ? ਦੱਸੋ ਕੀ ਹੋ ਕੀ ਸਕਦਾ ਇਸ ਤੋਂ ਵੱਡਾ ਹੋਰ ਪਲੱਸ? ਇਸ ਲਈ ਅੱਜ ਇੱਕ ਨਵਾਂ ਹਿਸਾਬ ਕਰੀਏ, ਸ਼ਿਕਾਇਤ ਨੂੰ ਮਾਈਨਸ ਕਰਦੇ ਹਾਂ, ਮੁਸਕਰਾਹਟ ਨੂੰ ਪਲੱਸ ਕਰਦੇ ਹਾਂ ਅਤੇ ਪਿਆਰ ਨੂੰ ਕਰ ਲੈਂਦੇ ਹਾਂ ਮਲਟੀਪਲਾਈ। ਕਿਉਂਕਿ ਜ਼ਿੰਦਗੀ ਦਾ ਸਭ ਤੋਂ ਸੋਹਣਾ ਫਾਰਮੂਲਾ ਇਹੀ ਹੈ, ਜੋ ਮਿਲਿਆ ਉਸਦਾ ਸ਼ੁਕਰ ਕਰਨਾ ਸਿੱਖ ਲਿਓ, ਜੋ ਨਹੀਂ ਮਿਲਿਆ ਉਹ ਸ਼ਾਇਦ ਤੁਹਾਡੇ ਲਈ ਬਣਾਇਆ ਹੀ ਨਹੀਂ ਗਿਆ ਸੀ, ਅਤੇ ਜੋ ਆਉਣਾ ਹੈ ਜਾਂ ਆਪਣੇ ਸਹੀ ਵੇਲੇ 'ਤੇ ਜ਼ਰੂਰ ਪਹੁੰਚ ਜਾਏਗਾ। ਇਸੇ ਕੁਪਰ ਸੋਚ ਦੇ ਨਾਲ ਮੈਂ ਤੁਹਾਡੀ ਦੋਸਤ ਰਿਸ਼ਾ ਕਹਿ ਰਹੀ ਹਾਂ ਕਿ ਮੁਸਕਰਾਉਂਦੇ ਰਹੋ, ਖੁਸ਼ ਰਹੋ, ਸੁਣਦੇ ਰਹੋ ਦਿਲ ਸੇ ਦਿਲ ਤੱਕ 102.7 FM ਰੇਨਬੋ, ਕਿਉਂਕਿ ਇੱਥੇ ਹਰ ਗੱਲ ਦਿਲ ਤੋਂ ਨਿਕਲਦੀ ਹੈ ਅਤੇ ਸਿੱਧੀ ਦਿਲ ਦੇ ਵਿੱਚ ਜਾ ਕੇ ਠਾ ਵੱਜਦੀ ਹੈ।

ਬਿਲਕੁਲ ਜੀ, ਦਿਲ ਤੋਂ ਦਿਲ ਤੱਕ ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਦੋਸਤੋ, ਕਈ ਵਾਰ ਨਾ ਅਸੀਂ ਕੈਲੰਡਰ ਦੀ ਇੱਕ ਤਰੀਕ ਨੂੰ ਵੇਖਦੇ ਹਾਂ ਅਤੇ ਅੱਗੇ ਵੱਧ ਜਾਂਦੇ ਹਾਂ, ਪਰ ਜੇ ਉਹੀ ਤਰੀਕ ਬੋਲ ਸਕੇ ਤਾਂ ਸ਼ਾਇਦ ਉਹ ਸਾਨੂੰ ਆਪਣੀਆਂ ਕਈ ਕਹਾਣੀਆਂ ਸੁਣਾਵੇ। ਜੀ ਹਾਂ, ਅੱਜ ਅਸੀਂ 1 ਜੁਲਾਈ ਦੀ ਗੱਲ ਕਰੀਏ। 1 ਜੁਲਾਈ ਵੀ ਅਜਿਹੇ ਹੀ ਇੱਕ ਤਾਰੀਖ ਹੈ ਜੋ ਸੇਵਾ, ਤਰੱਕੀ ਅਤੇ ਇਤਿਹਾਸ ਦੀਆਂ ਕਈ ਯਾਦਾਂ ਆਪਣੇ ਅੰਦਰ ਸਮੇਟ ਕੇ ਬੈਠੀ ਹੈ। ਲੋ ਫਿਰ ਅੱਜ ਦੇ ਇਤਿਹਾਸ ਦੇ ਪੰਨੇ ਫਰੋਲਨੇ ਹਾਂ ਔਰ ਇਹਨਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਝਾਤੀ ਮਾਰਨੇ ਹਾਂ ਕਿਸ ਪੰਨੇ 'ਤੇ ਕਿਹੜੀ ਕਹਾਣੀ ਲਿਖੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਸ਼ਟਰੀ ਡਾਕਟਰ ਦਿਵਸ ਦੀ। ਦੋਸਤੋ, ਅੱਜ ਅਸੀਂ ਬਿਮਾਰ ਹੁੰਦੇ ਹਾਂ, ਸਾਡੇ ਹੌਸਲੇ ਟੁੱਟਣ ਲੱਗਦਾ, ਪਰ ਉਸ ਵੇਲੇ ਇੱਕ ਮੁਸਕਰਾਉਂਦਾ ਚਿਹਰਾ, ਇੱਕ ਹੌਂਸਲਾ ਦੇਣ ਵਾਲੀ ਗੱਲ ਅਤੇ ਸਹੀ ਇਲਾਜ ਸਾਨੂੰ ਮੁੜ ਜ਼ਿੰਦਗੀ ਵੱਲ ਲੈ ਜਾਂਦਾ ਹੈ। ਇਹ ਕੰਮ ਕਰਦੇ ਹਨ ਸਾਡੇ ਡਾਕਟਰਸ। ਇਸੇ ਲਈ ਭਾਰਤ ਵਿੱਚ ਹਰ ਸਾਲ 1 ਜੁਲਾਈ ਨੂੰ ਡਾਕਟਰ ਬਿਧਾਨ ਚੰਦਰ ਰਾਏ ਜੀ ਦੀ ਯਾਦ ਵਿੱਚ ਡਾਕਟਰੀ ਰਾਸ਼ਟਰੀ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਉਹ ਸਿਰਫ ਇੱਕ ਕਾਮਯਾਬ ਡਾਕਟਰ ਹੀ ਨਹੀਂ ਸਨ, ਸਗੋਂ ਇੱਕ ਮਹਾਨ ਸਮਾਜ ਸੇਵੀ ਅਤੇ ਦੂਰ ਅੰਦੇਸ਼ੀ ਇੱਕ ਨੇਤਾ ਵੀ ਰਹੇ ਨੇ। ਅੱਜ ਦਾ ਦਿਨ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਡਾਕਟਰਾਂ ਦੀ ਸੇਵਾ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਇਤਿਹਾਸ ਦਾ ਇੱਕ ਹੋਰ ਅਹਿਮ ਸਫ਼ਾ, ਹਾਂ ਅਗਲੇ ਪੰਨੇ ਦੇ ਉੱਤੇ ਝਾਤੀ ਮਾਰੀਏ ਤਾਂ ਅੱਜ ਦੇ ਦਿਨ ਦੇ ਨਾਲ ਬਹੁਤ ਕੁਛ ਜੁੜਿਆ ਹੋਇਆ ਹੈ। 1955 ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ ਸੀ। ਇਹ ਇੱਕ ਅਜਿਹਾ ਬੈਂਕ ਹੈ ਜਿਸ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਸੁਪਨਿਆਂ ਨੂੰ ਸਹਾਰਾ ਦਿੱਤਾ ਅਤੇ ਭਾਰਤ ਦੀ ਆਰਥਿਕ ਤਰੱਕੀ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਹੈ ਨਿਭਾਈ। ਇਤਿਹਾਸ ਸਿਰਫ ਕਿਤਾਬਾਂ ਵਿੱਚ ਲਿਖੀਆਂ ਤਰੀਕਾਂ ਨਹੀਂ ਹੁੰਦੀਆਂ, ਸਗੋਂ ਉਹਨਾਂ ਫੈਸਲਿਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਬਦਲ ਦਿੰਦੀਆਂ ਨੇ। 1 ਜੁਲਾਈ ਯਾਨੀ ਕਿ ਅੱਜ ਦੀ ਹੀ ਗੱਲ ਕਰੀਏ, ਇਤਿਹਾਸ ਦੇ ਅਗਲੇ ਪੰਨੇ 'ਤੇ ਝਾਤੀ ਮਾਰੀਏ ਤਾਂ 2017 ਨੂੰ ਭਾਰਤ ਦੇ ਵਿੱਚ ਅੱਜ ਦੀ ਤਰੀਕ GST ਜਿਹੜਾ ਆ ਲਾਗੂ ਹੋਇਆ ਸੀ। ਇਸ ਦਾ ਮਕਸਦ ਦੇਸ਼ ਦੀ ਕਰ ਪ੍ਰਣਾਲੀ ਨੂੰ ਹਰ ਸਰਲ, ਪਾਰਦਰਸ਼ੀ ਅਤੇ ਇਕਸਾਰ ਬਣਾਉਣਾ ਸੀਗਾ। ਇਹ ਭਾਰਤ ਦੇ ਆਰਥਿਕ ਇਤਿਹਾਸ ਦੇ ਸਭ ਤੋਂ ਵੱਡੇ ਸੁਧਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੁਨੀਆ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਇਸੇ ਲਈ ਖਾਸ ਹੈ। GST ਲਾਗੂ ਹੋਇਆ ਸੀ ਅੱਜ ਦੀ ਤਰੀਕ 'ਤੇ। ਔਰ ਅੱਗੇ ਚੱਲੀਏ ਫਿਰ, ਕੈਨੇਡਾ ਦਿਵਸ ਜਿਹੜਾ ਹੈ ਉਹ ਵੀ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਕੈਨੇਡਾ ਦੇ ਰਾਸ਼ਟਰੀ ਗੌਰਵ ਦੀ ਏਕਤਾ ਦਾ ਪ੍ਰਤੀਕ ਹੈ। ਇਸ ਦਿਨ 1997 ਵਿੱਚ ਹਾਂਗਕਾਂਗ ਨੇ 156 ਸਾਲਾਂ ਬਾਅਦ ਬ੍ਰਿਟਿਸ਼ ਸ਼ਾਸਨ ਨੂੰ ਚੀਨ ਨੂੰ ਸੌਂਪਿਆ ਗਿਆ ਸੀ ਔਰ ਇਹ ਘਟਨਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਇਤਿਹਾਸਿਕ ਮੋੜ ਜਿਹੜਾ ਆ ਉਹ ਸਾਬਤ ਹੋਈ ਸੀਗੀ। ਅਤੇ ਇੱਕ ਦਿਲਚਸਪ ਗੱਲ ਹੋਰ ਵੀ ਹੈ, ਸੁਣੋਗੇ ਲੈ ਮੈਂ ਕਿਹਾ ਜ਼ਰੂਰ ਸੁਣੋਗੇ। ਦਿਲਚਸਪ ਗੱਲ ਜਿਹੜੀ ਇਹ ਹੈ ਕਿ ਉਹ ਮੈਂ ਦੱਸਾਂਗੀ ਇਸ ਛੋਟੇ ਜਿਹੇ ਗਾਣੇ ਦੇ ਬਾਅਦ, ਕਿਉਂਕਿ ਇਤਿਹਾਸ ਦੇ ਪੰਨੇ ਜਿਹੜੇ ਆ ਨਾ ਬਹੁਤ ਸਾਰੀਆਂ ਕਹਾਣੀਆਂ ਦੇ ਨਾਲ ਅੱਜ ਜੁੜੇ ਹੋਏ ਨੇ।

ਬਿਲਕੁਲ ਜੀ, ਜ਼ਿੰਦਗੀ ਦਾ ਉਹ ਹਰ ਪਲ ਨੱਚੇਗਾ ਟੱਪੇਗਾ ਜਿਹੜਾ ਕਿ ਆਕਾਸ਼ਵਾਣੀ ਦੀ 107.7 ਮੈਗਾਹਰਟਜ਼ ਦੇ ਨਾਲ ਜੁੜਿਆ ਰਹੇਗਾ। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਇਸ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ 102.7 FM ਰੇਨਬੋ ਦੇ ਨਾਲ, ਔਰ ਨਾਲ ਦੇ ਨਾਲ 103.6 ਮੈਗਾਹਰਟਜ਼ ਔਰ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ, ਬਹੁਤ ਸਾਰੇ ਸਰੋਤੇ ਜਿਹੜੇ ਹੈ ਸਾਡੇ ਨਾਲ ਜੁੜੇ ਹੋਏ ਨੇ ਇਤਿਹਾਸ ਦੇ ਅੱਜ ਪੰਨਿਆਂ ਦੇ ਉੱਤੇ ਜਿਹੜੀ ਅਸੀਂ ਝਾਤੀ ਮਾਰ ਰਹੇ ਹਾਂ, ਕਿਉਂਕਿ ਅੱਜ ਇਤਿਹਾਸ ਥੋੜ੍ਹਾ ਜਿਹਾ ਲੰਬਾ, ਯਾਨੀ ਕਿ 1 ਜੁਲਾਈ, ਅੱਜ 1 ਜੁਲਾਈ ਹੈ ਔਰ 1 ਜੁਲਾਈ ਦੇ ਇਤਿਹਾਸ ਦੇ ਅਗਲੇ ਪੰਨੇ ਨੂੰ ਅਸੀਂ ਅਗਰ ਫਰੋਲੀਏ ਤਾਂ 1 ਜੁਲਾਈ ਅਤੇ ਅੱਜ ਸਾਨੂੰ ਇਹ ਯਾਦ ਕਰਾਉਂਦਾ ਹੈ ਉਸ

0: ਮਹਾਨ ਸ਼ਖਸੀਅਤ ਨੂੰ ਜਿਸ ਨੇ ਸਿਰਫ ਭਾਰਤ ਦੀ ਆਜ਼ਾਦੀ ਦੀ ਲੜਾਈ ਹੀ ਨਹੀਂ ਸੀ ਲੜੀ, ਸਗੋਂ ਆਪਣੀ ਭਾਸ਼ਾ ਅਤੇ ਆਪਣੀ ਸੰਸਕ੍ਰਿਤੀ ਦੇ ਸਨਮਾਨ ਦੇ ਲਈ ਕਈ ਵਾਰ ਬਹੁਤ ਸਾਰੇ ਸੰਘਰਸ਼ ਵੀ। ਬਿਲਕੁਲ, ਅਸੀਂ ਗੱਲ ਕਰ ਰਹੇ ਹਾਂ ਆਜ਼ਾਦੀ ਮਹਾਨ ਆਜ਼ਾਦੀ ਸੈਨਾਨੀ ਪੁਰਸ਼ੋਤਮ ਦਾਸ ਟੰਡਨ ਜੀ ਦੀ, ਜਿਨ੍ਹਾਂ ਦੀ ਅੱਜ ਪੁੰਨਿਆਤਿਥੀ ਵੀ ਹੈ। 1 ਅਗਸਤ 1882 ਨੂੰ ਪ੍ਰਯਾਗਰਾਜ ਦੇ ਵਿੱਚ ਜਨਮੇ ਪੁਰਸ਼ੋਤਮ ਦਾਸ ਟੰਡਨ ਜੀ ਨੇ ਆਜ਼ਾਦੀ ਅੰਦੋਲਨ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਹੈ ਨਿਭਾਈ ਸੀ। ਉਹਨਾਂ ਨੂੰ ਰਾਜ ਰਿਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਹਿੰਦੀ ਭਾਸ਼ਾ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨ ਦਿਵਾਉਣ ਦੇ ਲਈ ਉਹਨਾਂ ਦਾ ਯੋਗਦਾਨ ਬੇਮਿਸਾਲ ਰਿਹਾ। ਉਹ ਮੰਨਦੇ ਸਨ ਕਿ ਆਪਣੀ ਮਾਂ ਬੋਲੀ, ਆਪਣੀਆਂ ਭਾਸ਼ਾਵਾਂ ਦਾ ਸਤਿਕਾਰ ਹੀ ਦੇਸ਼ ਦੀ ਅਸਲੀ ਤਾਕਤ ਜਿਹੜੀ ਹੈ ਉਹ ਹੁੰਦੀ ਹੈ। ਉਹਨਾਂ ਦੀ ਦੇਸ਼ ਸੇਵਾ ਨੂੰ ਵੇਖਦੇ ਹੋਏ ਸਾਲ 1961 ਵਿੱਚ ਉਹਨਾਂ ਨੂੰ ਭਾਰਤ ਨਾਲ ਸਰਵੋੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ। 1 ਜੁਲਾਈ 1962 ਨੂੰ ਉਹ ਸਦਾ ਲਈ ਇਸ ਸੰਸਾਰ ਤੋਂ ਰੁਖਸਤ ਹੋ ਗਏ ਸੀ, ਪਰ ਉਹਨਾਂ ਦੇ ਵਿਚਾਰ, ਉਹਨਾਂ ਦਾ ਸੰਘਰਸ਼, ਦੇਸ਼ ਪ੍ਰੇਮ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ। ਆਓ ਅੱਜ ਉਹਨਾਂ ਦੀ ਪੁੰਨਿਆਤਿਥੀ 'ਤੇ ਅਸੀਂ ਇਹ ਸੰਕਲਪ ਕਰੀਏ ਆਪਣੇ ਦੇਸ਼, ਆਪਣੀ ਭਾਸ਼ਾਵਾਂ ਅਤੇ ਆਪਣੀ ਸੰਸਕ੍ਰਿਤੀ ਦਾ ਹਮੇਸ਼ਾ ਸਤਿਕਾਰ ਕਰਾਂਗੇ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਆ ਜ਼ਰੂਰ ਪਾਵਾਂਗੇ। ਰਾਜ ਰਿਸ਼ੀ ਪੁਰਸ਼ੋਤਮ ਦਾਸ ਟੰਡਨ ਜੀ ਨੂੰ ਉਹਨਾਂ ਦੀ ਪੁੰਨਿਆਤਿਥੀ 'ਤੇ ਸਾਡਾ ਅੱਜ ਕੋਟੀ ਕੋਟੀ ਪ੍ਰਣਾਮ ਹੈ। ਵੈਲ ਜੀ, ਤੁਸੀਂ ਇਸ ਵੇਲੇ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਔਰ ਇੱਕ ਚੀਜ਼ ਤਾਂ ਰਹਿ ਗਈ। ਆਰੇ ਆਰੇ ਆਰੇ, ਇੰਨੀਆਂ ਗੱਲਾਂ ਕੀਤੀਆਂ ਹਾਂ ਅਤੇ ਇੱਕ ਚੀਜ਼ ਤਾਂ ਰਹਿ ਗਈ। ਹਾਂ, ਉਹ ਚੀਜ਼ ਉਹ ਸੀ ਜਿਹੜੀ ਮੈਂ ਕਹਿਣਾ ਚਾਹੁੰਦੀ ਸੀਗੀ ਕਿ ਜੇਕਰ ਉਹ ਸਾਡੇ ਨਾਲ ਹੈ ਤਾਂ ਫਿਰ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਹਾਂ ਹਾਂ, ਅੱਜ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਜਿੱਦਾਂ ਜਿੱਦਾਂ ਝਾਤੀ ਮਾਰੀ ਨਾ, ਇਤਿਹਾਸ ਦੇ ਪੰਨਿਆਂ ਨੇ ਸਾਨੂੰ ਬਹੁਤ ਕੁਝ ਸਿਖਾਇਆ। ਇਤਿਹਾਸ ਦੇ ਪੰਨਿਆਂ ਨੇ ਦੇਸ਼ ਪ੍ਰੇਮ ਦੇ ਨਾਲ ਵੀ ਜੋੜਿਆ ਔਰ ਨਾਲ ਦੇ ਨਾਲ ਇਹ ਦੱਸਿਆ ਕਿ ਆਪਣੀ ਸੰਸਕ੍ਰਿਤੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣੀ ਚਾਹੀਦੀ ਹੈ। ਔਰ ਇੱਕ ਚੀਜ਼ ਹੋਰ ਜਿਹੜੀ ਹੈ ਉਹ ਮੈਂ ਬਿਲਕੁਲ ਨਾਲ ਜ਼ਰੂਰ ਜ਼ਰੂਰ ਜਿਹੜੀ ਹੈ ਜੋੜਨਾ ਚਾਹਾਂਗੀ ਕਿ ਜਿਹੜੀ ਅੱਜ ਹੀ ਦੇ ਦਿਨ ਜਿਹੜੀ ਹੈ ਵਾਪਰੀ ਸੀ, ਹੋਈ ਸੀ। ਬਿਲਕੁਲ ਜੀ, ਔਰ ਅੱਜ ਇੱਕ ਦਿਲਚਸਪ ਗੱਲ ਜਿਹੜੀ ਹੈ ਉਹ ਇਹ ਵੀ ਹੈ ਕਿ ਅੱਜ ਦੇ ਦਿਨ ਦੀ ਅਸੀਂ ਅਗਰ ਕਰੀਏ ਤਾਂ 1881 ਦੇ ਵਿੱਚ ਹੀ ਅੱਜ ਹੀ ਦੇ ਦਿਨ ਪਹਿਲੀ ਵਾਰ ਅੰਤਰਰਾਸ਼ਟਰੀ ਟੈਲੀਫੋਨ ਕਾਲ ਜਿਹੜੀ ਹੈ ਉਹ ਕੀਤੀ ਗਈ, ਯਾਨੀ ਕਿ ਇੰਟਰਨੈਸ਼ਨਲ ਟੈਲੀਫੋਨ ਕਾਲ ਜਿਹੜੀ ਆ ਅੱਜ ਹੀ ਦੇ ਦਿਨ ਪਹਿਲੀ ਵਾਰ ਕੀਤੀ ਗਈ ਸੀ। ਉਸ ਸਮੇਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਇੱਕ ਦਿਨ ਮੋਬਾਈਲ ਫੋਨ ਰਾਹੀਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਆਪਣੇ ਪਿਆਰਿਆਂ ਦੇ ਨਾਲ ਪਿਆਰ ਭਰੇ ਪਲ, ਪਿਆਰ ਭਰੀਆਂ ਗੱਲਾਂ ਜਿਹੜੀਆਂ ਆ ਉਹ ਕਰ ਸਕਾਂਗੇ। ਦੋਸਤੋ, ਹਰ ਤਰੀਕ ਸਾਨੂੰ ਇੱਕ ਨਾ ਇੱਕ ਸਿੱਖਿਆ ਜਿਹੜੀ ਹੈ ਜ਼ਰੂਰ ਦਿੰਦੀ ਹੈ। 1 ਜੁਲਾਈ ਨੂੰ ਸੇਵਾ ਦਾ ਸਨਮਾਨ ਕਰਨਾ, ਨਵੇਂ ਬਦਲਾਵ 'ਤੇ ਸਵੀਕਾਰ ਕਰਨਾ, ਤਰੱਕੀ ਦੀ ਰਾਹ ਦੇ ਉੱਤੇ ਅੱਗੇ ਵਧਣਾ ਜਿਹੜਾ ਆ ਉਹ ਸਿਖਾਉਂਦੀ ਹੈ। ਔਰ ਇਹ ਸਾਰੀਆਂ ਚੀਜ਼ਾਂ ਸਿੱਖਦੇ ਮੈਂ ਕਿਹਾ ਫਿਰ ਮੈਂ ਵੀ ਫੋਨ ਕਰਕੇ ਚੈੱਕ ਕਰ ਲਾਂ ਕਿ ਮੇਰੇ ਇਹ ਫੋਨ 'ਤੇ ਇੰਟਰਨੈਸ਼ਨਲ ਕਾਲ ਹੁੰਦੀ ਹੈ ਕਿ ਨਹੀਂ। ਹਾਂ, ਜਸਟ ਲੈਟ ਮੀ ਚੈੱਕ।
1: ਹੈਲੋ, ਹਿੰਦੁਸਤਾਨ ਕਾ ਤੇਰਾ ਤੂੰ? ਹੈਲੋ, ਮੈਂ ਰੰਗੂਨ ਸੇ ਬੋਲ ਰਹਾ ਹੂੰ। ਮੈਂ ਆਪਣੀ ਬੀਵੀ ਰੇਣੂਕਾ ਦੇਵੀ ਸੇ ਬਾਤ ਕਰਨਾ ਚਾਹਤਾ ਹੂੰ। ਹਾਂ ਹਾਂ,

0: ਬੂਟ ਪਾਲਿਸ਼, ਤੇਲ ਮਾਲਿਸ਼, ਇੱਕ ਪੈਨ ਦੇ ਨਾਲ ਚਾਰ ਪੈਨ ਫ੍ਰੀ।
1: ਤਾਜ਼ੀ ਕਰੀ ਝੱਲੀ 5 ਰੁਪਈਏ।
2: ਉਹ ਆ ਜਾਓ ਵੀ ਰਾਮਾ ਮੰਡੀ ਤਲਨ ਉੱਚਾ ਕੋਟਲੀ ਮੂਸਾਪੁਰ ਮੇਲੀ ਰਾਹ ਜੱਟਾ ਬੜਾ ਪਿੰਡ ਤਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ। ਉਹ ਆ ਜਾਓ ਭੈਣ ਜੀ ਸਮਾਨ ਲੱਦੋ ਜੀ।
3: ਪਰ ਵੀਰੇ ਬਸ ਚੱਲਣੀ ਕਦੋਂ? ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
4: ਉਹ ਫਿਕਰ ਨਾ ਕਰੋ ਜੀ, ਸਫ਼ਰ ਤੇ ਚੱਲੇ ਤਾਂ ਬਸ ਆਪਣਾ ਸਾਥੀ ਬਣਾ ਲਓ। ਐਫਐਮ ਰੇਨਬੋ ਨੂੰ ਟਾਈਮ ਕਿਦਾਂ ਲੰਘ ਜੂ ਪਤਾ ਵੀ ਨਾ ਚੱਲੂ। ਹੇਅਰ ਵੀ ਗੋ ਵਿਦ ਐਫਐਮ ਰੇਨਬੋ।
5: जी हाँ बिल्कुल, याद सताती है यार। याद क्यों ना सतावे भाई, क्यों ना सतावे। यादा होंदिया ही इदा दियां ने जिहड़ियां कदे कदे सता देंदियां ने, कदे कदे रुला देंदियां ने, कदे कदे हसा देंदियां ने। हाँ मैं भी बड़ा याद कीता, छुट्टियां सी, मैं भी थोड़ियां छुट्टियां कट लईयां। ਬਿਲਕੁਲ ਜੀ, ਮੈਂ ਆਪਣੇ ਲਿਸਨਰਸ ਨੂੰ ਬਹੁਤ ਮਿਸ ਕੀਤਾ। ਤੁਸੀਂ ਮੈਨੂੰ ਮਿਸ ਕੀਤਾ ਸੀਗਾ ਨਾ? ਸੋਚ ਰਹੇ ਹੋਗੇ ਨਿਸ਼ਾ ਕਿੰਨੇ ਦਿਨ ਦੁਆ ਨਹੀਂ ਰਹੀ ਆ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਗੱਲਾਂ ਤਾਂ ਬਹੁਤ ਨੇ ਪਰ ਕਰਨੀਆਂ ਵੀ ਜ਼ਰੂਰੀ ਨੇ। ਔਰ ਇਹਨਾਂ ਕੀਤੀਆਂ ਹੋਈਆਂ ਗੱਲਾਂ ਦੇ ਵਿੱਚੋਂ ਹੀ ਜਦੋਂ ਅਸੀਂ ਇੱਕ ਨਵੀਂ ਆ ਚੀਜ਼ਾਂ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਆ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਐਕਚੁਲੀ ਨਾ ਮੈਂ ਇੰਨੇ ਦਿਨਾਂ ਬਾਅਦ ਇਸ ਕਰਕੇ ਆਈ, ਮੈਂ ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਕਰਨ ਗਈ ਸੀ ਅਤੇ ਮੈਂ ਕੀ ਕਰ ਹੀ ਲਵਾਂ, ਫਿਰ ਕਰ ਹੀ ਲਵਾਂ ਨਾ। ਕਹਿੰਦੇ ਨੇ ਕਿ ਖੁਸ਼ਕੀਆਂ ਜਿਹੜੀਆਂ ਨਾ ਉਹ ਵੰਡਣ ਨਾਲ ਜਿਹੜੀਆਂ ਆ ਉਹ ਵੱਧ ਜਾਂਦੀਆਂ ਨੇ, ਹੈ ਨਾ, ਅਤੇ ਸਗੋਂ ਹੋਰ ਵੱਧ ਜਾਂਦੀਆਂ ਨੇ, ਘੱਟਦੀਆਂ ਨਹੀਂ ਹੈ, ਬਹੁਤ ਬਹੁਤ ਬਹੁਤ ਵੱਧ ਜਾਂਦੀਆਂ ਨੇ, ਹੈ ਨਾ। ਅਤੇ ਅੱਜ ਅਸੀਂ ਆਪਣੀ ਜਿਹੜੀ ਹੈ ਤੁਹਾਨੂੰ ਅਸੀਂ ਇੱਕ ਇਹੋ ਜਿਹੀਆਂ ਧੀਆਂ ਦੇ ਨਾਲ ਜਿਹੜੀ ਹੈ ਮੁਲਾਕਾਤ ਕਰਾਉਣੀ ਆ, ਯਾਨੀ ਕਿ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਸੁਣਾਉਣੀ ਆ ਕਿ ਜਿਹੜੀ ਤੁਸੀਂ ਕਹੋਗੇ ਕਿ ਵਾਕਈ ਕਾਬਿਲੇ ਤਾਰੀਫ ਹੈ ਔਰ ਉਹਨਾਂ ਨੂੰ ਇਸ ਚੀਜ਼ ਦੇ ਲਈ ਸਲਿਊਟ ਕਰਨਾ।

ਵੀ ਜਿਹੜਾ ਆ ਉਹ ਬਣਦਾ ਹੈ ਜਿਨ੍ਹਾਂ ਨੇ ਇਹ ਗੱਲ ਸੱਚੀ ਕਰਕੇ ਦਿਖਾਈ ਹੈ। ਮੱਧ ਪ੍ਰਦੇਸ਼ ਦੇ ਰਾਜਗੜ੍ਹ ਯਾਨੀ ਕਿ ਬਿਆਵਰਾ ਜਿਹੜਾ ਆ ਉੱਥੇ ਦੀ ਗੱਲ ਕਰੀਏ, ਉੱਥੇ ਦੀਆਂ ਜਿਹੜੀਆਂ ਆ ਚਾਰ ਸਕੂਲੀ ਵਿਦਿਆਰਥਣਾਂ ਹੈ ਨਾ, ਸਕੂਲ ਦੇ ਜਿਹੜੇ ਸਕੂਲ ਦੀਆਂ ਕੁੜੀਆਂ ਨੇ, ਉਹਨਾਂ ਨੇ ਬਹੁਤ ਹੀ ਸੋਹਣੀ ਅਤੇ ਇੱਕ ਪ੍ਰੇਰਣਾਦਾਇਕ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਔਰ ਸ਼ੁਰੂ ਕੀਤੀ ਇਸ ਮੁਹਿੰਮ ਦੇ ਵਿੱਚ ਜੇਕਰ ਅਸੀਂ ਐਡ ਕਰਨਾ ਹੋਵੇ ਤਾਂ ਅਸੀਂ ਦੇਖੋ ਅਸੀਂ ਕੀ ਕਰਦੇ ਹਾਂ, ਹੈ ਨਾ, ਬੱਚਿਆਂ ਨੂੰ ਅਸੀਂ ਸਕੂਲ ਦੇ ਲਈ ਨੋਟਬੁੱਕਸ ਲੈ ਕੇ ਦਿੰਦੇ ਹਾਂ, ਔਰ ਜਦੋਂ ਸੈਸ਼ਨ ਐਂਡ ਹੁੰਦਾ ਔਰ ਉਹਨਾਂ ਨੋਟਬੁੱਕਸ ਨੂੰ ਅਸੀਂ ਕਿਤੇ ਐਵੇਂ ਰੱਦੀ ਦੇ ਵਿੱਚ ਸੁੱਟ ਦਿੰਦੇ ਹਾਂ, ਹੈ ਨਾ, ਸੁੱਟ ਦਿੰਦੇ ਹਾਂ, ਉਹਦੀ ਵਰਤੋਂ ਜਿਹੜੀ ਹੈ ਉਹ ਅਸੀਂ ਕਰਨੀ ਨਹੀਂ ਪਸੰਦ ਕਰਦੇ। ਲੇਕਿਨ ਮੱਧ ਪ੍ਰਦੇਸ਼ ਦੀਆਂ ਇਹਨਾਂ ਕੁੜੀਆਂ ਨੇ ਬਹੁਤ ਹੀ ਸੋਹਣੀ ਇੱਕ ਜਿਹੜੀ ਮੁਹਿੰਮ ਚਲਾਈ ਹੈ, ਪ੍ਰੇਰਣਾਦਾਇਕ ਇੱਕ ਮੁਹਿੰਮ ਜਿਹੜੀ ਹੈ ਚਲਾਈ ਹੈ, ਉਹ ਹੈ ਕਿ ਪੁਰਾਣੀਆਂ ਕਾਪੀਆਂ ਦੇ ਜਿਹੜੇ ਬਚੇ ਹੋਏ ਪੰਨੇ ਹੁੰਦੇ ਨੇ, ਬਚੇ ਹੋਏ ਜਿਹੜੇ ਸਫ਼ੇ ਹੁੰਦੇ ਨੇ, ਜਿਹੜੇ ਪੇਜਸ ਹੁੰਦੇ ਨੇ, ਉਹਨਾਂ ਨੂੰ ਇਕੱਠਾ ਕਰਕੇ ਨਵੀਆਂ ਨੋਟਬੁੱਕਸ ਜਿਹੜੀਆਂ ਆ ਉਹ ਤਿਆਰ ਕਰਦੀਆਂ ਨੇ। ਅਤੇ ਉਹ ਨੋਟਬੁੱਕਸ ਕਿੱਥੇ ਦਿੰਦੀਆਂ ਨੇ, ਸੋਚੋ ਸੋਚੋ ਜ਼ਰਾ, ਅਸੀਂ ਤਾਂ ਐਵੇਂ ਰੱਦੀ ਦੇ ਵਿੱਚ ਦੇ ਦਿੰਦੇ ਹਾਂ, ਔਰ ਉਹ ਨੋਟਬੁੱਕਸ ਤਿਆਰ ਕਰਦੀਆਂ ਨੇ ਅਤੇ ਉਹਨਾਂ ਨੋਟਬੁੱਕਸ ਨੂੰ ਉਹ ਉਹਨਾਂ ਬੱਚਿਆਂ ਤੱਕ ਪਹੁੰਚਾਉਂਦੀਆਂ ਨੇ ਜੋ ਆਰਥਿਕ ਤੰਗੀ ਦੇ ਕਰਕੇ ਨਵੀਆਂ ਕਾਪੀਆਂ ਜਿਹੜੀਆਂ ਆ ਉਹ ਨਹੀਂ ਖਰੀਦ ਸਕਦੇ। ਛੋਟੀ ਜਿਹੀ ਚੀਜ਼ ਹੈ ਲੇਕਿਨ ਇਰਾਦੇ ਕਿੰਨੇ ਅੱਛੇ ਨੇ, ਨੇਕ ਦਿਲ ਦੇ ਨਾਲ ਕੀਤੇ ਹੋਏ ਇਰਾਦੇ ਕਿੰਨੇ ਅੱਛੇ ਨੇ। ਉਹਨਾਂ ਦਾ ਇੱਕੋ ਹੀ ਮਕਸਦ ਹੈ, ਕੋਈ ਵੀ ਬੱਚਾ ਸਿਰਫ ਕਾਪੀ ਕਿਤਾਬ ਦੀ ਕਮੀ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿ ਜਾਂਦਾ। ਸੋਚੋ ਜਿਹੜੀਆਂ ਕਾਪੀਆਂ ਅਸੀਂ ਅਕਸਰ ਰੱਦੀ ਵਿੱਚ ਵੇਚ ਦਿੰਦੇ ਹਾਂ, ਉਹ ਕਿਸੇ ਹੋਰ ਬੱਚੇ ਦੇ ਸੁਪਨਿਆਂ ਦੀ ਇੱਕ ਨਵੀਂ ਉਡਾਨ ਬਣ ਸਕਦੀ ਹੈ। ਜੇਕਰ ਜਾਂ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੀਆਂ ਨੋਟਬੁੱਕਸ ਜਿਹੜੀਆਂ ਆ ਸਿਲੇਬਸ ਐਂਡ ਹੋ ਗਿਆ ਹੈ ਜਾਂ ਸਮੈਸਟਰ ਐਂਡ ਹੋ ਗਿਆ ਹੈ, ਉਹਦੇ ਪੇਜਿਸ ਜਿਹੜੇ ਹੈ ਉਹ ਬਚ ਗਏ ਨੇ, ਉਹਨੂੰ ਸਾਂਭ ਕੇ ਰੱਖੋ, ਕੀ ਪਤਾ ਤੁਹਾਡੇ ਦਿਲ ਦੇ ਵਿੱਚ ਵੀ ਇਹੋ ਜਿਹੀ ਇੱਕ ਪ੍ਰੇਰਣਾਦਾਇਕ ਉਮੀਦ ਜਾਗ ਜਾਏ। ਓਕੇ, ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੁਰਾਣੀਆਂ ਕਾਪੀਆਂ ਕਿਤਾਬਾਂ ਜਾਂ ਸਕੂਲ ਬੈਗ ਪਏ ਨੇ ਤਾਂ ਉਹਨਾਂ ਨੂੰ ਰੱਦੀ ਵਿੱਚ ਵੇਚਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਓ, ਹੋ ਸਕਦਾ ਹੈ ਕਿ ਤੁਹਾਡਾ ਇਹ ਨਿੱਕਾ ਜਿਹਾ ਇੱਕ ਕਦਮ ਕਿਸੇ ਬੱਚੇ ਦੀ ਸਿੱਖਿਆ ਦਾ ਸਹਾਰਾ ਬਣ ਜਾਏ। ਅਤੇ ਆਓ ਅਸੀਂ ਇਹ ਸੋਚ ਦਾ ਹਿੱਸਾ ਬਣਦੇ ਹਾਂ, ਪੁਰਾਣਾ ਸਮਾਨ ਜਿਹੜਾ ਆ ਸਮਾਨ ਨਹੀਂ ਹੈ ਸਗੋਂ ਕਿਸੇ ਦਾ ਭਵਿੱਖ ਜਿਹੜਾ ਆ ਉਹ ਦਾਨ ਕਰ ਸਕਦੇ ਹਾਂ। ਆਓ ਅਸੀਂ ਵੀ ਉਹਨਾਂ ਕੁੜੀਆਂ ਦੇ ਕੋਲੋਂ ਸਿੱਖ ਲੈਂਦੇ ਹਾਂ ਔਰ ਖੁਸ਼ੀਆਂ ਵੰਡੀਏ, ਕਿਉਂਕਿ ਸਿੱਖਿਆ ਹੀ ਜਿਹੜੀ ਹੈ ਸਭ ਤੋਂ ਵੱਡਾ ਇੱਕ ਤੋਹਫ਼ਾ ਹੈ ਜ਼ਿੰਦਗੀ ਨੂੰ ਚਲਾਉਣ ਦੇ ਲਈ, ਜ਼ਿੰਦਗੀ ਨੂੰ ਵਿੱਚ ਵਿਚਰਨ ਦੇ ਲਈ ਔਰ ਜ਼ਿੰਦਗੀ ਦੇ ਬਹੁਤ ਸਾਰੇ ਪਲਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਅਤੇ ਸਮੇਟਣ ਦੇ ਲਈ। ਅਤੇ ਫਿਰ ਇਹ ਚੀਜ਼ਾਂ ਜਿਹੜੀਆਂ ਆ ਕਿੱਥੇ ਮਿਲਦੀਆਂ ਨੇ ਸਿੱਖਣ ਨੂੰ? ਹਾਂ ਹਾਂ, ਸਿਖਾਉਂਦੇ ਹਾਂ, ਦੱਸਦੇ ਹਾਂ ਕਿਹਨਾਂ ਨੂੰ। ਅੱਛਾ ਜੀ, ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਤੇ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖਦੇ ਹੋ ਔਰ ਜਾਣਦੇ ਵੀ ਹੋ, ਅਤੇ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਮੇਰੇ ਨਾਲ ਨੇ। ਕਿਆ ਫਿਰ ਇੱਕ ਸੋਹਣਾ ਜਿਹਾ ਗਾਣਾ ਹੋ ਜਾਵੇ? ਹੋ ਲੈ, ਮੈਂ ਕਿਹਾ ਬ੍ਰੇਕ ਕਿਉਂ ਲਗਾਉਣੀ ਹੈ, ਚਲੋ ਫਿਰ ਥੋੜ੍ਹੀ ਜਿਹੀ ਇੱਕ ਮਸਤੀ ਭਰਿਆ ਗਾਣਾ ਹੋ ਜਾਵੇ।

बिल्कुल जी अजीब गरीब तरकीब लगाए ना। अच्छा चलो चलो चलो चलो अगे चलिए। जरा सोच के दसो सवेरे उठदे आई सब तो पहला किहदा चेहरा वेखदे हो? चलो मैनूं दसो तुसीं फटाफट दसो किहदा चेहरा वेखदे हो। कई लोकी तां सोच रहे होणगे मैं तां परमात्मा दा चेहरा वेखदा आ, पर कई लोकी सोच रहे होणगे मैं अपने बच्चों दा चेहरा वेखना, ते कई कहिंदे होणगे मैं अपने हमसफर दा चेहरा वेखना आ। लेकिन लेकिन ਜ਼ਿਆਦਾਤਰ ਲੋਕਾਂ ਦਾ ਪਹਿਲਾ ਪਿਆਰ ਉਹਨਾਂ ਦਾ ਮੋਬਾਈਲ ਫੋਨ ਹੀ ਹੁੰਦਾ। ਬਿਲਕੁਲ ਜੀ, ਉਹਨਾਂ ਦਾ ਪਿਆਰ ਹੁੰਦਾ ਮੋਬਾਈਲ ਫੋਨ। ਸੌਂਦੇ ਜਾਗਦੇ ਖਾਂਦੇ ਪੀਂਦੇ ਇੱਥੇ ਤੱਕ ਕਿ ਨਾ ਕਈ ਵਾਰ ਨਾ ਵਾਸ਼ਰੂਮ ਵੀ ਜਾ ਜਾਂਦਾ ਆ। ਹਾਂ ਹਾਂ, ਇੰਨਾ ਵਫ਼ਾਦਾਰ ਸਾਥੀ ਹੈ, ਪਰ ਵਿਚਾਰੇ ਦੀ ਸਫਾਈ ਦਾ ਖਿਆਲ ਕਿੰਨੇ ਲੋਕ ਰੱਖਦੇ ਨੇ? ਹੈਂਡਸ ਅਪ, ਹੱਥ ਉੱਪਰ ਕਰੋ। ਅੱਜ ਕਲਾਸ ਦੇ ਵਿੱਚ ਮੇਰੇ ਕੋਲ ਸਵਾਲ ਹੈ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਫਾਈ ਦਾ ਧਿਆਨ ਰੱਖਦੇ ਹੋ? ਨਹੀਂ ਰੱਖਦੇ। ਠੀਕ ਹੈ, ਮੋਬਾਈਲ 'ਤੇ ਕਿੰਨੇ ਜ਼ਿਆਦਾ ਕੀਟਾਣੂ ਜੀਵਾਣੂ ਜਿਹੜੇ ਹੈ ਉਹ ਲੱਗ ਜਾਂਦੇ ਨੇ, ਇਹ ਇਸ ਗੱਲ 'ਤੇ ਨਿਰਭਰ ਕਰਦਾ ਕਿ ਤੁਸੀਂ ਇਸ ਨੂੰ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ, ਕਿੰਨੀ ਵਾਰ ਸਾਫ਼ ਕਰਦੇ ਹੋ, ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਹੱਥ ਕਿੰਨੇ ਸਾਫ਼ ਹੁੰਦੇ ਨੇ। ਬਹੁਤ ਸਾਰੇ ਰਿਸਰਚਸ ਹੋਏ ਨੇ ਕਿ ਮੋਬਾਈਲ ਦੇ ਵਿੱਚ ਬੈਕਟੀਰੀਆ ਮਿਲੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਫੋਨ ਗੰਦਾ ਹੀ ਹੋਵੇ। ਸੋਚੋ ਜੇ ਗੰਦੇ ਹੱਥ ਨਾਲ ਫੋਨ ਫੜਿਆ, ਫਿਰ ਉਹੀ ਹੱਥ ਨਾਲ ਸਮੋਸਾ ਬਿਸਕੁਟ ਵੀ ਚੁੱਕ ਲਿਆ, ਅਤੇ ਫਿਰ ਬੈਕਟੀਰੀਆ ਵੀ ਤਾਂ ਹੋਣਗੇ ਨਾ। ਵਾਜੀ ਵਾ, ਫ੍ਰੀ ਦੀ ਸਵਾਰੀ, ਫ੍ਰੀ ਦਾ ਖਾਣਾ ਪੀਣਾ, ਆਏ ਹਾਏ। ਅਤੇ ਹੋਰ ਕੀ, ਫੋਨ ਨੂੰ ਵੀ ਮਿਲ ਜਾਂਦਾ ਸਮੋਸੇ ਦਾ ਸਵਾਦ ਅਤੇ ਬਿਸਕੁਟ ਦੇ ਨਾਲ, ਕੁਛ ਵੀ ਕੁਛ ਕੁਛ ਵੀ ਹੈ ਨਾ। ਇਸ ਲਈ ਸਿਰਫ ਫੋਨ ਹੀ ਨਹੀਂ, ਹੱਥ ਸਾਫ਼ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫੋਨ ਨੂੰ ਸਾਫ਼ ਕਰਨ ਲਈ ਸਮੇਂ ਸਮੇਂ 'ਤੇ 70% ਜਿਹੜੇ ਹੈ ਅਸੀਂ ਕਹਿ ਸਕਦੇ ਹਾਂ ਕਿ ਆਈਸੋਪੋਪਾਟਾਈਲਸ ਐਲਕੋਹਲ ਵਾਲੀ ਵਾਈਪ ਜਿਹੜੀਆਂ ਆ ਉਹਨਾਂ ਨੂੰ ਯੂਜ਼ ਕਰੋ, ਜਾਂ ਨਰਮ

ਮਾਈਕਰੋਫਾਈਬਰ ਕੱਪੜੇ ਦੇ ਨਾਲ ਹੌਲੀ ਹੌਲੀ ਸਾਫ਼ ਕਰੋ। ਧਿਆਨ ਰੱਖੋ ਕਿ ਚਾਰਜਿੰਗ ਪੋਰਟ ਜਾਂ ਹੋਰ ਖੁੱਲ੍ਹੀਆਂ ਥਾਵਾਂ ਵਿੱਚ ਤਰਲ ਜਿਹੜਾ ਆ, ਲਿਕੁਇਡ ਜਿਹੜਾ ਆ, ਉਹ ਬਿਲਕੁਲ ਨਹੀਂ ਹੋਣਾ ਚਾਹੀਦਾ, ਹੈ ਨਾ। ਅਤੇ ਹਾਂ, ਹਰ ਰੋਜ਼ ਫੋਨ ਧੋਣ ਦੀ ਲੋੜ ਨਹੀਂ ਆ, ਫੋਨ ਨੂੰ ਨਵਾਉਣ ਦੀ ਲੋੜ ਨਹੀਂ ਹੈ। ਜੇ ਤੁਸੀਂ ਬਾਹਰ ਜ਼ਿਆਦਾ ਰਹਿੰਦੇ ਹੋ ਤਾਂ ਬਹੁਤ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਫੋਨ ਨੂੰ ਬਾਰ ਬਾਰ ਵਰਤਦੇ ਹੋ ਤਾਂ ਉਸਨੂੰ ਥੋੜ੍ਹਾ ਜਿਹਾ ਵੱਧ ਸਾਫ਼ ਕਰ ਲਿਆ ਕਰੋ। ਆਖਿਰ ਦੇ ਵਿੱਚ ਗੱਲ ਯਾਦ ਕਰਾ ਦਾਂ, ਹੈ ਨਾ, ਸਮਾਰਟਫੋਨ ਨੂੰ ਵੀ ਜਿਹੜਾ ਹੈ ਨਾ ਸਮਾਰਟ ਰੱਖਣ 'ਤੇ ਸਿਰਫ ਸੋਫਟਵੇਅਰ ਅਪਡੇਟ ਦੀ ਲੋੜ ਨਹੀਂ ਹੁੰਦੀ, ਥੋੜ੍ਹੀ ਜਿਹੀ ਸਾਫ਼ ਸਫਾਈ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਇਸ ਲਈ ਨੈਕਸਟ ਟਾਈਮ ਤੋਂ ਜਦੋਂ ਵੀ ਤੁਸੀਂ ਆਪਣਾ ਫੋਨ ਜ਼ਿਆਦਾ ਥਾਵਾਂ ਦੇ ਉੱਤੇ ਲੈ ਕੇ ਜਾਂਦੇ ਹੋ, ਜ਼ਿਆਦਾ ਫੋਨ ਦੀ ਵਰਤੋਂ ਕਰਦੇ ਹੋ, ਤਾਂ ਆਪਣੇ ਫੋਨ ਨੂੰ ਸਾਫ਼ ਜ਼ਰੂਰ ਕਰ ਲਓ, ਕਿਉਂਕਿ ਉਹਦੇ ਅੰਦਰ ਕੀਟਾਣੂ ਜੀਵਾਣੂ ਜਿਹੜੇ ਹੈ ਉਹ ਪਾਏ ਗਏ ਨੇ। ਔਰ ਬਾਕੀ ਤੁਸੀਂ ਦੇਖ ਲਓ ਕਿੱਦਾਂ ਕਰਨਾ ਹੈ, ਤੁਸੀਂ ਆਪਣੇ ਫੋਨ ਨੂੰ ਕਿਤੇ ਕਿਤੇ ਲੈ ਕੇ ਜਾਣਾ, ਕਿਤੇ ਨਹੀਂ ਲਿਜਾਉਣਾ, ਇਹ ਤਾਂ ਹੁਣ ਤੁਹਾਡੇ ਹੱਥ ਵਿੱਚ ਹੀ ਹੈ। ਫਿਲਹਾਲ ਚਲਦੇ ਪਿਆਰੇ ਜਿਹੇ ਗੀਤ ਦੇ ਨਾਲ।

ਜੀ ਬਿਲਕੁਲ, ਜਦੋਂ ਇੱਕ ਦੂਸਰੇ ਨੂੰ ਤੱਕ ਲੈਂਦੇ ਹਾਂ ਦੀਦਾਰ ਹੀ ਹੋ ਜਾਂਦੇ ਨੇ ਅਤੇ ਉਹ ਬਣ ਜਾਂਦੇ ਨੇ ਕੁਛ ਖੂਬਸੂਰਤ ਅਹਿਸਾਸ, ਔਰ ਉਹਨਾਂ ਅਹਿਸਾਸਾਂ ਦੇ ਵਿੱਚ ਤੁਸੀਂ ਕਰਦੇ ਹੋ ਖੂਬ ਸਾਰੀ ਗੱਲਬਾਤ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ

ਬਿਲਕੁਲ, ਜਦੋਂ ਇੱਕ ਦੂਸਰੇ ਨੂੰ ਤੱਕ ਲੈਂਦੇ ਹਾਂ ਦੀਦਾਰ ਹੀ ਹੋ ਜਾਂਦੇ ਨੇ ਅਤੇ ਉਹ ਬਣ ਜਾਂਦੇ ਨੇ ਕੁਛ ਖੂਬਸੂਰਤ ਅਹਿਸਾਸ, ਔਰ ਉਹਨਾਂ ਅਹਿਸਾਸਾਂ ਦੇ ਵਿੱਚ ਤੁਸੀਂ ਕਰਦੇ ਹੋ ਖੂਬ ਸਾਰੀ ਗੱਲਬਾਤ। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ, ਔਰ ਗੁੱਡ ਮੋਰਨਿੰਗ ਜਲੰਧਰ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ, ਕਿਸ ਨੂੰ 102.7 ਮੈਗਾਹਰਟਜ਼। ਕੁਦਰਤ ਨਾ ਸਾਡੀ ਜ਼ਿੰਦਗੀ ਦਾ ਉਹ ਆਧਾਰ ਹੈ, ਜੇ ਅਸੀਂ ਗੱਲ ਕਰੀਏ ਹੈ ਨਾ, ਜਿੱਥੇ ਅਸੀਂ ਰੁੱਖ ਜਿਹੜਾ ਆ ਉਸ ਕੁਦਰਤ ਦੀ ਸਭ ਤੋਂ ਕੀਮਤੀ ਦਾਤ ਵੀ ਹੈ। ਅਤੇ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਵਾਤਾਵਰਨ ਪ੍ਰਦੂਸ਼ਣ ਦੀ ਗੱਲ ਕਰੀਏ, ਗਲੋਬਲ ਵਾਰਮਿੰਗ ਦੀ ਗੱਲ ਕਰੀਏ, ਜੰਗਲਾਂ ਦੀ ਕਟਾਈ ਦੀ ਗੱਲ ਕਰੀਏ, ਸਾਡਾ ਜਿਹੜਾ ਜਲਵਾਯੂ ਦੇ ਵਿੱਚ ਪਰਿਵਰਤਨ ਜਿਹੜਾ ਆ ਉਹ ਵੇਖਣ ਨੂੰ ਮਿਲਦਾ, ਇਹੋ ਜਿਹੀਆਂ ਚੁਣੌਤੀਆਂ ਜਿਹੜੀਆਂ ਨਾ ਇਹ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ। ਅਤੇ ਰੁੱਖ ਲਗਾਉਣਾ ਸਿਰਫ ਇੱਕ ਚੰਗਾ ਕੰਮ ਨਹੀਂ ਹੈ, ਸਗੋਂ ਸਮੇਂ ਦੀ ਸਭ ਤੋਂ ਵੱਡੀ ਲੋੜ ਵੀ ਜਿਹੜੀ ਹੈ ਉਹ ਬਣ ਗਿਆ ਹੈ। ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਭਾਰਤ ਵਿੱਚ ਵਨ ਮਹੋਤਸਵ ਜਿਹੜਾ ਆ ਉਹ ਮਨਾਇਆ ਜਾਂਦਾ ਹੈ, ਔਰ ਇਸ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1950 ਦੇ ਵਿੱਚ ਕੀਤੀ ਗਈ ਸੀ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜੰਗਲੀ ਅਤੇ ਜੰਗਲ ਦੀ ਸੰਭਾਲ ਦੇ ਲਈ ਜਿਹੜਾ ਆ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਵਨ ਮਹੋਤਸਵ ਹੈ ਨਾ, ਔਰ ਵਨ ਮਹੋਤਸਵ ਦੀ ਗੱਲ ਕਰੀਏ ਇਹ ਸਿਰਫ ਰੁੱਖ ਨੂੰ ਲਗਾਉਣ ਦਾ ਇੱਕ ਤਿਉਹਾਰ ਨਹੀਂ ਹੈ, ਸਗੋਂ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਇੱਕ ਸੰਕਲਪ ਹੈ। ਜੇ ਅਸੀਂ ਅੱਜ ਇੱਕ ਰੁੱਖ ਲਗਾ ਕੇ ਉਸਦੀ ਸੰਭਾਲ ਕਰਦੇ ਹਾਂ, ਅਸੀਂ ਉਹਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਹਿ ਸਕਦੇ ਹਾਂ ਸਾਫ਼ ਹਵਾ, ਠੰਡੀ ਛਾਂ, ਸ਼ੁੱਧ ਪਾਣੀ ਅਤੇ ਹਰਿਆ ਭਰਿਆ ਭਵਿੱਖ ਵੀ ਦੇ ਸਕਦੇ ਹਾਂ। ਅਤੇ ਆਓ ਅੱਜ ਇਸ ਵਨ ਮਹੋਤਸਵ ਮੌਕੇ 'ਤੇ ਸਿਰਫ ਇੱਕ ਪੌਦਾ ਹੀ ਨਾ ਲਗਾਈਏ, ਸਗੋਂ ਉਸਨੂੰ ਇੱਕ ਰੁੱਖ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਜਿਹੜੀ ਹੈ ਜ਼ਰੂਰ ਨਿਭਾਈਏ, ਕਿਉਂਕਿ ਬਰਸਾਤਾਂ ਦੇ ਵਿੱਚ ਪੌਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਿੜਦੇ ਨੇ, ਔਰ ਬਹੁਤ ਜਲਦੀ ਗਰੋਥ ਜਿਹੜੀ ਆ ਉਹਨਾਂ ਦੀ ਹੁੰਦੀ ਹੈ, ਔਰ ਇਸ ਮੌਸਮ ਦੇ ਵਿੱਚ ਅਗਰ ਅਸੀਂ ਰੁੱਖ ਲਗਾਉਂਦੇ ਹਾਂ ਤਾਂ ਇਹ ਬਹੁਤ ਜਲਦੀ ਵਧਣ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਗਰੋਥ ਜਿਹੜੀ ਆ ਉਹਨਾਂ ਦੀ ਬਹੁਤ ਜਲਦੀ ਹੁੰਦੀ ਹੈ। ਤਾਂ ਉਹ ਅੱਜ ਵਨ ਮਹੋਤਸਵ ਦੇ ਇਸ ਮੌਕੇ ਦੇ ਉੱਤੇ ਅਸੀਂ ਗੱਲ ਵੀ ਕਰਾਂਗੇ, ਬਾਤ ਵੀ ਕਰਾਂਗੇ, ਲੇਕਿਨ ਮਿਊਜ਼ੀਕਲ ਬ੍ਰੇਕਸ ਜਿਹੜੀਆਂ ਆ ਨਾ ਉਹ ਨਾਲ ਹੋਣੀਆਂ ਚਾਹੀਦੀਆਂ ਨੇ, ਔਰ ਮਿਊਜ਼ੀਕਲ ਬ੍ਰੇਕਸ ਦੇ ਨਾਲ ਨਾਲ ਗੀਤ ਸੰਗੀਤ ਦੇ ਨਾਲ ਨਾਲ ਇਨਫੋਟੇਨਮੈਂਟ ਜਿਹੜੀ ਹੈ ਨਾ ਉਹ ਤੁਹਾਨੂੰ ਮਿਲਦੀ ਹੈ ਨਾ, ਮੈਂ ਕਿਹਾ ਵਾਹ ਜੀ ਵਾਹ ਹੋ ਜਾਂਦੀ ਹੈ ਨਾ। ਅਤੇ ਪ੍ਰੋਗਰਾਮ ਚੱਲਿਆ ਗੁੱਡ ਮੋਰਨਿੰਗ ਜਲੰਧਰ, ਔਰ ਕਰਾਂਗੇ ਗੱਲਬਾਤ ਇਸ ਵਿਸ਼ੇ ਦੇ ਉੱਤੇ ਵਨ ਮਹੋਤਸਵ, ਜਿਹੜਾ ਕਿ ਅਸੀਂ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਮਨਾਉਂਦੇ ਹਾਂ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਤਿਉਹਾਰ ਜਿਹੜਾ ਆ ਮਨਾਉਂਦੇ ਹਾਂ, ਔਰ ਇਸ ਤਿਉਹਾਰ ਨੂੰ ਬੜੀ ਸ਼ਿੱਦਤ ਦੇ ਨਾਲ ਮਨਾਉਣਾ। ਅਤੇ ਫਿਲਹਾਲ ਇੱਕ ਗਾਣਾ ਸੁਣਦੇ ਰਹੋ ਦਿਲ ਸੇ ਦਿਲ ਤੱਕ।

0: ਬਿਲਕੁਲ ਜੀ, ਖੂਬਸੂਰਤ ਗੀਤ ਸੰਗੀਤ ਦਾ ਸਾਥ ਆਕਾਸ਼ਵਾਣੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਸਟੂਡੀਓ ਦੀ ਘੜੀ ਜਿਹੜੀ ਹੈ ਸਮਾਂ ਦੱਸ ਰਹੀ ਹੈ ਕਿ ਲਗਭਗ 8:03 ਜਿਹੜੇ ਹੈ ਹੋਣ ਜਾ ਰਹੇ ਨੇ, ਔਰ ਵੇਲਾ ਹੈ ਪ੍ਰੋਗਰਾਮ ਦੇ ਵਿੱਚ ਉਸ ਵਿਸ਼ੇ ਦੇ ਉੱਤੇ ਗੱਲ ਕਰਨ ਦਾ ਜਿਹੜਾ ਅੱਜ ਦੇ ਵੀ ਅਸੀਂ ਆਪਣੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਯਾਨੀ ਕਿ ਵਨ ਮਹੋਤਸਵ ਜਿਹੜਾ ਆ ਮਨਾਉਂਦੇ ਹਾਂ। ਇੱਕ ਅਜਿਹੀ ਮੁਹਿੰਮ ਹੈ ਜੋ ਸਿਰਫ ਰੁੱਖ ਲਗਾਉਣ ਦੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ ਭਰਿਆ ਅਤੇ ਸਿਹਤਮੰਦ ਭਵਿੱਖ ਦੀ ਜਿਹੜੀ ਹੈ ਉਹ ਸਿਰਜਣਾ ਕਰਦੀ ਹੈ। ਇਹ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ, ਲੇਖਕ ਔਰ ਕੁਦਰਤ ਸੰਭਾਲ ਦੇ ਲਈ ਲੰਮੇ ਸਮੇਂ ਤੋਂ ਸਮਰਪਿਤ ਸ਼ਖਸੀਅਤ ਡਾਕਟਰ ਬਲਵਿੰਦਰ ਸਿੰਘ ਜੀ ਲੇਖੀਵਾਲ ਜੀ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਰੁੱਖਾਂ, ਪਾਣੀ ਅਤੇ ਕੁਦਰਤੀ ਵਿਰਸ ਦੀ ਜਿਹੜੀ ਸੰਭਾਲ ਦੇ ਲਈ ਨਾ ਬਹੁਤ ਸਾਰੇ ਪ੍ਰੋਜੈਕਟਾਂ ਅਤੇ ਜਾਗਰੂਕਤਾ ਮੁਹਿੰਮ ਰਾਹੀਂ ਸਮਾਜ ਨੂੰ ਪ੍ਰੇਰਿਤ ਕੀਤਾ ਹੈ, ਔਰ ਡਾਕਟਰ ਸਾਹਿਬ ਆਕਾਸ਼ਵਾਣੀ ਜਲੰਧਰ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ। ਅਤੇ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਜੀ ਡਾਕਟਰ ਸਾਹਿਬ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਤਹਿ ਦਿਲੋਂ ਅਸੀਂ ਸਵਾਗਤ ਕਰਦੇ ਹਾਂ
1: ਜੀ। ਥੈਂਕ ਯੂ
0: ਜੀ। ਸਰ, ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਅਸੀਂ ਗੱਲ ਕਰਾਂਗੇ ਵਨ ਮਹੋਤਸਵ ਜਿਹੜਾ ਕਿ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਮਨਾਇਆ ਜਾਂਦਾ ਹੈ। ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਅਸੀਂ ਇਸ ਨੂੰ ਮਨਾਉਂਦੇ ਹਾਂ, ਜਿਸ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਲੋਕਾਂ ਦੇ ਵਿੱਚ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਵਨ ਮਹੋਤਸਵ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਅੱਜ ਦੇ ਸਮੇਂ ਦੇ ਵਿੱਚ ਇਹਦੀ ਕੀ ਇੰਪੋਰਟੈਂਸ ਹੈ, ਕਿੰਨੀ ਗੁਣਾ ਇਹ ਇੰਪੋਰਟੈਂਸ ਜਿਹੜੀ ਹੈ ਵੱਧ ਰਹੀ ਹੈ।
1: ਜੇ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਵਿਸ਼ਵ

0: ਪਾਕਿਸਤਾਨ ਜਦੋਂ ਆਜ਼ਾਦ ਹੋਇਆ 1947 ਵਿੱਚ, ਪਾਕਿਸਤਾਨ ਜਿਹੜਾ ਉਹ ਰਾਓ ਸਮਝੇ ਹੇਠ ਮਨਾਇਆ ਗਿਆ ਸੀ ਲੋਕ ਸਰਕਾਰ ਦੇ ਨਾਲ, ਪਹਿਲਾਂ ਵਰਮਾ ਉਸ ਸਮਝੀ ਗਏ ਸੀ ਜਿਹੜਾ 1947 ਮਨਾਇਆ ਗਿਆ ਸੀ ਸਰਕਾਰ ਸੀਗਾ, ਉਹਦਾ ਜਿਹੜਾ ਰਾਜ ਆ ਉਹ ਸਾਡੇ ਜਿਹੜੇ ਮਹਾਨ ਨੇਤਾ ਸੀ ਉਸ ਵੇਲੇ ਦੇ ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਜਿੰਦਰ ਪ੍ਰਸਾਦ ਤੇ ਮੌਲਾਨਾ ਆਮ ਵਰਗੇ ਜਿਹੜੇ ਅਹਿਮ ਸ਼ਖਸੀਅਤਾਂ ਸੀਗੀਆਂ, ਉਹਨਾਂ ਨੇ ਚਲਾਅ ਦੇ ਉੱਤੇ ਕਾਰਜ ਕੀਤਾ ਸੀ। ਤੇ ਫਿਰ ਇਹਨੂੰ 1950 ਵਿੱਚ ਜਿਹੜੇ ਮੁਨਸ਼ੀ ਸੀ ਉਦੋਂ ਸਮੇਂ ਭਾਰਤ ਦੇ ਖਰਾਕ ਤੇ ਬੜੀ ਮਹੱਤਵੀ ਸੀ, ਫਿਰ 1950 ਨਾਮ ਬਦਲ ਕੇ ਵਣ ਮਹਾਂਉਤਸਵ ਰੱਖਿਆ ਸੀ।
1: ਜੀ
0: ਜਿਹੜੀ ਗੱਲ ਤੁਸੀਂ ਪੁੱਛੀ ਆ ਕਿ ਕੀ ਮਤਲਬ ਇਹਦਾ ਸਟੇਟਸ ਕੀ ਹੈ ਇਸ ਪੱਧਰ ਤੇ, ਦੇਖੋ ਜੀ ਜੇ ਆਪਾਂ ਗੱਲ ਕਰੀਏ ਪਿਛਲੇ ਲਾਸਟ 10-15 ਸਾਲ ਦੇ ਵਿੱਚ ਜਾਂ 20 ਸਾਲ ਦੇ ਵਿੱਚ, ਹੈ ਨਾ, ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਗਵਰਨਮੈਂਟ ਪ੍ਰਤੀ ਰੁੱਖਾਂ ਪ੍ਰਤੀ ਡੈਫੀਨੇਟਲੀ ਵਧੀ ਆ। ਅਨਫੋਰਚੁਨੇਟਲੀ ਅਵੇਅਰਨੈਸ ਵੱਧ ਜਾਣ ਨਾਲ ਇਕੱਲੀ ਗੱਲ ਨਹੀਂ ਹੁੰਦੀ, ਉੱਤੇ ਐਕਸ਼ਨ ਲੈਣਾ ਪੈਂਦਾ, ਐਕਸ਼ਨ ਦੀ ਬਹੁਤ ਵੱਡੀ ਕਮੀ ਹੈ। ਜੇ ਤੁਸੀਂ ਡਾਟਾ ਦੇਖੀਏ ਆਪਾਂ ਕੁਛ ਸਾਲਾਂ ਦਾ, ਈਵਨ 10 ਸਾਲਾਂ ਦਾ ਡਾਟਾ ਚੱਕ ਲਈਏ, ਐਨ ਜੀ ਓ ਦਾ ਗਵਰਨਮੈਂਟ ਅਫੀਸ਼ੀਅਲ ਡਿਪਾਰਟਮੈਂਟਸ ਨੇ ਜਿਹੜੇ ਮਹਾਂਉਤਸਵ ਮਨਾਉਂਦੇ ਨੇ, ਫਿਰ ਇੰਡੀਵਿਜੁਅਲ ਲੋਕ ਮਨਾਉਂਦੇ ਨੇ, ਸੰਸਥਾਵਾਂ ਦੇ ਸਕੂਲ ਕਾਲਜ ਮਨਾਉਂਦੇ ਨੇ,
1: ਤੁਹਾਡੀ ਆਵਾਜ਼ ਜਿਹੜੀ ਹੈ ਸ਼ਾਇਦ ਥੋੜ੍ਹੀ ਫਟ ਫਟ ਕੇ ਜਾਂ ਥੋੜ੍ਹੀ ਜਿਹੀ ਉਹਦੀ ਆਵਾਜ਼ ਜਿਹੜੀ ਹੈ ਉਹ ਕਲੈਰਿਟੀ ਜਿਹੜੀ ਹੈ ਸਾਡੇ ਤੱਕ ਨਹੀਂ ਪਹੁੰਚ ਰਹੀ। ਮੈਨੂੰ ਤੁਸੀਂ ਕੁਝ ਪਲ ਦਿਓ ਜਿਹਦੇ ਵਿੱਚ ਮੈਂ ਤੁਹਾਨੂੰ ਦੁਬਾਰਾ ਤੋਂ ਸਟੂਡੀਓ ਦੇ ਨਾਲ ਜੋੜ ਸਕਾਂ, ਔਰ ਫਿਲਹਾਲ ਦੇ ਲਈ ਮੈਨੂੰ ਕੁਝ ਪਲ ਦਿਓ ਤਾਂ ਕਿ ਮੈਂ ਤੁਹਾਡੀ ਜਿਹੜੀ ਤੁਸੀਂ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝੀ ਕਰ ਰਹੇ ਹੋ ਉਹ ਮੈਂ ਆਪਣੇ ਦੋਸਤਾਂ ਤੱਕ ਕਲੀਅਰਲੀ ਪਹੁੰਚਾ ਸਕਾਂ। ਫਿਲਹਾਲ ਦੇ ਲਈ ਇੱਕ ਛੋਟਾ ਜਿਹਾ ਗੀਤ ਜਿਹੜਾ ਆ ਮੈਂ ਆਪਣੇ ਦੋਸਤਾਂ ਨੂੰ ਸੁਣਾਉਣ ਜਾ ਰਹੀ ਹਾਂ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਸੇ ਦਿਲ ਤੱਕ, ਗੁੱਡ ਮਾਰਨਿੰਗ ਜਲੰਧਰ।

0: ਬਿਲਕੁਲ ਜੀ, ਹੱਥਾਂ ਤੋਂ ਇਹ ਹੱਥ ਬਿਲਕੁਲ ਦੂਰ ਨਹੀਂ ਜਾਏਗਾ, ਕਿਉਂਕਿ ਅਸੀਂ ਗੱਲਬਾਤ ਕਰ ਰਹੇ ਹਾਂ ਵਨ ਮਹੋਤਸਵ ਦੇ ਉੱਤੇ। ਔਰ ਸਰ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾ ਰਹੇ ਸੀ, ਅਸੀਂ ਇਸ ਇਨਫੋਰਮੇਸ਼ਨ ਨੂੰ ਜਿਹੜਾ ਹੈ ਫਿਰ ਤੋਂ ਆਪਣੇ ਨਾਲ ਸਾਂਝਾ ਕਰਦੇ ਹਾਂ। ਸਰ ਜਿਵੇਂ ਕਿ ਤੁਸੀਂ ਸਾਡੇ ਲਿਸਨਰਸ ਨੂੰ ਦੱਸ ਰਹੇ ਸੀਗੇ ਕਿ ਵਨ ਮਹੋਤਸਵ ਜਿਹੜਾ ਹੈ ਇਸਦੀ ਸ਼ੁਰੂਆਤ ਕਿਵੇਂ ਹੋਈ ਅਤੇ ਅੱਜ ਦੇ ਸਮੇਂ ਦੇ ਵਿੱਚ ਇਹਦੀ ਜਿਹੜੀ ਇੰਪੋਰਟੈਂਸ ਹੈ ਪਹਿਲੇ ਨਾਲੋਂ ਕਈ ਗੁਣਾ ਵੱਧ ਰਹੀ ਹੈ, ਇਸ ਦੇ ਬਾਰੇ ਤੁਸੀਂ ਸਾਡੇ ਲਿਸਨਰਸ ਨੂੰ ਦੱਸ ਰਹੇ ਸੀ।
1: ਹਾਂਜੀ ਬਿਲਕੁਲ ਜੀ, ਮੈਂ ਜਿੱਦਾਂ ਗੱਲ ਕਰ ਰਿਹਾ ਸੀ ਨਾ ਕਿ ਜਿਹੜੀ ਸਾਡੀ ਨੈਸ਼ਨਲ ਪਾਲਿਸੀ ਹੈ ਉਹਦੇ ਅਕੋਰਡਿੰਗਲੀ ਜਿਹੜਾ ਸਾਡਾ ਜੰਗਲਾਂ ਹੇਠ

0: ਰੇਟ ਹੈਗਾ ਉਹ 30% ਤੋਂ ਉੱਪਰ ਹੋਣਾ ਚਾਹੀਦਾ। ਤੇ ਜੇ ਪੰਜਾਬ ਦਾ ਆਪਾਂ ਦੇਖਦੇ ਹਾਂ ਡਾਟਾ ਦੇਖਦੇ ਹਾਂ ਤੇ ਜਿਹੜਾ ਜੰਗਲਾਂ ਹੇਠ ਰਕਬਾ 3.6 ਦੇ ਕਰੀਬ ਹੈ ਤੇ ਟ੍ਰੀ ਕਵਰ ਜਿਹੜਾ ਸਾਡਾ ਹੈਗਾ ਰੁੱਖਾਂ ਹੇਠ ਰਕਬਾ ਉਹ 3 ਤੋਂ ਥੱਲੇ ਆ 2.9 ਦੇ ਕਰੀਬ ਹੈ। ਮਤਲਬ ਟੋਟਲ ਜੇ ਅਸੀਂ ਦੋਨੋਂ ਜੋੜ ਲਈਏ ਤਾਂ 6.5 ਦੇ ਕਰੀਬ ਬਣਦਾ 6.58 ਤੇ ਜਿਹੜਾ ਕਿ ਬਹੁਤ ਘੱਟ ਹੈ। ਉਹ ਹਾਲਾਂਕਿ ਇਹਦੇ ਪਿੱਛੇ ਰੀਜ਼ਨ ਕਾਫੀ ਰੀਜ਼ਨ ਨੇ ਕਿ ਪੰਜਾਬ ਦੇ ਜਿਹੜਾ ਜਿਹੜੀ ਸਾਡੀ ਐਗਰੀਕਲਚਰ ਸਟੇਟ ਆ ਖੇਤੀਬਾੜੀ ਹੁੰਦੀ ਆ ਬਹੁਤ ਜ਼ਿਆਦਾ ਹਨਾ ਪਰ ਬੇਸਿਕਲੀ ਇਹ ਸਾਰਾ ਜਿੰਨਾ ਘੱਟ ਗਿਆ ਇੰਨਾ ਘਟਣਾ ਨਹੀਂ ਚਾਹੀਦਾ ਸੀ। ਰੀਜ਼ਨ ਇਹ ਹੈ ਕਿ ਹਰ ਬੰਦਾ ਜਿਹੜਾ ਹੈਗਾ ਨਾ ਤਾਂ ਲੋਕ ਘਰਾਂ ਚ ਰੁੱਖ ਪਸੰਦ ਕਰਦੇ ਆ ਲੋਕਾਂ ਨੂੰ ਆ ਵੀ ਘਰਾਂ ਦੇ ਵਿੱਚ ਪੱਤੇ ਡਿੱਗਦੇ ਆ ਪੱਤੇ ਡਿੱਗਣ ਨਾਲ ਸਾਡੇ ਘਰ ਖਰਾਬ ਹੁੰਦੇ ਆ ਗੰਦ ਹੁੰਦੇ ਆ ਪੈਂਦਾ ਰੋਡ ਸਾਈਡ ਜਿਹੜੇ ਲੋਕ ਆ ਉਹ ਉਹਨੂੰ ਵੀ ਮਤਲਬ ਕਹਿੰਦੇ ਆ ਵੀ ਚੰਗਾ ਨੀ ਲੱਗਦਾ ਜੀ ਸਾਨੂੰ ਸਾਡੇ ਵਹੀਕਲ ਨੀ ਅੰਦਰ ਜਾਂਦੇ ਬਾਹਰ ਆਉਂਦੇ ਹਨਾ।
1: ਬਿਲਕੁਲ
0: ਜਿਹੜੇ ਖੇਤਾਂ ਦੇ ਵਿੱਚ ਲੋਕ ਕਹਿੰਦੇ ਛਾਂ ਹੈਗੀ ਆ ਤੇ ਛਾਂ ਦੇ ਨਾਲ ਜਿਹੜਾ ਹੈਗਾ ਸ਼ੋਰਾ ਹੁੰਦਾ ਸ਼ੋਰਾ ਦੇ ਨਾਲ ਸਾਡੀ ਜਿਹੜੀ ਉਪਜ ਘਟਦੀ ਆ ਉਹ ਜਿਹੜਾ ਸਾਡਾ ਸੋ ਕਾਲਡ ਡਿਵੈਲਪਮੈਂਟ ਨੇ ਸਾਡੇ ਤੋਂ ਜਿਹੜੇ ਹੈਗੇ ਆ ਰੁੱਖ ਸਾਡੇ ਤੋਂ ਦੂਰ ਲੈ ਗਏ ਆ ਹਨਾ ਡਿਵੈਲਪਮੈਂਟ
1: ਤੇ
0: ਉਹਦਾ ਨਤੀਜਾ ਹੁਣ ਅਸੀਂ ਭੁਗਤ ਰਹੇ ਹਾਂ ਕਿ ਸਾਡੇ ਜਿਹੜੇ ਹੈਗੇ ਆ ਪੌਣ ਪਾਣੀ ਨੇ ਜਾਂ ਸਾਡੇ ਬਿਮਾਰੀਆਂ ਨੇ ਹੋਸਪਿਟਲ ਦੇ ਵਿੱਚ ਬੈੱਡ ਨਹੀਂ ਮਿਲ ਰਹੇ ਉਹਦਾ ਰੀਜ਼ਨ ਤਾਂ ਇਹੀ ਆ ਵੀ ਨੇਚਰ ਨਾਲੋਂ ਅਸੀਂ ਡਿਸਕਨੈਕਟ ਹੋ ਗਏ।
1: ਬਿਲਕੁਲ ਬਿਲਕੁਲ ਜੀ ਜੀ ਸਰ ਬਿਲਕੁਲ ਤੁਸੀਂ ਬਹੁਤ ਅੱਛੀ ਜਿਹੜੀ ਇਨਫੋਰਮੇਸ਼ਨ ਦੇ ਰਹੇ ਹੋ ਕਿ ਰੁੱਖ ਜਿਹੜੇ ਹੈ ਉਹ ਘਟਦੇ ਜਾ ਰਹੇ ਨੇ ਅਤੇ ਉਹਦੇ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਾਡੀ ਜਿਹੜੀ ਸੋਚ ਹੈ ਨਾ ਉਹ ਇਹੋ ਜਿਹੀ ਬਣ ਗਈ ਹੈ ਜਿਵੇਂ ਕਿ ਤੁਸੀਂ ਹੁਣ ਐਕਸਪਲੇਨ ਵੀ ਕੀਤਾ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜਦੋਂ ਅਸੀਂ ਐਡ ਕਰ ਲੈਂਦੇ ਹਾਂ ਜੋੜ ਲੈਂਦੇ ਹਾਂ ਆਪਣੇ ਨਾਲ ਨਾ ਕਿ ਇਹ ਸੋਚ ਸਾਡੀ ਜਿਹੜੀ ਹੈ ਇੱਦਾਂ ਦੀ ਹੈ ਕਿ ਹਾਂ ਇੱਦਾਂ ਹੀ ਹੋਏਗਾ ਹੈ ਨਾ। ਲੇਕਿਨ ਅੱਜ ਅਸੀਂ ਗੱਲ ਕਰੀਏ ਕਿ ਜਿਹੜਾ ਜਲਵਾਯੂ ਦਾ ਪਰਿਵਰਤਨ ਹੋ ਰਿਹਾ ਹੈ ਵੱਧ ਰਿਹਾ ਤਾਪਮਾਨ ਹੈ ਹਵਾ ਦੇ ਵਿੱਚ ਪ੍ਰਦੂਸ਼ਣ ਹੈ ਪਾਣੀ ਦੀ ਕਮੀ ਵਰਗੀਆਂ ਪ੍ਰੋਬਲਮਸ ਜਿਹੜੀਆਂ ਆ ਹੁਣ ਆਮ ਤੌਰ 'ਤੇ ਜਿਹੜੀਆਂ ਵੱਧ ਰਹੀਆਂ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਰੁੱਖ ਨੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਅਤੇ ਇਹ ਕੀ ਸਿਰਫ ਰੁੱਖ ਲਗਾਉਣੇ ਹੀ ਜ਼ਰੂਰੀ ਨੇ ਜਾਂ ਇਹਨਾਂ ਨੂੰ ਲਗਾਉਣ ਤੋਂ ਬਾਅਦ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹਨਾਂ ਦੇ ਉੱਤੇ ਵੀ ਵੱਡਾ ਕਰਨਾ ਵੀ ਉਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।
0: ਵੱਡਾ ਕਰਨਾ ਜੀ ਸਾਂਭ ਸੰਭਾਲ ਕਰਨਾ ਉਹ ਉਸ ਤੋਂ ਜ਼ਿਆਦਾ ਵੱਡਾ ਕਾਰਜ ਹੈ। ਮੈਨੂੰ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਸਾਨੂੰ ਜਿਹੜਾ ਅਸੀਂ ਉਸ ਸਮੇਂ ਚੋਂ ਲੰਘ ਰਹੇ ਹਾਂ ਜਿਹਦੇ ਵਿੱਚ ਸਾਨੂੰ ਜਿਹੜੇ ਪਹਿਲਾਂ ਲੱਗੇ ਹੋਏ ਰੁੱਖ ਹੈ ਉਹਨਾਂ ਨੂੰ ਬਚਾਉਣ ਦਾ ਕੋਈ ਉਤਸਵ ਸ਼ੁਰੂ ਕਰਨਾ ਚਾਹੀਦਾ ਅੰਦੋਲਨ ਸ਼ੁਰੂ ਕਰਨਾ ਚਾਹੀਦਾ। ਮਤਲਬ ਇੱਕ ਪਾਸੇ ਤਾਂ ਅਸੀਂ ਜਿਹੜੇ 100-100 ਸਾਲ 50-50 150 ਸਾਲ ਪੁਰਾਣੇ ਰੁੱਖ ਨੇ ਅਸੀਂ ਉਹਨਾਂ ਨੂੰ ਆਪਣੀ ਆਪਣੇ ਨਿੱਜੀ ਹਿੱਤਾਂ ਖਾਤਰ ਉਹਨਾਂ ਨੂੰ ਕੱਟੀ ਜਾ ਰਹੇ ਹਾਂ ਫਿਰ ਅਸੀਂ ਨਵੇਂ ਲਾਈ ਜਾ ਰਹੇ ਹਾਂ। ਨਵੇਂ ਲਾਉਣ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਵੀ ਮੌਸਮ ਆਉਂਦਾ ਸਾਡੇ ਇਹ ਇਨਵਾਇਰਮੈਂਟ ਪ੍ਰਿਜ਼ਰਵੇਸ਼ਨ ਦਾ ਵੀ ਫੈਸ਼ਨ ਵਰਗਾ ਹੋ ਰਿਹਾ ਉਹ ਸਾਰੇ ਲੋਕਾਂ ਨੇ ਮਤਲਬ ਆਪਣੀਆਂ ਡੀਪੀਜ਼ ਲਾ ਦੇਣੀਆਂ ਨੇ ਸਭ ਨੇ ਬੜਾ ਕੁਛ ਲਾ ਦੇਣਾ ਕਾਗਜ਼ਾਂ ਚ ਰੁੱਖ ਲੱਗ ਜਾਣੇ ਆ।
1: ਪਰ
0: ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਜੇ ਜਦੋਂ ਵੀ ਤੁਸੀਂ ਕੋਈ ਰੁੱਖ ਲਾਉਣਾ ਜੇ ਉਹਦੀ ਤੁਸੀਂ 3 ਸਾਲ ਸਾਂਭ ਸੰਭਾਲ ਨਹੀਂ ਕਰ ਸਕਦੇ ਤੇ ਜਿੱਥੇ ਬੂਟੇ ਤੁਸੀਂ ਲਾ ਰਹੇ ਹੋ ਰੁੱਖ ਲਾ ਰਹੇ ਹੋ ਜੇ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉਹ ਚੀਜ਼ਾਂ ਮੋਸਟ ਇੰਪੋਰਟੈਂਟ ਹੈ ਉੱਥੇ ਪਾਣੀ ਦੀ ਮੌਜੂਦਗੀ ਹੋਣੀ ਚਾਹੀਦੀ ਹੈ ਤੇ ਤੁਸੀਂ ਘੱਟੋ ਘੱਟ 3 ਸਾਲ ਉਹਦੀ ਸਾਂਭ ਸੰਭਾਲ ਕਰ ਸਕਦੇ ਹੋ ਤਾਂ ਰੁੱਖ ਲਾਓ ਨਹੀਂ ਤਾਂ ਰੁੱਖ ਲਾਉਣਾ ਨੀ ਉਹਨੂੰ ਕਤਲ ਕਰਨ ਵਾਲੀ ਗੱਲ ਹੈ। ਤੁਸੀਂ ਚੰਗੇ ਭਲੇ ਨਰਸਰੀ ਚੋਂ ਬੂਟੇ ਲੈ ਕੇ ਆਉਣੇ ਆ
1: ਬਿਲਕੁਲ
0: ਹਜ਼ਾਰਾਂ ਦੇ ਹਜ਼ਾਰ ਲੱਖਾਂ ਦੇ ਲੱਖ ਬੂਟੇ ਧਰਤੀ ਤੇ ਲਾ ਦਿੰਦੇ ਆ ਉਹਨਾਂ ਦਾ ਸਰਵਾਈਵਲ ਰੇਟ ਹੈ ਨੀ ਕਿਉਂਕਿ ਸਭ ਦੀ ਜਿਹੜੀ ਪ੍ਰਾਇਓਰਟੀ ਉਹ ਕੀ ਹੁੰਦੀ ਆ ਕਿ ਹਾਂ ਬਈ ਉਹ ਮੌਸਮ ਆ ਗਿਆ ਸਾਰੇ ਲਾਓ ਲਾਈ ਜਾਂਦੇ ਆ ਆਪਾਂ ਵੀ ਲਾਉਣੇ ਆ ਲਾ ਕੇ ਮੁੜ ਕੇ ਘਰੋਂ ਘਰੀ ਬੈਠ ਜਾਂਦੇ ਲੋਕ।
1: ਜੀ ਸਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਸਾਡੇ ਜਿਹੜੇ ਵਿਰਾਸਤ ਨੇ ਸਾਨੂੰ ਰੁੱਖ ਦਿੱਤੇ ਨੇ ਉਹ ਕਿਹੜੇ ਕਿਹੜੇ ਨੇ ਪੰਜਾਬ ਦੇ ਜਿਵੇਂ ਕਿ ਬੋਰਡ ਦੀ ਗੱਲ ਕਰੀਏ ਜਾਂ ਇਹਦੇ ਇਲਾਵਾ ਹੋਰ ਕਿਹੜੇ ਰੁੱਖ ਨੇ ਜਿਹੜੇ ਸਾਡੇ ਵਿਰਾਸਤੀ ਰੁੱਖ ਨੇ।
0: ਜਦੋਂ ਅਸੀਂ ਵਿਰਾਸਤੀ ਰੁੱਖ ਦੀ ਗੱਲ ਕਰਦੇ ਨਾ ਜਿਵੇਂ ਜ਼ਿਆਦਾਤਰ ਲੋਕ ਜਿਵੇਂ ਤੁਸੀਂ ਗੱਲ ਕੀਤੀ ਆ
1: ਜੀ
0: ਬੋਰਡ ਦੀ ਗੱਲ ਕੀਤੀ ਆ ਲੋਕ ਬੋਰਡ ਦੀ ਗੱਲ ਕਰਦੇ ਆ ਪਿੱਪਲ ਦੀ ਗੱਲ ਕਰਦੇ ਆ ਇਸ ਤੋਂ ਬਿਨਾਂ ਸਾਡੇ ਹੋਰ ਵੀ ਬਹੁਤ ਰੁੱਖ ਨੇ ਜਿਵੇਂ ਜੰਡ ਹੈ ਕਰੀਰ ਹੈ ਬਰਨ ਹੈ ਗਰਨ ਹੈ ਲਸੂੜ ਹੈ ਪਲਾਈ ਹੈ
1: ਪੰਜਾਬ ਦੇ ਲਈ ਜੇ ਅਸੀਂ ਇਹਨੂੰ ਬੀਜਣਾ ਹੋਵੇ ਜਾਂ ਲਗਾਉਣਾ ਹੋਵੇ ਜਿਹਨੂੰ ਕਹਿੰਦੇ ਆਪਾਂ ਇਹ ਠੀਕ ਹੈ।
0: ਦੇਖੋ ਗੱਲ ਇਹ ਹੈ ਕਿ ਬੜੇ ਲੋਕ ਇਹ ਸੋਸ਼ਲ ਮੀਡੀਆ ਤੇ ਕੰਟਰੋਵਰਸ਼ੀਅਲ ਜਾਂ ਵਿਸ਼ਾ ਚੱਲਦਾ ਰਹਿੰਦਾ ਹਨਾ ਲੋਕ ਕਹਿੰਦੇ ਕਿ ਵੀ ਸਫੈਦਾ ਪੱਟ ਕੇ ਸੁੱਟ ਦੇਣਾ ਚਾਹੀਦਾ ਇਹ ਪਾਣੀ ਪੀਂਦਾ ਇਹਨੇ ਧਰਤੀ ਬੰਜਰ ਕਰ ਦੇਣੀ ਹੈ। ਜੇ ਸਫੈਦਾ ਧਰਤੀ ਬੰਜਰ ਕਰਦਾ ਹੁੰਦਾ ਤਾਂ ਅੱਜ ਆਸਟ੍ਰੇਲੀਆ ਦੇਸ਼ ਬਿਲਕੁਲ ਸੋਕੇ ਵਰਗੀ ਸਥਿਤੀ ਚ ਹੁੰਦਾ ਕਿਉਂਕਿ ਆਸਟ੍ਰੇਲੀਆ ਦਾ ਦੇ ਵਿੱਚ

0: ਤੁਹਾਨੂੰ ਜਿਹੜਾ ਹੈਗਾ ਸਫੈਦਾ ਵੇਖਣ ਨੂੰ ਮਿਲਦਾ।
1: ਜੀ
0: ਮੋਰ ਓਵਰ ਜਿਹੜਾ ਸਾਡੇ ਅੱਜ ਤੋਂ 40-50 ਸਾਲ ਪਹਿਲਾਂ ਸਫੈਦਾ ਲੱਗਦਾ ਸੀ ਉਹਨੂੰ ਹੋਰ ਕਿਸਮ ਦਾ ਸੀ, ਉਹ ਬਹੁਤ ਵੱਡਾ ਹੁੰਦਾ ਸੀ, ਉਹਨੂੰ ਕੁਝ ਪਾਣੀ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਸੀ।
1: ਜੀ
0: ਜਿਹੜਾ ਜਿਹੜਾ ਅੱਜ ਕੱਲ੍ਹ ਕਲੋਨ ਵਾਲਾ ਸਫੈਦੇ ਦਾ ਕਲਚਰ ਚੱਲ ਰਿਹਾ ਉਹਨੂੰ ਜਿਹੜਾ ਪਾਣੀ ਦੀ ਲੋੜ ਹੈਗੀ ਆ ਉਹ ਮਤਲਬ ਪਿਛਲੇ ਪੁਰਾਣੀਆਂ ਜਿਹੜੀਆਂ ਕਿਸਮਾਂ ਦੇ ਹਿਸਾਬ ਨਾਲ ਜਿਹੜੀਆਂ ਸਾਡੀਆਂ ਸੀਗੀਆਂ ਉਹ ਪਾਣੀ ਦੀ ਬਹੁਤ ਘੱਟ ਲੋੜ ਹੈ। ਐਗਰੋ ਫੋਰੈਸਟਰੀ ਦੇ ਵਿੱਚ ਜਦੋਂ ਅਸੀਂ ਰੁੱਖਾਂ ਤੋਂ ਜਿਹੜੇ ਜਿਹੜੇ ਕਿਸਾਨ ਭਰਾ ਰੁੱਖਾਂ ਤੋਂ ਕੋਈ ਆਪਣੀ ਉਹ ਇਕਨੋਮਿਕ ਜਿਹੜੇ ਆਰਥਿਕ ਸਥਿਤੀ ਬੈਟਰ ਕਰਨਾ ਚਾਹੁੰਦੇ ਆ ਤਾਂ ਉਹ ਰੁੱਖ ਸਫੈਦੇ ਦਾ ਰੁੱਖ ਲਾ ਸਕਦੇ ਆ, ਬਟ ਡੈਫੀਨੇਟਲੀ ਇਹ ਸੋਚਣਾ ਚਾਹੀਦਾ ਕਿ ਕਿੱਥੇ ਲਾਉਣ ਜਾ ਰਹੇ ਹੈ, ਕਦੋਂ ਲਾਉਣ ਜਾ ਰਹੇ ਹਾਂ, ਉੱਥੇ ਪਾਣੀ ਦੀ ਸਥਿਤੀ ਕਿੰਨੇ ਫੁੱਟ ਤੇ ਆ, ਕਿਵੇਂ ਉਹਦੀ ਅਸੀਂ ਸਾਂਭ ਸੰਭਾਲ ਕਰਨੀ ਆ, ਔਰ ਕਿਸੇ ਕਿਸੇ ਟੈਕਨੀਕਲ ਐਕਸਪਰਟ ਦੀ ਗਾਈਡ ਦੇ ਗਾਈਡੈਂਸ ਦੇ ਨਾਲ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਨਾ ਉਹ ਲੋਕ ਹੜ ਲਿਆ ਦਿੰਦੇ ਹਰੇਕ ਚੀਜ਼ ਦਾ। ਹੁਣ ਪਿੱਛੇ ਪਿਛਲੇ 1-2 ਸਾਲਾਂ ਚ ਜਿਹੜਾ ਸਫੈਦਾ ਬਹੁਤ ਪਾਪੂਲਰ ਹੋਇਆ, ਹੁਣ ਪਾਪੂਲਰ ਕੀ ਹੋਇਆ ਜੋ ਸੋਸ਼ਲ ਮੀਡੀਆ ਤੇ ਹਰੇਕ ਹੀ ਬਲੌਗਰ ਰੌਲਾ ਪਾ ਜਾਂਦਾ ਜੀ ਇੰਨੇ ਕਰੋੜ ਇੰਨੇ ਲਾਓ, 10-6-7 ਸਾਲਾਂ ਚ ਇੰਨੇ ਕਰੋੜ ਕਮਾਓ। ਉਹ ਜਦੋਂ ਅਸੀਂ ਕਿਸੇ ਚੀਜ਼ ਨੂੰ ਬੇਹਤਾਸ਼ਾ ਵਿਦਆਊਟ ਐਨੀ ਉਹਦੀ ਇਹ ਜਾਣ ਪਛਾਣ ਮਤਲਬ ਸੋਚਿਆ ਜਾਂ ਐਕਸਪੈਕਟਡ ਆਊਟਕਮ ਨੂੰ ਦੇਖਿਆ ਕਿ ਅੱਜ ਤੋਂ ਜੇ ਹੁਣ ਸਾਰਾ ਪੰਜਾਬ ਹੀ ਸਫੈਦਾ ਲਾ ਦੂਗਾ ਤਾਂ ਡੈਫੀਨੇਟਲੀ ਸਾਡੀ ਧਰਤੀ ਲਈ ਘਾਤਕ ਵੀ ਹੋਊਗਾ ਤੇ ਉਹਦੀ ਮਾਰਕੀਟ ਹੀ ਨੀ ਲੰਬੀ ਹੋਣੀ।
1: ਜੀ ਜੀ ਜੀ
0: ਜੇ ਕਿਸੇ ਵੀ ਚੀਜ਼ ਦਾ ਗਲਤ ਆਉਣਾ ਤਾਂ ਉਹਦੀ ਮਾਰਕੀਟ ਜਿਹੜੀ ਹੈਗੀ ਉਹ ਡਾਊਨ ਜਾਂਦੀ ਹੈ ਹਨਾ। ਤਾਂ ਉਹ ਜਿਹੜੇ ਲੋਕ ਇਹ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਜਿਹੜੀ ਮਾਰਕੀਟ ਦਾ ਜਿਹੜਾ ਹੈਗਾ ਐਕਸਪੈਕਟਡ ਜਿਹੜੇ ਆਉਣ ਵਾਲੇ ਸਾਲਾਂ ਚ ਕੀ ਆ ਉਹਦੀ ਸਾਰੀ ਸਟੱਡੀ ਕਰਕੇ ਫੇਰ ਕੰਮ ਕਰਨਾ ਚਾਹੀਦਾ।
1: ਜੀ ਮਤਲਬ ਕਿ ਡੀਪ ਸਟੱਡੀ ਤੋਂ ਬਾਅਦ ਹੀ ਜਿਹੜੀ ਹੈ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਕਰਨੀਆਂ ਚਾਹੀਦੀਆਂ ਨੇ। ਸਰ ਅਕਸਰ ਦੇਖਿਆ ਜਾਂਦਾ ਹੈ ਕਿ ਵਨ ਮਹੋਤਸਵ ਦੇ ਦੌਰਾਨ ਨਾ ਵੱਡੀ ਗਿਣਤੀ ਦੇ ਵਿੱਚ ਪੌਦੇ ਤਾਂ ਲਗਾਏ ਜਾਂਦੇ ਨੇ ਪਰ ਕੁਝ ਸਮੇਂ ਬਾਅਦ ਉਹਨਾਂ ਵਿੱਚੋਂ ਬਹੁਤ ਸਾਰੇ ਸੁੱਕ ਜਾਂਦੇ ਨੇ। ਤੁਹਾਡੇ ਤਜਰਬੇ ਦੇ ਅਨੁਸਾਰ ਪੌਦਿਆਂ ਦੀ ਸਹੀ ਦੇਖਭਾਲ ਲਈ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ?
0: ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਟੱਡੀ ਕਰਨੀ ਚਾਹੀਦੀ, ਸਟੱਡੀ ਸ਼ਬਦ ਵਰਤਿਆ
1: ਜੀ।
0: ਬੇਸਿਕਲੀ ਰੁੱਖ ਰੁੱਖ ਬੂਟੇ ਲਾਉਣ ਨੂੰ ਅਸੀਂ ਟੈਕਨੀਕਲ ਕੰਮ ਨਹੀਂ ਸਮਝਦੇ। ਸਾਨੂੰ ਸਭ ਨੂੰ ਇਹ ਲੱਗਦਾ ਕਿ ਕੋਈ ਤੁਸੀਂ ਨਰਸਰੀ ਜਾਣਾ ਜਾਂ ਫੋਰੈਸਟ ਡਿਪਾਰਟਮੈਂਟ ਜਾਣਾ, ਉੱਥੋਂ ਬੂਟੇ ਲਿਆਉਣੇ ਆ, ਟੋਆ ਪੱਟ ਕੇ ਲਾ ਦੇ, ਇਹ ਇੰਨਾ ਸਿੰਪਲ ਕੰਮ ਨਹੀਂ ਹੈਗਾ। ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਜਿੱਥੇ ਬੂਟੇ ਲਾਉਣ ਜਾ ਰਹੇ ਹਾਂ ਰੋਡ ਸਾਈਡ ਉਦਾਹਰਨ ਵਜੋਂ ਰੋਡ ਸਾਈਡ ਨੇ, ਹੁਣ ਸਾਡੇ ਕੋਲੇ 12-14-16 ਫੁੱਟ ਦੀਆਂ ਰੋਡਸ ਵੀ ਹੈਗੀਆਂ ਨੇ, ਸਾਡੇ ਕੋਲੇ 100 ਫੁੱਟ ਦੀਆਂ ਰੋਡਸ ਵੀ ਹੈਗੀਆਂ ਨੇ, ਠੀਕ ਹੈ। ਤਾਂ ਜਿਹੜੀਆਂ ਸਭ ਤੋਂ ਮੇਜਰ ਇਹਦੇ ਵਿੱਚ ਜਿਹੜਾ ਸਰਵਾਈਵਲ ਰੇਟ ਘੱਟ ਹੈ ਨਾ, ਉਹਦੇ ਪਿੱਛੇ ਰੀਜ਼ਨ ਇਹ ਆ ਕਿ ਸਿਲੈਕਸ਼ਨ ਆਫ ਸਪੀਸੀਜ਼, ਮਤਲਬ ਰੁੱਖ ਬੂਟਿਆਂ ਦੀ ਜਿਹੜੀ ਚੋਣ ਹੈ ਉਹ ਅਸੀਂ ਸਹੀ ਨਹੀਂ ਕਰਦੇ। ਸਾਡੇ ਕੋਲੇ ਸਾਡੀ ਪੋਲਿਸੀ ਕੀ ਆ ਕਿ ਚਾਹੇ ਚਾਹੇ ਸਾਡਾ ਛੋਟਾ ਘਰ ਹੈ ਚਾਹੇ ਵੱਡਾ ਘਰ ਹੈ, ਚਾਹੇ ਸਾਡੀ ਰੋਡ ਘੱਟ ਚੌੜੀ ਹੈ ਚਾਹੇ ਵੱਡੀ ਹੈ, ਸਾਡੇ ਕੋਲ ਰੁੱਖ ਬੂਟੇ ਉਹੀ ਨੇ।
1: ਜੀ ਜੀ ਜੀ
0: ਬਿਲਕੁਲ। ਜੇ ਸਾਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਕਹਿਣਾ ਵੀ ਰੋਡ ਸਾਈਡ ਜਿਹੜੀਆਂ ਛੋਟੀਆਂ ਰੋਡਸ ਨੇ ਉੱਥੇ ਸਾਨੂੰ ਜਿਹੜੀਆਂ ਜਿਹੜੇ ਵੱਡੇ ਰੁੱਖ ਤਾਂ ਲਾਉਣੇ ਹੀ ਚਾਹੀਦੇ, ਸਾਨੂੰ ਸ਼ਰਬ ਟਾਈਪ ਲਾਉਣੇ ਚਾਹੀਦੇ ਆ
1: ਬਿਲਕੁਲ,
0: ਜਿਨ੍ਹਾਂ ਦੀ ਹਾਈਟ ਆਲਰੇਡੀ 10-12 ਫੁੱਟ ਤੇ ਜਾਂਦੀ ਹੈ। ਅਨਫੋਰਚੁਨੇਟਲੀ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਵੱਡੇ ਸ਼ਹਿਰ ਦੀ ਗੱਲ ਕਰ ਲਈਏ, ਸਾਰਿਆਂ ਦੇ ਵਿੱਚ ਜਿਹੜੇ ਈਵਨ ਸ਼ਹਿਰਾਂ ਦੇ ਅੰਦਰ ਜਿਹੜੀਆਂ ਰੋਡਸ ਨੇ ਉੱਥੇ ਵੀ ਕਿਤੇ ਸਤਪਤੀਆਂ ਲੱਗਿਆ ਹੋਇਆ, ਕਿਤੇ ਚਕਰਸੀਆਂ ਲੱਗਿਆ ਹੋਇਆ ਹੈ, ਕਿਤੇ ਗਲਮੋਹਰਾਂ ਲੱਗੀਆਂ ਹੋਈਆਂ, ਉਹ 20-20 ਸਾਲ 15-15 ਸਾਲ ਬੂਟੇ ਵੱਡੇ ਹੁੰਦੇ ਆ, ਫਿਰ ਉੱਪਰ ਬਿਜਲੀ ਦੀਆਂ ਤਾਰਾਂ ਨੇ, ਉਹ ਬਿਜਲੀ ਵਾਲਿਆਂ ਨੇ ਆਪਣੀ ਸਪਲਾਈ ਦੇਣੀ ਹੁੰਦੀ ਆ, ਫਿਰ ਉਹ ਕੱਟ ਦਿੰਦੇ ਆ ਕਿਉਂਕਿ ਉਹਨਾਂ ਨੇ ਰੈਗੂਲਰ ਸਪਲਾਈ ਦੇਣੀ ਹੈ ਹਨਾ। ਤੇ ਕਿਉਂ ਨਾ ਅਸੀਂ ਉੱਥੇ ਸਿਲੈਕਸ਼ਨ ਜਿਹੜੀ ਹੈਗੀ ਆ ਬੂਟਿਆਂ ਦੀ ਉਹ ਕਰੀਏ ਜਿਹਨਾਂ ਦੀ ਹਾਈਟ ਜਾਣੀ 10-12 ਫੁੱਟ ਹੋਵੇ, ਸਾਨੂੰ ਉਹ ਇੰਨੀ
1: ਬਿਲਕੁਲ ਸਰ ਬਿਲਕੁਲ ਠੀਕ ਕਹਿ ਰਹੇ ਹੋ। ਸਰ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਹੈ ਕਿ ਦੇਖੋ ਜੇ ਕੋਈ ਆਮ ਨਾਗਰਿਕ ਸਾਡੇ ਵਰਗਾ ਨਾਗਰਿਕ ਹੈ ਵਾਤਾਵਰਨ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣਾ ਚਾਹਵੇ ਤਾਂ ਉਹ ਆਪਣੇ ਘਰ ਮੁਹੱਲੇ ਜਾਂ ਪਿੰਡ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਛੋਟੇ ਅਤੇ ਪ੍ਰਭਾਵਸ਼ਾਲੀ ਕਦਮ ਚੱਕ ਸਕਦੇ ਨੇ ਤਾਂ ਕਿ ਜੋ ਲੰਬੇ ਸਮੇਂ ਤੱਕ ਇੱਕ ਪੋਜ਼ਿਟਿਵ ਰਿਜ਼ਲਟ ਜਿਹੜੇ ਆ ਉਹ ਵੇਖਣ ਨੂੰ ਮਿਲਣ?
0: ਮੈਂ ਹਮੇਸ਼ਾ ਇੱਕੋ ਗੱਲ ਤੇ ਕੰਮ ਕਰ ਰਿਹਾ ਪਿਛਲੇ ਤਕਰੀਬਨ 25 ਸਾਲ ਤੋਂ ਕਿ ਸਾਨੂੰ ਨਾ ਸਭ ਤੋਂ ਪਹਿਲਾਂ ਤਾਂ ਇਹ ਉਹਦੇ ਨਾਲ ਕਨੈਕਟ ਜਿਹੜੀ ਕਨੈਕਸ਼ਨ ਜਿਹੜਾ ਬਹੁਤ ਜ਼ਰੂਰੀ ਹੈ, ਕਨੈਕਟਿਵਿਟੀ ਬਹੁਤ ਜ਼ਰੂਰੀ ਹੈ ਕਿ ਲੋਕ ਸਾਡੇ ਨਾਲ ਕਿੱਦਾਂ ਜੁੜੇ ਹੋਏ ਆ। ਦੇਖੋ ਇੱਕ ਕਿਸੇ ਮੰਨ ਲਓ ਬੱਚੇ ਨੂੰ ਜਵਾਨ ਨੂੰ ਜਾਂ ਬਜ਼ੁਰਗ ਨੂੰ ਅਸੀਂ ਇੱਕ ਵੈਸੀ ਰੁੱਖ ਦਿੱਤਾ ਵੀ ਆ ਰੁੱਖ ਆ ਜੀ ਲਾ ਲਓ, ਠੀਕ ਆ, ਜੇ ਜੇ ਅਸੀਂ ਉਹੀ ਰੁੱਖ ਮੰਨ ਲਓ ਅਸੀਂ ਉਹਨੂੰ ਮੈਥੋਲੋਜੀ ਨਾਲ ਕਨੈਕਟ ਕਰਦੇ ਹਾਂ ਕਿ ਇਹ ਉਹੀ ਖੂਬਸੂਰਤ ਫੁੱਲਾਂ ਵਾਲਾ ਰੁੱਖ ਆ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਲੈ ਕੇ ਆਏ ਸੀ, ਇਹ ਉਹੀ ਰੁੱਖ ਆ ਜਿਹਦੇ ਥੱਲੇ ਗੁਰੂ ਨਾਨਕ ਦੇਵ ਜੀ ਨੇ ਮਤਲਬ ਸਿੱਧਾ ਨਾਲ ਗੋਸ਼ਟੀ ਕੀਤੀ ਸੀ, ਜਾਂ ਇਹ ਉਹੀ ਰੁੱਖ ਆ ਜਿਹਦਾ ਜ਼ਿਕਰ ਸਾਡੇ ਜਿਹੜੇ ਸਾਹਿਤ ਸਭਿਆਚਾਰ ਚ ਜਿਵੇਂ ਹੈ ਨਾ ਵੀ ਮਾਂ ਮੋੜ ਦੀ ਛਾਂ ਤੇ ਰੱਬ ਦਾ ਨਾਂ, ਠੀਕ ਹੈ।

0: ਫਿਰ ਜਾਂ ਜਿਹੜੇ ਕਿਹੜੇ ਰੁੱਖ ਨੇ ਉਹਨਾਂ ਦਾ ਜਿਵੇਂ ਹਰੜ ਬਹੇੜਾ ਆਂਵਲਾ ਤਿੰਨੋਂ ਕਰਦੇ ਵੈਰ, ਠੀਕ ਹੈ। ਉਹ ਜਦੋਂ ਅਸੀਂ ਵੱਖ ਵੱਖ ਆਸਪੈਕਟ ਤੋਂ ਅਸੀਂ ਆਪਣੇ ਫੈਮਿਲੀ ਨੂੰ ਜੋੜਾਂਗੇ ਕਿ ਕਿਹੜੇ ਰੁੱਖ ਦੀ ਸਾਡੀ ਸਾਡੇ ਲਈ ਇੰਪੋਰਟੈਂਸ ਕੀ ਹੈ, ਤਾਂ ਫਿਰ ਉਹ ਜਦੋਂ ਜਦੋਂ ਜਿਹੜੀ ਚੀਜ਼ ਦੀ ਇੰਪੋਰਟੈਂਸ ਪਤਾ ਹੋਊਗੀ ਤਾਂ ਉਹ ਫਿਰ ਉਹਦੀ ਜਿਹੜੀ ਕੇਅਰ ਆ ਉਹ ਜ਼ਿਆਦਾ ਹੋਊਗੀ। ਤਾਂ ਸਾਨੂੰ ਜਿਹੜੀ ਰੁੱਖਾਂ ਬੂਟਿਆਂ ਜਾਂ ਵਾਤਾਵਰਨ ਪ੍ਰਤੀ ਜਿਹੜਾ ਸਹਾਇਤਾ ਉਹ ਪੜ੍ਹਨਾ ਚਾਹੀਦਾ, ਬੁੱਕਸ ਜਾਂ ਸੋਸ਼ਲ ਮੀਡੀਆ ਤੇ ਬਹੁਤ ਇਨਫੋਰਮੇਸ਼ਨ ਪਈ ਆ, ਉਹਦੇ ਤੇ ਚਰਚਾ ਕਰਨੀ ਚਾਹੀਦੀ ਆ। ਜਦੋਂ ਉਹ ਚਰਚਾ ਹੁੰਦੀ ਆ ਤਾਂ ਫਿਰ ਸਾਨੂੰ ਸਮਝ ਆਉਂਦਾ। ਫਿਰ ਜਿਹੜੀ ਤੁਸੀਂ ਗੱਲ ਕੀਤੀ ਕਿ ਬੰਦਾ ਕੀ ਹੈ ਕਿ ਕਈ ਲੋਕ ਕਹਿੰਦੇ ਯਾਰ ਮੈਂ ਤਾਂ ਜੀ ਮੈਂ ਤਾਂ ਮੇਰਾ ਘਰ ਖੁੱਲਾ ਨੀ ਹੈਗਾ, ਹਨਾ, ਮੈਂ ਤਾਂ ਫਲੈਟ ਸਿਸਟਮ ਚ ਰਹਿੰਦਾ, ਮੈਂ ਤਾਂ ਮੇਰੀ 10ਵੀਂ ਮੰਜ਼ਿਲ ਤੇ ਰਹਿ ਰਿਹਾ, ਮੈਂ ਕੀ ਕਰਾਂ,
1: ਹਨਾ।
0: ਤਾਂ ਉੱਥੇ ਫਿਰ ਕੀ ਆ ਕਿ ਸਾਡੇ ਕੋਲ ਜਿਹੜੇ ਜਿਵੇਂ ਘਰ ਦੇ ਅੰਦਰ ਰੱਖਣ ਲਈ ਇਨਡੋਰ ਪਲਾਂਟਸ ਨੇ, ਕਿਹੜੇ ਇਨਡੋਰ ਪਲਾਂਟਸ ਰੱਖੇ ਜਾ ਸਕਦੇ ਆ, ਬਾਲਕੋਨੀ ਦੇ ਵਿੱਚ ਜਾਂ ਬਾਹਰ ਜਿੱਦੋਂ ਸਨਲਾਈਟ ਆ ਰਹੀ ਹੈ ਉੱਥੇ ਕਿਹੜੇ ਬੂਟੇ ਰੱਖੇ ਜਾ ਸਕਦੇ ਆ, ਉਹਨਾਂ ਬਾਬਤ ਸਾਨੂੰ ਸੋਚੇ ਸਮਝਣ ਦੀ ਲੋੜ ਹੈ। ਫਿਰ ਇਹ ਤਾਂ ਜਦੋਂ ਅਸੀਂ ਦੇਖੋ ਡੈਫੀਨੇਟਲੀ ਵਣ ਮਹਾਉਤਸਵ ਆਉਂਦਾ ਤਾਂ ਰੁੱਖਾਂ ਦੀ ਗੱਲ ਆਉਂਦੀ ਹੈ,
1: ਬਿਲਕੁਲ।
0: ਪਰ ਬੇਸਿਕਲੀ ਤੇ ਓਵਰਆਲ ਜਦੋਂ ਅਸੀਂ ਇਨਵਾਇਰਮੈਂਟ ਦੀ ਪੌਣ ਪਾਣੀਆਂ ਦੀ ਗੱਲ ਕਰਦੇ ਹਾਂ ਨਾ, ਤਾਂ ਸਾਡਾ ਸਾਡਾ ਜਿਹੜਾ ਸਾਰਾ ਚੀਜ਼ ਆ ਕੇ ਜੁੜਦੀ ਹੈ ਸਾਡੇ ਲਾਈਫ ਸਟਾਈਲ ਨਾਲ,
1: ਬਿਲਕੁਲ।
0: ਸਾਨੂੰ ਜਦੋਂ ਜੇ ਅਸੀਂ ਲਾਈਫ ਸਟਾਈਲ ਸਿੰਪਲ ਰੱਖਾਂਗੇ ਤਾਂ ਸਾਡਾ ਜਿਹੜਾ ਕਨੈਕਸ਼ਨ ਹੈ ਉਹ ਰੁੱਖਾਂ ਬੂਟਿਆਂ ਨਾਲ ਜ਼ਿਆਦਾ ਰਹੂਗਾ। ਲਾਈਕ ਫਾਰ ਐਗਜ਼ਾਮਪਲ, ਹੁਣ ਜੇ ਸਾਡੇ ਘਰ ਚ ਐਲੋਵੇਰਾ ਲੱਗਿਆ, ਸਾਡੇ ਘਰ ਚ ਤੁਲਸੀ ਲੱਗੀ ਹੋਈ ਹੈ, ਸਾਡੇ ਘਰ ਚ ਅਸ਼ਵਗੰਧਾ ਲੱਗਿਆ, ਸਾਡੇ ਘਰ ਸਟੀਵੀਆ ਲੱਗਿਆ, ਇਹ ਮੈਂ 4-5 ਬੂਟਿਆਂ ਦੀ ਗੱਲ ਕੀਤੀ ਜਿਹੜੇ ਗਮਲੇ ਚ ਵੀ ਲੱਗੇ ਆ,
1: ਠੀਕ
0: ਆ। ਤਾਂ ਉਹ ਜੇ ਹੁਣ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਆ, ਹਨਾ, ਅਸੀਂ ਉਹਨੂੰ
1: ਯੂਜ਼ ਕਰਦੇ ਆ,
0: ਦਵਾਈ ਦਿੰਦੇ ਆ, ਦਵਾਈ ਦੇਣ ਦੀ ਬਜਾਏ ਤਾਂ ਅਸੀਂ ਉੱਥੇ ਉਹਦੇ ਨੁਸਖੇ ਯੂਜ਼ ਕਰਦੇ ਆ,
1: ਠੀਕ
0: ਆ। ਤਾਂ ਉਹ ਬੇਸਿਕਲੀ ਜਿੰਨਾ ਸਾਡਾ ਲਾਈਫ ਸਟਾਈਲ ਸਿੰਪਲ ਹੋਊਗਾ ਵੀ ਅਸੀਂ ਕਿਹੜੀ ਚੀਜ਼ ਯੂਜ਼ ਕਰਨੀ ਆ, ਮੁੱਖ ਮੁੱਦਾ ਕੀ ਆ ਕਿ ਅੱਜ ਕੱਲ ਜਿਹੜਾ ਹੈਗਾ ਚੀਜ਼ ਜਿਹੜੇ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਵੇਸਟ ਬਹੁਤ ਕਰ ਰਹੇ ਹਾਂ, ਜਦੋਂ ਉਹ ਵੇਸਟ ਹੁੰਦੀਆਂ ਨੇ ਤਾਂ ਸਾਡੇ ਪਾਣੀ ਸਭ ਤੋਂ ਜ਼ਿਆਦਾ ਕਿਤੇ ਧਰਤੀ ਚ ਜਾਂਦਾ,
1: ਬਿਲਕੁਲ,
0: ਧਰਤੀ ਗੰਦੀ ਹੋਊਗੀ ਜਾਂ ਪਾਣੀ ਗੰਦਾ ਹੋਊਗਾ। ਤਾਂ ਜਦੋਂ ਬੂਟੇ ਅਸੀਂ ਲਾਵਾਂਗੇ, ਹੁਣ ਇੱਕ ਪਾਸੇ ਅਸੀਂ ਬੂਟੇ ਲਾਈ ਜਾ ਰਹੇ ਹਾਂ, ਫਿਰ ਸਾਡੇ ਕੋਲ ਪਾਉਣ ਨੂੰ ਪਾਣੀ ਚੰਗਾ ਨੀ ਹੈਗਾ, ਜੇ ਹੈਗਾ ਤਾਂ ਉਹ ਅਸੀਂ ਗੰਦੇ ਪਾਣੀ ਦੇ ਨਾਲ ਮਤਲਬ ਜਿਹਦੇ ਚ ਕੈਮੀਕਲ ਘੁਲੇ ਹੋਏ ਨੇ, ਹਨਾ, ਉਹ ਪਾਣੀ ਜੇ ਉਹਨਾਂ ਨੂੰ ਲੱਗੂ ਤਾਂ ਬੂਟੇ ਮਰ ਜਾਣੇ ਆ। ਜਾਂ ਸਾਡੀ ਜੇ ਸਾਡੀ ਧਰਤੀ ਆ, ਸਾਡੀ ਜਿੱਥੇ ਅਸੀਂ ਬੂਟੇ ਲਾ ਰਹੇ ਆ ਉੱਥੇ ਇੰਨਾ ਗਾਰਬੇਜ ਡੰਪ ਬਣਿਆ ਹੋਇਆ, ਹਨਾ, ਉਹਦੇ ਚ ਇੰਨੇ ਕੈਮੀਕਲ ਨੇ, ਤਾਂ ਉੱਥੇ ਕੋਈ ਵੀ ਬੂਟਾ ਚੱਲਣਾ ਨੀ। ਤਾਂ ਉਹ ਉਸ ਇਹ ਸਾਰਾ ਸਰਕਲ ਹੈ ਬੇਸਿਕਲੀ, ਇੱਕ ਕੰਪੋਨੈਂਟ ਨੀ ਹੈਗਾ। ਬਹੁਤ ਜ਼ਿਆਦਾ ਲੋਕ ਜਦੋਂ ਇਸ ਚੀਜ਼ ਤੇ ਚਰਚਾ ਕਰਦੇ ਉਹ ਕੱਲੇ ਰੁੱਖਾਂ ਦੀ ਗੱਲ ਕਰਦੇ। ਮੈਨੂੰ
1: ਲੱਗਦਾ ਸਰ ਜਿਵੇਂ ਕਿ ਤੁਸੀਂ ਵੀ ਵੇਖਿਆ ਹੋਏਗਾ, ਅਸੀਂ ਵੀ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜਾ ਵਾਟਰ ਪਿਊਰੀਫਾਇਰ ਜਿਹੜੇ ਲੱਗੇ ਹੁੰਦੇ ਨੇ ਉਹਨਾਂ ਦਾ ਜਿਹੜਾ ਵੇਸਟ ਵਾਟਰ ਹੁੰਦਾ ਹੈ ਨਾ, ਉਹਦੀ ਵਰਤੋਂ ਉਹ ਪੌਦਿਆਂ ਨੂੰ ਦਿੰਦੇ ਨੇ, ਕਿ ਉਹ ਪਾਣੀ ਪੌਦਿਆਂ ਦੀ ਸਿਹਤ ਵਾਸਤੇ ਸਹੀ ਹੁੰਦਾ?
0: ਬਿਲਕੁਲ ਸਹੀ ਹੈ ਜੀ, ਉਹਨੂੰ ਯੂਜ਼ ਕਰ ਸਕਦੇ ਕੋਈ ਇਸ਼ੂ
1: ਜੀ। ਸਰ ਠੀਕ ਹੈ, ਅੱਗੇ ਅੱਗੇ ਤੁਹਾਡੇ ਕੋਲ ਜਾਣਾਵਾਂਗੀ ਕਿ ਜਿਵੇਂ ਕਿ ਤੇਜ਼ੀ ਦੇ ਨਾਲ ਅਸੀਂ ਗੱਲ ਕਰੀਏ ਤਾਂ ਸਾਡਾ ਜਿਹੜਾ ਸ਼ਹਿਰੀਕਰਨ ਹੈ ਵੱਧ ਰਿਹਾ, ਜਿਸ ਕਾਰਨ ਸਾਡੀ ਹਰਿਆਲੀ ਜਿਹੜੀ ਹੈ ਉਹ ਘੱਟਦੀ ਜਾ ਰਹੀ ਹੈ, ਤੁਹਾਡੇ ਮੁਤਾਬਕ ਇਸ ਸਿਚੁਏਸ਼ਨ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਕਿਹੜੇ ਇਹੋ ਜਿਹੇ ਸਟੈਪਸ ਲੈਣੇ ਚਾਹੀਦੇ ਨੇ ਕਿ ਇਹ ਚੀਜ਼ਾਂ ਨੂੰ ਅਸੀਂ ਆਪਣੀ ਕੁਦਰਤ ਨੂੰ ਜਿਹੜਾ ਆ ਉਹ ਬਚਾ ਸਕੀਏ?
0: ਦੇਖੋ ਜੀ, ਸਰਕਾਰ ਵੱਲੋਂ ਤਾਂ ਇੱਕ ਇਨੀਸ਼ੀਏਟਿਵ ਆ ਹੁਣ ਫਿਊਚਰ 'ਚ ਆ ਰਿਹਾ, ਉਹ ਇੱਕ ਟ੍ਰੀ ਐਕਟ ਆ ਰਿਹਾ। ਉਹ ਟ੍ਰੀ ਐਕਟ ਦੇ ਵਿੱਚ ਇਹ ਆ ਕਿ ਜਿਵੇਂ ਹੁਣ ਕੀ ਆ ਵੀ ਕਿਸੇ ਨੂੰ ਵੀ ਕੋਈ ਰੁੱਖ ਚੰਗਾ ਨਹੀਂ ਲੱਗਦਾ ਘਰ ਦੇ ਬਾਹਰ ਲੱਗਿਆ ਵੱਢ ਦਿੰਦੇ ਆ, ਠੀਕ ਆ। ਉਹ ਫੋਰਨ ਵਾਂਗ ਜਿਹੜਾ ਹੁਣ ਟ੍ਰੀ ਐਕਟ ਆ ਰਿਹਾ ਉਹ ਲਾਗੂ ਹੋ ਜਾਣਾ ਆਉਣ ਵਾਲੇ ਸਮੇਂ 'ਚ, ਕਦੋਂ ਹੁੰਦਾ ਇਹ ਤਾਂ ਵੈਸੇ ਸਰਕਾਰ ਨੂੰ ਪਤਾ, ਬਟ ਜਦੋਂ ਉਹ ਲਾਗੂ ਹੋ ਗਿਆ ਤਾਂ ਫਿਰ ਤੁਹਾਨੂੰ ਕੋਈ ਵੀ ਤੁਸੀਂ ਰੁੱਖ ਪੂਰਾ ਪੱਟਣਾ ਪੂਰਾ ਕੱਟਣਾ ਉਹਦੀ ਵੀ ਪਰਮਿਸ਼ਨ ਲੈਣੀ ਪਊਗੀ। ਜੇ ਈਵਨ ਤੁਸੀਂ ਬਹੁਤ ਜ਼ਿਆਦਾ ਉਹਦੀ ਕਾਟ ਛਾਟ ਲੋੜ ਤੋਂ ਜ਼ਿਆਦਾ ਕਾਟ ਛਾਟ ਕਰਨੀ ਆ ਉਹਦੀ ਵੀ ਪਰਮਿਸ਼ਨ ਲੈਣੀ ਪਊਗੀ।
1: ਓਕੇ ਓਕੇ,
0: ਹਾਂ। ਫਿਰ ਦੂਸਰੀ ਗੱਲ ਜਿਹੜੇ ਤੁਸੀਂ ਕਿਹਾ ਕਿ ਵੀ ਆਮ ਬੰਦਾ ਹਨਾ ਆਮ ਨਾਗਰਿਕ, ਤਾਂ ਉਹ ਸੇਮ ਗੱਲ ਫਿਰ ਇੱਥੇ ਰਿਪੀਟ ਹੁੰਦੀ ਆ ਕਿ ਤੁਸੀਂ ਜਦੋਂ ਘਰ ਆਪਦੇ ਘਰ ਦੇ ਬਾਹਰ ਬੂਟੇ ਲਾ ਰਹੇ ਹੋ,
1: ਠੀਕ ਆ,
0: ਉਹ ਪਹਿਲਾਂ ਦੇਖੋ ਜੇ ਤੁਹਾਨੂੰ ਨਹੀਂ ਪਤਾ ਤਾਂ ਕਿਸੇ ਬੰਦੇ ਟੈਕਨੀਕਲ ਐਕਸਪਰਟ ਨਾਲ ਗੱਲ ਸਾਂਝੀ ਕਰੋ ਕਿ ਮੈਂ ਜਿਹੜਾ ਬੂਟਾ ਲਾਉਣ ਜਾ ਰਿਹਾ ਕਿੰਨਾ ਕੁ ਹੋਊਗਾ। ਹੁੰਦਾ ਕੀ ਹੈ ਜੇ ਲੋਕ ਪਹਿਲਾਂ ਮੰਨ ਲਓ ਅਸੀਂ ਨਰਸਰੀ ਗਏ, ਨਰਸਰੀ ਵਾਲੇ ਨੇ ਬੂਟਾ ਦਿੱਤਾ ਜੀ ਆਹ ਬਹੁਤ ਸੋਹਣਾ ਬੂਟਾ ਬਹੁਤ ਵਧੀਆ ਲੱਗਦਾ ਜੀ ਇਹ ਲਾ ਦਿਓ, ਸਾਡੇ ਕੋਲ ਜਗ੍ਹਾ ਥੋੜੀ ਆ, ਫਿਰ ਕੀ ਹੁੰਦਾ ਕਿ ਜਦੋਂ 5-7 ਸਾਲ ਬਾਅਦ ਸਾਨੂੰ ਛਾਂ ਦੇਣ ਲੱਗ ਗਿਆ ਸਾਨੂੰ ਧੁੱਪ ਦੀ ਲੋੜ ਹੁੰਦੀ ਸਰਦੀਆਂ 'ਚ,
1: ਠੀਕ ਹੈ।
0: ਤਾਂ ਫਿਰ ਕਹਿੰਦੇ ਯਾਰ ਇਹਨੂੰ ਵੱਢੋ ਯਾਰ, ਇਹ ਤਾਂ ਧੁੱਪ ਹੀ ਨਹੀਂ, ਇਹਨੇ ਤਾਂ ਧੁੱਪ ਰੋਕ ਲਈ, ਠੀਕ ਆ। ਜਾਂ ਜਿੱਥੇ ਰੁੱਖ ਲੱਗਿਆ ਉਹਦੇ ਥੱਲੇ ਘਾਹ ਨੀ ਹੁੰਦਾ ਹਨਾ, ਪਹਿਲਾਂ ਲੋਕ ਬੂਟੇ ਲਾ ਲੈਂਦੇ ਫਿਰ ਕਹਿੰਦੇ ਉਹ ਇੱਥੇ ਤਾਂ ਘਾਹ ਨੀ ਹੋ ਰਿਹਾ। ਤਾਂ ਇਹ ਜਿਹੜਾ ਦਿਮਾਗ ਅਸੀਂ 5-7 ਸਾਲ 10 ਸਾਲ ਬੂਟਾ ਪਾਲ ਕੇ ਲਾਉਣੇ ਆ, ਇਹ ਦਿਮਾਗ ਰੁੱਖ ਲਾਉਣ ਤੋਂ ਪਹਿਲਾਂ ਲਾਉਣਾ ਚਾਹੀਦਾ, ਬੂਟਾ ਲਾਉਣ ਤੋਂ ਪਹਿਲਾਂ ਦਿਮਾਗ ਲਾਉਣਾ।

0: ਮੇਰੇ ਹਿਸਾਬ ਨਾਲ ਤਾਂ
1: ਕਿ ਇਹ ਚੀਜ਼ ਸਾਡੇ ਲਈ ਹੈਲਦੀ ਹੋਏਗੀ ਕਿ ਨਹੀਂ, ਤਾਂ ਕਿ ਅਸੀਂ
0: ਹਾਂ
1: ਇਹਨੂੰ ਇਹਨੂੰ ਵੱਢੀਏ ਨਾ, ਹੈ ਨਾ ਸਰ?
0: ਯੈਸ ਮੈਮ
1: ਜੀ ਸਰ, ਲਾਸਟ ਬਟ ਨਾਟ ਲੀਸਟ ਵਿੱਚ ਜਿਹੜਾ ਆ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਵਨ ਮਹੋਤਸਵ ਸਿਰਫ ਇੱਕ ਹਫ਼ਤਾ ਜਾਂ ਇੱਕ ਦਿਨ ਦਾ ਤਿਉਹਾਰ ਨਹੀਂ ਹੈ, ਸਗੋਂ ਕੁਦਰਤ ਨਾਲ ਸਾਡੇ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਦਾ ਇੱਕ ਬਹੁਤ ਵਧੀਆ ਸੰਦੇਸ਼ ਹੈ। ਇਸ ਮੌਕੇ 'ਤੇ ਤੁਸੀਂ ਸਾਡੇ ਲਿਸਨਰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਜੋ ਹਰ ਵਿਅਕਤੀ ਘੱਟੋ ਘੱਟ ਇੱਕ ਰੁੱਖ ਲਗਾਉਣ ਦੇ ਨਾਲ ਨਾਲ ਉਸਨੂੰ ਪਰਿਵਾਰਕ ਮੈਂਬਰ ਵਾਂਗ ਸੰਭਾਲ ਵੀ ਸਕੇ ਅਤੇ ਉਹਦਾ ਸੰਕਲਪ ਵੀ ਲੈ ਸਕੇ? ਕੀ ਸੰਦੇਸ਼ ਦੇਣਾ ਚਾਹੋਗੇ?
0: ਮੇਰਾ ਤਾਂ ਜੀ ਸਾਰੇ ਮੇਰੇ ਵੀਰ ਭਰਾਵਾਂ ਭੈਣਾਂ ਨੂੰ ਸਭ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ
1: ਜੀ
0: ਤੁਸੀਂ ਇੱਕ ਤਾਂ ਜਿਹੜੇ ਪਹਿਲਾਂ ਲੱਗੇ ਹੋਏ ਰੁੱਖ ਹੈ ਨਾ ਉਹਨਾਂ ਦੀ ਸਾਂਭ ਸੰਭਾਲ ਤੇ ਜ਼ਿਆਦਾ ਜ਼ੋਰ ਦਿਓ,
1: ਜੀ
0: ਹੈ ਨਾ? ਤੇ ਫਿਰ ਜੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਨਵੇਂ ਰੁੱਖ ਲਾਉਣਾ ਚਾਹੁੰਦੇ ਹੋ, ਉਹਨਾਂ ਦੀ ਗਿਣਤੀ ਲੱਖਾਂ ਹਜ਼ਾਰਾਂ ਦੀ ਬਜਾਏ ਚਾਹੇ ਘੱਟ ਲਾਓ ਉਹਨੇ ਲਾਓ ਜਿਨ੍ਹਾਂ ਨੂੰ ਤੁਸੀਂ ਸਾਂਭ ਸੰਭਾਲ ਕਰ ਸਕਦੇ ਹੋ, ਠੀਕ ਹੈ? ਤੇ ਉਹਨਾਂ ਰੁੱਖਾਂ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹ ਆਪਣਾ ਤੇ ਆਪਣੇ ਫੈਮਿਲੀ ਕੋਲ ਪੂਰੀ ਪੂਰੀ ਫੈਮਿਲੀ ਦਾ, ਹੈ ਨਾ?
1: ਜੀ
0: ਕਿ ਕਿਹੜਾ ਰੁੱਖ ਬਾਪੂ ਨੇ ਲਾਇਆ, ਕਿਹੜਾ ਬੇਟੇ ਨੇ ਲਾਇਆ, ਉਹ ਸਾਨੂੰ ਜੇ ਘਰੇ ਮੰਨ ਲਓ ਅਸੀਂ 10 ਰੁੱਖ ਲਾਉਣ ਲੱਗੇ ਹਾਂ ਘਰ, ਸਾਡੇ 8-10 ਫੈਮਿਲੀ ਮੈਂਬਰ ਨੇ ਜਾਂ 4 ਨੇ, 10 ਤਾਂ ਅੱਜ ਕੱਲ੍ਹ ਇਕੱਠੇ ਨੀ ਰਹਿੰਦੇ ਲੋਕ, ਹੈ ਨਾ? ਤੇ ਸਾਨੂੰ ਪਤਾ ਹੋਵੇ ਕਿਹੜੇ ਕਿਹੜੇ ਕਿਹਨੇ ਲਾਏ ਆ,
1: ਜੀ
0: ਹੈ ਨਾ?
1: ਬਿਲਕੁਲ
0: ਜਦੋਂ
1: ਜੀ
0: ਕੋਈ ਵੱਡਾ ਬਜ਼ੁਰਗ ਘਰੋਂ ਜਾਂਦਾ ਹੈ ਉਹ, ਕਿਉਂਕਿ ਅਖੀਰ ਤੇ ਤਾਂ ਸਭ ਨੇ ਜਾਣਾ ਹੀ ਹੈ, ਠੀਕ
1: ਬਿਲਕੁਲ
0: ਹੈ?
1: ਬਿਲਕੁਲ
0: ਤੇ ਕਮ ਸੇ ਕਮ ਉਹ ਉਸ ਫਾਰਮ 'ਚ ਸਾਡੇ ਸਾਹਮਣੇ ਖੜਾ ਰਹਿੰਦਾ, ਅੱਛਾ ਵੀ ਇਹ ਰੁੱਖ ਫਲਾਣੇ ਬੰਦੇ ਨੇ ਲਾਇਆ ਸੀਗਾ, ਫਲਾਣੇ ਪਰਿਵਾਰਕ ਮੈਂਬਰ ਨੇ ਲਾਇਆ ਸੀ,
1: ਜੀ ਬਿਲਕੁਲ
0: ਤਾਂ ਜੇ ਰੁੱਖ ਹੈ ਤਾਂ ਮਨੁੱਖ ਹੈ। ਤੇ ਜੇ ਅਸੀਂ ਸਾਡੇ ਬਾਣੀ 'ਚ ਵੀ ਆਉਂਦਾ ਕਿ ਬਿਰਖੇ ਹੇਠ ਸਮੇਂ ਜੰਗ ਇਕੱਠੇ, ਸ੍ਰਿਸ਼ਟੀ ਦਾ ਮੂਲ ਰੁੱਖ ਨੇ, ਚਾਹੇ ਸਾਨੂੰ ਪਾਣੀ ਚਾਹੀਦਾ, ਚਾਹੇ ਸਾਨੂੰ ਹਵਾ ਚਾਹੀਦੀ ਹੈ, ਚਾਹੇ
1: ਬਿਲਕੁਲ
0: ਸਾਨੂੰ ਵਧੀਆ ਧਰਤ ਚਾਹੀਦੀ ਆ, ਉਹ ਰੁੱਖਾਂ ਦੇ ਨਾਲ।
1: ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਕੁਝ ਪਲ ਸਾਡੇ ਲਈ ਕੱਢੇ ਅਤੇ ਵਨ ਮਹੋਤਸਵ ਦੇ ਰੁੱਖਾਂ ਦੀ ਸੰਭਾਲ ਅਤੇ ਵਾਤਾਵਰਣ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਬਹੁਤ ਹੀ ਸੌਖੀ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਦੇ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਡਾਕਟਰ ਬਲਵਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਧੰਨਵਾਦ
1: ਜੀ। ਔਰ ਇਸ ਵਕਤ ਮੇਰੇ ਨਾਲ ਸੀ ਡਾਕਟਰ ਬਲਵਿੰਦਰ ਸਿੰਘ, ਜਿਹੜੇ ਕਿ ਸਾਨੂੰ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ। ਔਰ ਇਸ ਗੱਲਬਾਤ ਦਾ ਜਿਹੜਾ ਇੱਕ ਕੰਕਲੂਜ਼ਨ ਅਗਰ ਅਸੀਂ ਕਰਨਾ ਹੋਵੇ ਕਿ ਸਿਰਫ ਇੱਕ ਰੁੱਖ ਲਗਾਉਣ ਦੀ ਸ਼ੁਰੂਆਤ ਹੈ ਪਰ ਸਾਨੂੰ ਉਸਦਾ ਪਾਲਣ ਪੋਸ਼ਣ ਜਿਹੜਾ ਆ ਉਹ ਵੀ ਕਰਨਾ ਪਏਗਾ, ਉਹ ਵੀ ਸਾਡੀ ਹੀ ਇੱਕ ਜ਼ਿੰਮੇਵਾਰੀ ਹੈ। ਜੇ ਹਰ ਇਨਸਾਨ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਰੁੱਖ ਲਗਾ ਲਵੇ ਤਾਂ ਉਸਨੂੰ ਵੱਡਾ ਕਰਨ ਦਾ ਸੰਕਲਪ ਵੀ ਲੈ ਲਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਨ ਦੇਣ ਦੇ ਲਈ ਸਾਡੀ ਸਭ ਤੋਂ ਵੱਡੀ ਇੱਕ ਕਾਮਯਾਬੀ ਜਿਹੜੀ ਹੈ ਉਹ ਹੋਏਗੀ। ਔਰ ਇਸੀ ਉਮੀਦ ਔਰ ਇਸੀ ਸੰਦੇਸ਼ ਦੇ ਨਾਲ ਆਪਣੀ ਦੋਸਤ ਨਿਸ਼ਾ ਨੂੰ ਅੱਜ ਦਾ ਇਹ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦੀ ਵੀ ਦਿਓ ਇਜਾਜ਼ਤ। ਔਰ ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਹੈ ਔਰ ਅੱਜ ਇੱਕ ਰੁੱਖ ਲਗਾਉਣ ਦਾ ਇੱਕ ਪ੍ਰਣ ਜਿਹੜਾ ਆ ਅਸੀਂ ਕਰਾਂਗੇ ਕਿਉਂਕਿ ਅੱਜ ਲਗਾਇਆ ਇੱਕ ਰੁੱਖ ਕੱਲ੍ਹ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫਾ ਜਿਹੜਾ ਆ ਉਹ ਬਣ ਜਾਏਗਾ। ਔਰ ਫਿਲਹਾਲ ਦੇ ਲਈ ਚਲੀਏ ਅੱਗੇ ਇਸ ਖੂਬਸੂਰਤ ਗੀਤ ਦੇ ਨਾਲ, ਪ੍ਰੋਗਰਾਮ ਨੂੰ ਕਰ ਰਹੀ ਹਾਂ ਵਾਇੰਡ ਅਪ। ਸਟੇ ਟਿਊਨ, ਦਿਲ ਸੇ ਦਿਲ ਤੱਕ।

ಈ ಆಕಾಶವಾಣಿಯೇ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮਨਰੇਗਾ ਦੀ ਥਾਂ 'ਤੇ ਵਿਕਸਿਤ ਭਾਰਤ 'ਚ ਰਮਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪਜ਼ਿਸ਼ਕੀਆਂ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸੁਨੇਆ ਤਾਕਾਇਚੀ ਭਾਰਤ ਦੇ 3 ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਮਨਰੇਗਾ ਦੀ ਥਾਂ 'ਤੇ ਵਿਕਸਿਤ ਭਾਰਤ ਜੀ ਰਾਮਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮਜੀ ਕਾਨੂੰਨ ਤਹਿਤ ਸੋਧੀਆਂ ਉਜਰਤ ਦਰਾਂ ਨੂੰ ਨੋਟੀਫਾਈ ਕੀਤਾ ਹੈ। ਦਿਹਾਤੀ ਵਿਕਾਸ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਜਰਤ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪਹਿਲੀ ਵਾਰ 300 ਰੁਪਏ ਪ੍ਰਤੀ ਦਿਨ ਦੀ ਅੰਤਰਿਮ ਮੂਲ ਉਜਰਤ ਦਰ ਲਾਗੂ ਕੀਤੀ ਗਈ ਹੈ ਅਤੇ ਯਕੀਨੀ ਬਣਾਇਆ ਗਿਆ ਹੈ ਕਿ ਇਸ ਪ੍ਰੋਗਰਾਮ ਤਹਿਤ ਨੋਟੀਫਾਈ ਕੀਤੀ ਕੋਈ ਵੀ ਦਰ ਇਸ ਤੋਂ ਘੱਟ ਨਾ ਹੋਵੇ। ਮਨਰੇਗਾ ਅਧੀਨ ਰਾਸ਼ਟਰੀ ਔਸਤ ਉਜਰਤ 298 ਰੁਪਏ 80 ਪੈਸੇ ਫੀ ਦਿਨ ਤੋਂ ਵਧਾ ਕੇ VBG ਰਾਮਜੀ ਅਧੀਨ 327 ਰੁਪਏ 40 ਪੈਸੇ ਫੀ ਦਿਨ ਕਰ ਦਿੱਤੀ ਗਈ ਏ। ਇਹ ਉਜਰਤ ਦਰਾਂ ਵਿੱਚ ਔਸਤਨ 10% ਤੋਂ ਵੱਧ ਦਾ ਵਾਧਾ ਦਰਸਾਉਂਦਾ ਏ। 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਿੱਥੇ ਉਜਰਤ ਪਹਿਲਾਂ 300 ਤੋਂ ਘੱਟ ਸੀ ਹੁਣ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਨੇ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਉਹਨਾਂ ਰਾਜਾਂ ਵਿੱਚੋਂ ਨੇ ਜਿੱਥੇ ਉਜਰਤ ਦਰ ਵਿੱਚ 15 ਤੋਂ 25% ਵਾਧਾ ਹੋਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਸੋਧ ਨੂੰ ਦਿਹਾਤੀ ਖੁਸ਼ਹਾਲੀ ਰਾਹੀਂ ਵਿਕਸਿਤ ਭਾਰਤ ਦੇ ਟੀਚੇ ਵੱਲ ਇੱਕ ਇਤਿਹਾਸਕ ਕਦਮ ਦੱਸਿਆ ਹੈ। ਮੰਤਰਾਲੇ ਨੇ ਵੀ ਕਿਹਾ ਕਿ ਇਹ ਕਦਮ ਗਰੀਬਾਂ ਦੀ ਭਲਾਈ, ਅੰਤੋਦਿਆ ਅਤੇ 2047 ਤੱਕ ਵਿਕਸਿਤ ਭਾਰਤ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿੱਚ ਇੱਕ ਮੀਲ ਪੱਥਰ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪਜ਼ਿਸ਼ਕੀਆਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪਜ਼ਿਸ਼ਕੀਆਂ ਨੇ ਸ਼੍ਰੀ ਮੋਦੀ ਨੂੰ ਪੱਛਮੀ ਏਸ਼ੀਆ ਵਿੱਚ ਹਾਲੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ ਵੱਖ ਧਿਰਾਂ ਵਿਚਕਾਰ ਹੋਈ ਮੌਜੂਦਾ ਸਹਿਮਤੀ ਦਾ ਸਵਾਗਤ ਕੀਤਾ ਅਤੇ ਗੱਲਬਾਤ ਅਤੇ ਕੂਟਨੀਤਿਕ ਤਰੀਕਿਆਂ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਨ 'ਤੇ ਭਾਰਤ ਦੇ ਰੁੱਖ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਦੇ ਨਾਲ ਨਾਲ ਸੁਰੱਖਿਅਤ ਨੈਵੀਗੇਸ਼ਨ ਅਤੇ ਵਪਾਰ ਲਈ ਨਿਰੰਤਰ ਯਤਨਾਂ 'ਤੇ ਜ਼ੋਰ ਦਿੱਤਾ। ਈਰਾਨ ਦੇ ਰਾਸ਼ਟਰਪਤੀ ਨੇ ਸ਼ਾਂਤੀ, ਸਥਿਰਤਾ ਅਤੇ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਨਿੱਜੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਈਰਾਨੀ ਦੂਤਕਾਰ ਨੇ ਕਿਹਾ ਕਿ ਗੱਲਬਾਤ ਦੌਰਾਨ ਰਾਸ਼ਟਰਪਤੀ ਪਜ਼ਿਸ਼ਕੀਆਂ ਨੇ ਭਾਰਤ ਵਿੱਚ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਸਫਲਤਾ ਨਾਲ ਕਰਾਉਣ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਈਰਾਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਰਾਸ਼ਟਰਪਤੀ ਪਜ਼ਿਸ਼ਕੀਆਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਸਬੰਧ ਇਤਿਹਾਸਕ ਵਿਰਸੇ ਅਤੇ ਆਪਸੀ ਸਤਿਕਾਰ 'ਤੇ ਆਧਾਰਿਤ ਨੇ। ਜਾਪਾਨ ਦੇ ਪ੍ਰਧਾਨ ਮੰਤਰੀ ਸੁਨੇਆ ਤਾਕਾਇਚੀ ਅੱਜ ਸ਼ਾਮ ਭਾਰਤ ਦੇ 3 ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਤਾਕਾਇਚੀ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਏਗਾ। ਉਹ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 16ਵੇਂ ਭਾਰਤ ਜਾਪਾਨ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਹ ਸੰਮੇਲਨ ਦੋਵਾਂ ਧਿਰਾਂ ਨੂੰ ਸਮੁੱਚੇ ਦੁਵੱਲੇ ਸਹਿਯੋਗ ਦੀ ਸਮੀਖਿਆ ਅਤੇ ਮਜ਼ਬੂਤੀ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਭਾਰਤ ਅਤੇ ਜਾਪਾਨ ਸਦੀਆਂ ਤੋਂ ਸੱਭਿਆਚਾਰਕ ਅਤੇ ਸਭਿਅਤਾ ਦੇ ਵਟਾਂਦਰੇ, ਅਧਿਆਤਮਿਕ ਸਾਂਝ ਅਤੇ ਆਜ਼ਾਦੀ, ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਵਾਲੀ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਮਿੱਤਰਤਾ ਸਾਂਝੀ ਕਰਦੇ ਨੇ।

ਸਰਕਾਰ ਨੇ ਅੱਜ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਇੰਧਨ ਅਤੇ ਬਰਾਮਦੀ ਡਿਊਟੀ ਦਰਾਂ ਨੂੰ ਸੋਧਿਆ ਏ। ਖਜ਼ਾਨਾ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਿਕ ਸੋਧੀਆਂ ਹੋਈਆਂ ਦਰਾਂ ਵਿੱਚ ਪੈਟਰੋਲ 'ਤੇ 4 ਰੁਪਏ ਫੀ ਲੀਟਰ ਦੀ ਬਰਾਮਦੀ ਡਿਊਟੀ ਸ਼ਾਮਿਲ ਏ, ਜਦੋਂ ਕਿ ਡੀਜ਼ਲ 'ਤੇ ਡਿਊਟੀ 14 ਰੁਪਏ ਤੋਂ ਘੱਟ ਕੇ 8 ਰੁਪਏ 50 ਪੈਸੇ ਹੋਏਗੀ। ਹਵਾਬਾਜ਼ੀ ਇੰਧਨ ਦੀ ਬਰਾਮਦ 'ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ 12 ਰੁਪਏ 50 ਪੈਸੇ ਤੋਂ ਘਟਾ ਕੇ 7 ਰੁਪਏ 50 ਪੈਸੇ ਕਰ ਦਿੱਤੀ ਗਈ ਏ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਘਰੇਲੂ ਖਪਤ ਲਈ ਪ੍ਰਵਾਨਿਤ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਆਬਕਾਰੀ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਡਾਕਟਰਾਂ ਵੱਲੋਂ ਉਹਨਾਂ ਦੇ ਸਮਰਪਣ, ਹਮਦਰਦੀ ਅਤੇ ਜਨਤਕ ਸਿਹਤ ਦੀ ਰੱਖਿਆ ਅਤੇ ਸੁਧਾਰ ਲਈ ਉਹਨਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਹਰ ਸਾਲ 1 ਜੁਲਾਈ ਨੂੰ ਭਾਰਤ ਦੇ ਸਭ ਤੋਂ ਸਤਿਕਾਰਤ ਡਾਕਟਰਾਂ ਵਿੱਚੋਂ ਇੱਕ ਡਾਕਟਰ ਵਿਧਾਨ ਚੰਦਰ ਰਾਏ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਦੇਸ਼ ਦੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਖ਼ਤ ਮਿਹਨਤ, ਹਮਦਰਦੀ ਅਤੇ ਵਚਨਬੱਧਤਾ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਨੇ। ਉਹਨਾਂ ਅੱਗੇ ਕਿਹਾ ਕਿ ਡਾਕਟਰਾਂ ਦੇ ਅਣਥਕ ਯਤਨਾਂ ਨੇ ਅਕਸਰ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਅਣਗਿਣਤ ਲੋਕਾਂ ਦਾ ਭਰੋਸਾ ਅਤੇ ਸ਼ੁਕਰਗੁਜ਼ਾਰੀ ਹਾਸਲ ਕੀਤੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਜ ਰਾਸ਼ਟਰੀ ਡਾਕਟਰ ਦਿਵਸ 'ਤੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ, ਇਲਾਜ ਕਰਨ ਅਤੇ ਬਿਹਤਰ ਜੀਵਨ ਢੰਗ ਤਰੀਕਿਆਂ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਦਾ ਸਮਰਪਣ ਅਤੇ ਵਚਨਬੱਧਤਾ ਇੱਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਲਈ ਰਾਹ ਪੱਧਰਾ ਕਰਦੀ ਏ। ਜੰਮੂ ਕਸ਼ਮੀਰ ਵਿੱਚ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਦਾ ਪਹਿਲਾ ਜੱਥਾ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਏਗਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਉਪ ਰਾਜਪਾਲ ਮਨੋਜ ਸਿਨਹਾ, ਜੋ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਨੇ, ਕੱਲ੍ਹ ਸਵੇਰੇ 4 ਵਜੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। 57 ਦਿਨਾਂ ਦੀ ਇਹ ਯਾਤਰਾ 3 ਜੁਲਾਈ ਨੂੰ ਰਵਾਇਤੀ ਨੂਨਵਾਨ ਪਹਿਲਗਾਮ ਰੂਟ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਰੂਟ ਰਾਹੀਂ ਸ਼ੁਰੂ ਹੋਏਗੀ। ਇੱਕ ਸੁਰੱਖਿਅਤ, ਸੁਚਾਰੂ ਅਤੇ ਸੁਵਿਧਾਜਨਕ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਯਾਤਰਾ ਦੀ ਇਜਾਜ਼ਤ ਸਿਰਫ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਨੰਬਰ 44 'ਤੇ ਹੈ। ਤਾਰ ਰੋਡ ਅਤੇ ਮੁਗਲ ਰੋਡ ਵਰਗੇ ਹੋਰ ਵਿਕਲਪਕ ਰੂਟਾਂ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿੱਚ ਮੁਲਾਜ਼ਮਾਂ ਦੇ ਰਾਜ ਬੀਮਾ ਕਾਰਪੋਰੇਸ਼ਨ ਦੀ 198ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੇ ਕਾਰਪੋਰੇਸ਼ਨ ਦੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ, ਡਾਕਟਰੀ ਸਿੱਖਿਆ ਦਾ ਪ੍ਰਸਾਰ ਕਰਨ ਅਤੇ ਸੰਗਠਨਾਤਮਕ ਕੁਸ਼ਲਤਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ। ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ, ਜੋ ਕਿ ਬੀਮਾ ਯੁਕਤ ਵਿਅਕਤੀਆਂ ਲਈ ਇੱਕ ਬੇਰੁਜ਼ਗਾਰੀ ਭੱਤਾ ਯੋਜਨਾ ਏ, ਨੂੰ ਅੱਜ ਤੋਂ ਅਗਲੇ ਸਾਲ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਚ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਨਵੇਂ ESI ਹਸਪਤਾਲਾਂ ਦਾ ਪ੍ਰਬੰਧ ਹੁਣ ਸਿੱਧਿਆਂ ਕਾਰਪੋਰੇਸ਼ਨ ਵੱਲੋਂ ਦੇਖਿਆ ਜਾਏਗਾ। ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ ਆਯੁਸ਼ ਸੇਵਾਵਾਂ ਦੇ ਏਕੀਕਰਨ ਅਤੇ ਪ੍ਰਚਾਰ ਲਈ ਇੱਕ ਸਾਂਝਾ ਢਾਂਚਾ ਕਾਇਮ ਕਰਨ ਲਈ ਕਾਰਪੋਰੇਸ਼ਨ ਅਤੇ ਆਯੁਸ਼ ਮੰਤਰਾਲੇ ਵਿਚਕਾਰ ਇੱਕ ਸਮਝੌਤਾ ਪੱਤਰ MOU 'ਤੇ ਵੀ ਦਸਤਖਤ ਕੀਤੇ ਗਏ। ਮੀਟਿੰਗ ਦੌਰਾਨ ਨਵੀਂ ਦਿੱਲੀ ਦੇ ਬਸਦਾਰਾਪੁਰ ਵਿੱਚ ਦੰਦਾਂ ਦੇ ਕਲੀਨਿਕ ਦੀ ਉਸਾਰੀ ਅਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਵੇਂ ESI ਮੈਡੀਕਲ ਕਾਲਜ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ। ਖੇਡਾਂ ਵਿੱਚ ਆਸਟ੍ਰੇਲੀਆ ਔਰਤਾਂ ਦੀ ICC 2020 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸਨੇ ਕੱਲ੍ਹ ਲੰਡਨ ਦੇ ਓਵਲ ਵਿੱਚ ਪਹਿਲੇ ਸੈਮੀਫਾਈਨਲ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਐਤਵਾਰ ਦੇ ਫਾਈਨਲ ਵਿੱਚ ਦੂਜੇ ਸੈਮੀਫਾਈਨਲ ਦੇ ਜੇਤੂ ਖਿਲਾਫ਼ ਮੈਦਾਨ 'ਚ ਉਤਰੇਗਾ। ਹਾਕੀ ਇੰਡੀਆ ਨੇ ਬੈਲਜੀਅਮ ਦੌਰੇ ਲਈ ਅੰਡਰ 21 ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਮੈਚ 5 ਜੁਲਾਈ ਤੋਂ 18 ਜੁਲਾਈ ਤੱਕ ਖੇਡੇ ਜਾਣਗੇ। ਇਹ ਦੌਰਾ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ FIH ਜੂਨੀਅਰ ਏਸ਼ੀਆ ਕੱਪ ਹਾਕੀ ਲਈ ਇੱਕ ਮਹੱਤਵਪੂਰਨ ਤਿਆਰੀ ਪੜਾਅ ਹੋਏਗਾ। ਅਨਮੋਲ ਏਕਾ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 7 ਅਤੇ 8 ਜੁਲਾਈ ਨੂੰ ਆਸਟ੍ਰੀਆ ਵਿਰੁੱਧ ਮੈਚਾਂ ਨਾਲ ਕਰੇਗਾ। ਭਾਰਤ ਅਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਚੈਸਟਰਲੇ ਸਟਰੀਟ ਦੇ ਰਿਵਰਸਾਈਡ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਸ਼੍ਰੇਯਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਪਿਛਲੀ ਲੜੀ ਵਿੱਚ ਆਇਰਲੈਂਡ ਤੋਂ 2-0 ਤੋਂ ਹਾਰ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਹੋਏਗੀ।

ਖਬਰਾਂ ਮਨਰੇਗਾ ਦੀ ਥਾਂ ਤੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪਜ਼ਸ਼ਕੀਆ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਭਾਰਤ ਦੇ 3 ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਰੇਨਬੋ ਦਾ ਜਲੰਧਰ ਕੇਂਦਰ ਹੈ। ਵੇਲਾ ਹੋ ਰਿਹਾ ਪ੍ਰੋਗਰਾਮ ਅੱਡੀ ਟੱਪਾ ਤੇ ਆਓ ਪ੍ਰੋਗਰਾਮ ਦੇ ਸਫ਼ਰ ਦਾ ਆਗਾਜ਼ ਕਰਨੇ ਆ ਇਸ ਖੂਬਸੂਰਤ ਗੀਤ ਦੇ ਨਾਲ।
1: ਦੇਖੋ ਨੀ ਕੁੜੀਓ ਕਿੰਨਾ ਸੋਹਣਾ ਮੁੰਡਾ ਖੜਾ। ਸੁਣਿਓ ਤੁਹਾਡਾ ਨਾਮ ਕੀ ਹੈ?
2: ਨਾਮ ਤਾਂ ਮੇਰਾ ਜੱਸੀ ਸਿੱਧੂ ਆ। ਕਿਉਂ
1: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ?
2: ਸ਼ਹਿਰ ਤਾਂ ਸਾਡਾ ਜਲੰਧਰ ਹੈ।
1: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ?

ਪਰਵਾਹ ਯਾਰਾ, ਮੈਨੂੰ ਤੇਰੀ ਖੁਸ਼ੀ ਪਿਆਰੀ ਹੈ। ਹੁਣ ਰੱਖ ਲਵੀਂ ਤੂੰ ਸਾਂਭ ਇਹਨੂੰ, ਤੇਰੇ ਤੋਂ ਜ਼ਿੰਦਗੀ ਵਾਰੀ ਹੈ। ਤੈਨੂੰ ਉਦਾਸ ਕਦੇ ਨਹੀਂ ਦੇਖਣਾ ਮੈਂ, ਮੈਥੋਂ ਜੋ ਹੋਇਆ ਮੈਂ ਕਰ ਜਾਣਾ, ਤੇਰਾ ਨਾ ਸੋਚਾਂ ਜਿਸ ਦਿਨ ਮੈਂ ਉਸ ਦਿਨ ਤੋਂ ਪਹਿਲਾਂ ਮਰ ਜਾਣਾ।

FM News headlines are ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਇਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੈਜ਼ਿਸ਼ਕੀਆਨ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਅਨੰਦਪੁਰਮ ਜ਼ਿਲ੍ਹੇ ਦੇ ਜੰਤੂਲੂਰਾ ਵਿਖੇ ਅੰਦਾਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਣਗੇ। ਸਰਕਾਰ ਨੇ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਮਹੱਤਵਪੂਰਨ ਪੈਟਰੋਕੈਮੀਕਲ ਉਤਪਾਦਾਂ ਦੀ ਪੂਰੀ ਕਸਟਮ ਡਿਊਟੀ ਨੂੰ ਛੋਟ 15 ਜੁਲਾਈ 2026 ਤੱਕ ਵਧਾ ਦਿੱਤੀ ਹੈ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਲਈ ਗਰੰਟੀ VBG ਰੈਮ ਜੀ ਕਾਨੂੰਨ 2025 ਤਹਿਤ ਸੌਂਦੀਆਂ ਉਜਰਤ ਦਰਾਂ ਨੂੰ ਨੋਟੀਫਾਈ ਕੀਤਾ। ਨਵੀਆਂ ਦਰਾਂ ਅੱਜ ਤੋਂ ਲਾਗੂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦਿਆਂ 4 ਮੁਲਾਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। 5 ਤੋਂ 18 ਜੁਲਾਈ ਤੱਕ ਬੈਲਜੀਅਮ ਦੇ ਆਉਂਦੇ ਐਕਸਪੋਜ਼ਰ ਦੌਰੇ ਲਈ ਭਾਰਤ ਦੀ ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਡਿਫੈਂਡਰ ਅਨਮੋਲ ਏਕਾ ਟੀਮ ਦੀ ਅਗਵਾਈ ਕਰਨਗੇ। ਤੇ ਇਹ ਸੀ FM News headlines।

ਸ਼ੁਰੂ ਕਰ ਦੀਏ ਆਪਾਂ? ਆਹਾਂ ਦਿਲ ਆਪਣਾ ਪੰਜਾਬੀ। ਪੰਜਾਬੀਓ, ਤਾਂ ਫਿਰ ਦਿਲ ਆਪਣਾ ਪੰਜਾਬੀ ਦਾ ਇਹ ਸਫ਼ਰ ਜਿਹੜਾ ਆ ਇਹਨੂੰ ਸ਼ੁਰੂ ਕਰ ਦਿੰਦੇ ਹਾਂ। ਅਤੇ ਆਓ ਜੀ, ਹੁਣ ਵਾਰੀ ਹੈ ਜੀ ਇਸ ਖੂਬਸੂਰਤ ਸਫ਼ਰ ਨੂੰ ਅੱਗੇ ਲੈ ਕੇ ਜਾਣ ਦੀ, ਆਪਣੇਪਨ ਵਾਲੀਆਂ ਅਤੇ ਦਿਲ ਵੀ ਲੋਕਾਂ ਦੇ ਨਾਲ ਲਾਉਣ ਦੀ। ਅਸੀਂ ਅੱਜ ਅਸੀਂ ਗੱਲ ਕਰ ਰਹੇ ਸੀ ਵਨ ਮਹੋਤਸਵ, ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਉਹ ਅਸੀਂ ਅੱਜ ਪ੍ਰੋਗਰਾਮ 'ਚ ਦਿੱਤੀ। ਹੁਣ ਤੁਸੀਂ ਸੋਚ ਰਹੇ ਹੋਵੋਗੇ, ਓਹੋ ਫਿਰ ਰੁੱਖਾਂ ਦੀਆਂ ਗੱਲਾਂ, ਪਰ ਜ਼ਰਾ ਸੋਚ ਕੇ ਤਾਂ ਵੇਖੋ, ਜੇ ਰੁੱਖ ਨਾ ਹੁੰਦੇ ਤਾਂ ਗਰਮੀਆਂ ਵਿੱਚ ਛਾਂ ਕੌਣ ਦਿੰਦਾ, ਅੰਬ ਕੌਣ ਖਵਾਉਂਦਾ, ਅਤੇ ਸੈਲਫੀਆਂ ਲਈ ਸੋਹਣਾ ਜਿਹਾ ਇੱਕ ਬੈਕਗਰਾਊਂਡ ਕਿੱਥੋਂ ਮਿਲਦਾ? ਜੀ ਹਾਂ, ਅਤੇ ਅੱਜ ਥੋੜ੍ਹੀਆਂ ਜਿਹੀਆਂ ਮੁਸਕਰਾਹਟਾਂ, ਥੋੜ੍ਹੀਆਂ ਜਿਹੀਆਂ ਯਾਦਾਂ ਅਤੇ ਕੁਝ ਹਰੀਆਂ ਭਿੰਦੀਆਂ ਜਿਹੜੀਆਂ ਆ ਉਹ ਗੱਲਾਂ ਕਰਨੇ ਆ। ਸਾਡਾ ਅੱਜ ਗੱਲ ਕਰਾਂਗੇ ਵਨ ਮਹੋਤਸਵ ਦੇ ਇਸ ਵਿਸ਼ੇ ਦੇ ਬਾਰੇ ਜੀ, ਕਿ ਤੁਸੀਂ ਕਦੇ ਆਪਣੇ ਹੱਥ ਨਾਲ ਕੋਈ ਰੁੱਖ ਲਗਾਇਆ? ਜੇ ਲਗਾਇਆ ਤਾਂ ਕਿਹੜਾ ਲਗਾਇਆ, ਅਤੇ ਜੇ ਨਹੀਂ ਤਾਂ ਦੱਸੋ ਇਹ ਸਾਲ ਕਿਹੜੇ ਰੁੱਖ ਲਗਾਉਣ ਦਾ ਇਰਾਦਾ ਕਰ ਰਹੇ ਹੋ, ਹੈ ਨਾ? ਜੇ ਨਹੀਂ ਲਗਾਇਆ ਤਾਂ ਕੋਈ ਇਰਾਦਾ ਹੋਏਗਾ ਮਨ ਵਿੱਚ, ਤਾਂ ਕੋਈ ਬਣਿਆ ਹੋਵੇ। ਅੱਛਾ, ਮੰਨ ਲਓ ਜੇ ਸਾਡੇ ਰੁੱਖ ਵੀ ਜਿਹੜੇ ਆ ਉਹ ਵਟਸਐਪ ਚਲਾਉਂਦੇ ਹੁੰਦੇ, ਤਾਂ ਤੁਹਾਡੇ ਖਿਆਲ ਵਿੱਚ ਸਭ ਤੋਂ ਪਹਿਲਾਂ ਕਿਹੜਾ ਮੈਸੇਜ ਭੇਜਦੇ? ਦੱਸੋ ਦੱਸੋ ਕਿਹੜਾ ਮੈਸੇਜ ਭੇਜਦੇ? ਜੇ ਇਹ ਰੁੱਖ ਵੀ ਵਟਸਐਪ ਚਲਾਉਂਦੇ ਹੁੰਦੇ ਤਾਂ ਸਭ ਤੋਂ ਪਹਿਲਾਂ ਆਹੀ ਮੈਸੇਜ ਆਉਣਾ ਸੀ, ਮੇਰਾ ਪਾਣੀ ਖਤਮ ਹੋ ਗਿਆ, ਮੈਨੂੰ ਪਾਣੀ ਦੇ ਦਿਓ, ਮੈਨੂੰ ਭੁੱਖ ਲੱਗੀ ਆ। ਹੈ ਕੋਈ ਇਸ ਸਵਾਲ ਦਾ ਅੱਛਾ ਜਿਹਾ ਜਵਾਬ? ਹੈ ਤਾਂ ਫਿਰ ਤੁਸੀਂ ਉਹ ਵੀ ਕਰ ਦਿਓ। ਬਿਲਕੁਲ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਦੇ ਜ਼ਰੀਏ ਆਪਣੀ ਆਡੀਓ, ਵੀਡੀਓ ਔਰ ਟੈਕਸਟ ਮੈਸੇਜਸ ਜਿਹੜੇ ਆ ਉਹ ਭੇਜ ਸਕਦੇ ਹੋ। ਤੁਹਾਡੇ ਘਰ ਦੇ ਲਾਗੇ, ਤੁਹਾਡੇ ਘਰ ਦੇ ਕੋਲ ਅਗਰ ਕੋਈ ਵਿਰਾਸਤੀ ਰੁੱਖ ਲੱਗਾ ਹੈ ਨਾ, ਅਤੇ ਉਹਦੀ ਫੋਟੋ ਖਿੱਚ ਕੇ ਭੇਜਣ ਦੀ ਬਜਾਏ ਉਹਦੇ ਨਾਲ ਆਪਣੀ ਫੋਟੋ ਖਿੱਚ ਕੇ ਭੇਜੋ, ਤਾਂ ਮੈਨੂੰ ਬੜਾ ਹੀ ਵਧੀਆ ਲੱਗੇਗਾ। ਜੀ ਹਾਂ ਬਿਲਕੁਲ, 9855101027 'ਤੇ, ਯਾਨੀ ਕਿ 9855101027 2 7 'ਤੇ ਤੁਸੀਂ ਮੈਨੂੰ ਮੈਸੇਜ ਕਰਨਾ ਹੈ, ਔਰ ਤੁਹਾਡਾ ਇਕੱਲਿਆ ਹੋਇਆ ਮੈਸੇਜ ਜਿਹੜਾ ਹੈ ਨਾ ਪ੍ਰੋਗਰਾਮ ਨੂੰ ਸੋਹਣਾ ਬਣਾਏਗਾ, ਖੂਬਸੂਰਤ ਬਣਾਏਗਾ। ਅਤੇ ਫਿਰ ਅੱਜ ਦੇ ਇਸ ਸਫ਼ਰ ਦੀ ਸ਼ੁਰੂਆਤ ਕਰਨੇ ਆ ਸੋਹਣੇ ਜਿਹੇ ਗੀਤਾਂ ਦੇ ਨਾਲ, ਔਰ ਇਹ ਗੀਤਾਂ ਦੇ ਵਿੱਚੋਂ ਪਿਆਰੇ ਪਿਆਰੇ ਗੀਤ ਜਿਹੜੇ ਕਿ ਤੁਸੀਂ ਹਮੇਸ਼ਾ ਇੰਤਜ਼ਾਰ ਕਰਦੇ ਹੁੰਦੇ ਹੋ ਨਾ ਕਿ ਨੇਸ਼ਾ ਲੈ ਕੇ ਆਉਂਦੀ ਹੈ, ਚਲੋ ਫਿਰ ਇੱਕ ਸੋਹਣਾ ਜਿਹਾ ਗੀਤ ਜਿਹੜਾ ਉਹ ਸੁਣਦੇ ਹਾਂ ਦਿਲ 'ਤੇ ਦਿਲ ਤੱਕ। 102.7 FM ਰੇਨਬੋ 'ਤੇ ਉਨੀ ਦੇਰ ਤੱਕ ਤੁਸੀਂ ਆਪਣੇ ਘਰ ਦਿਓ ਮੈਸੇਜ, ਰੁੱਖ ਨਾਲ ਸੈਲਫੀ ਲੈ ਕੇ ਭੇਜ ਦਿਓ, ਜਿਹੜੇ ਸਾਡੇ ਵਿਰਾਸਤੀ ਰੁੱਖ ਨੇ, ਠੀਕ ਹੈ? ਅਤੇ ਫਿਲਹਾਲ ਇੱਕ ਗਾਣਾ।

0: ਛੋਟੀ ਉੱਤੇ ਦਿਲ ਕਾਲਾ ਸੋਣੀਏ।
1: ਵਾਹ ਜੀ ਵਾਹ, ਮਤਲਬ ਪੁਰਾਣੇ ਗੀਤ ਹਿੰਦੀ ਹੋਣ ਪੰਜਾਬੀ ਹੋਣ ਸਕੂਨ ਤਾਂ ਦਿੰਦੇ ਨੇ ਨਾ। ਬਿਲਕੁਲ ਜੀ, ਸਕੂਨ ਜਿਹੜਾ ਤੁਹਾਨੂੰ ਮਿਲਦਾ ਆਕਾਸ਼ਵਾਣੀ ਦੀ 102.7 ਸਤ ਮੈਗਾਹਰਟਜ਼ ਤੇ। ਵੈਸੇ ਅਸੀਂ ਵਿਰਾਸਤੀ ਰੁੱਖ ਦੀ ਗੱਲ ਕਰੀਏ, ਸਾਡੇ ਵਿਰਾਸਤੀ ਜਿਹੜੇ ਰੁੱਖ ਨੇ ਉਹ ਰੁੱਖ ਹੁੰਦੇ ਨੇ ਜੋ ਸਿਰਫ ਉਮਰ ਵਿੱਚ ਹੀ ਪੁਰਾਣੇ ਨਹੀਂ ਹੁੰਦੇ, ਸਗੋਂ ਸਾਡੇ ਇਤਿਹਾਸ, ਸਾਡੇ ਸੱਭਿਆਚਾਰ, ਸਾਡੇ ਲੋਕ ਜੀਵਨ, ਕੁਦਰਤ ਨਾਲ ਡੂੰਘਾ ਰਿਸ਼ਤਾ ਜਿਹੜਾ ਆ ਉਹ ਰੱਖਦੇ ਨੇ। ਕਈ ਰੁੱਖ ਸੈਂਕੜਾ ਸਾਲ ਪੁਰਾਣੇ ਹੁੰਦੇ ਨੇ ਅਤੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਛਾਂ, ਸ਼ੁੱਧ ਹਵਾ, ਜੇ ਅਸੀਂ ਗੱਲ ਕਰੀਏ, ਫਰੂਟ ਮਿਲਦਾ ਹੈ, ਇੱਕ ਜਿਹਨੂੰ ਕਹਿ ਸਕਦੇ ਹਾਂ ਇੱਕ ਮੈਡੀਸਨ ਜਿਹੜੀ ਹੈ ਉਹ ਵੀ ਇਹਨਾਂ ਤੋਂ ਮਿਲਦੀ ਹੈ, ਮਤਲਬ ਅਣਗਿਣਤ ਚੀਜ਼ਾਂ ਜਿਹੜੀਆਂ ਸਾਨੂੰ ਇਹਨਾਂ ਤੋਂ ਮਿਲਦੀਆਂ ਨੇ। ਪੰਜਾਬ ਦੀ ਗੱਲ ਕਰੀਏ ਤਾਂ ਪਿੱਪਲ, ਬੋੜ, ਨਿੰਮ ਔਰ ਟਾਲੀ, ਜਿਹਨੂੰ ਅਸੀਂ ਸ਼ੀਸ਼ਮ ਵੀ ਕਹਿ ਦਿੰਦੇ ਹਾਂ, ਜਾਮਣ ਅਤੇ ਬੇਰੀ ਵਰਗੇ ਰੁੱਖ ਜਿਹੜੇ ਆ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਜਿਹੜਾ ਆ ਉਹ ਨੇ। ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਪਿੰਡ ਦੀਆਂ ਸੱਥਾਂ ਅਕਸਰ ਬੋਰਡ ਜਾਂ ਪਿੱਪਲ ਹੇਠਾਂ ਲੱਗਦੀਆਂ ਸੀ, ਜਿੱਥੇ ਲੋਕ ਆਪਸੀ ਗੱਲਾਂ ਬਾਤਾਂ ਕਰਦੇ ਸੀ, ਫੈਸਲੇ ਲੈਂਦੇ ਸੀ ਅਤੇ ਸਮਾਜਿਕ ਜੀਵਨ ਨੂੰ ਵੀ ਅੱਗੇ ਵਧਾਉਂਦੇ ਸੀ। ਅਰੇ, ਵਿਰਾਸਤੀ ਰੁੱਖ ਸਿਰਫ ਸਾਡੀ ਸੱਭਿਆਚਾਰਕ ਪਛਾਣ ਹੀ ਨਹੀਂ ਹੈ, ਸਗੋਂ ਵਾਤਾਵਰਨ ਦੇ ਵੀ ਰੱਖਵਾਲੇ ਨੇ। ਹਾਂਜੀ ਬਿਲਕੁਲ, ਇਹ ਟੈਂਪਰੇਚਰ ਜਿਹੜਾ ਆ ਉਹਨੂੰ ਘਟਾਉਂਦੇ ਨੇ, ਹਵਾ ਨੂੰ ਪਿਓਰੀਫਾਈ ਕਰਦੇ ਨੇ, ਪੰਛੀਆਂ ਨੂੰ ਰਹਿਣ ਦੀ ਥਾਂ ਦਿੰਦੇ ਨੇ ਅਤੇ ਉਹਨਾਂ ਨੂੰ ਆਸਰਾ ਦਿੰਦੇ ਨੇ, ਅਤੇ ਮਤਲਬ ਹਰ ਤਰ੍ਹਾਂ ਦੀ ਸਾਂਭ ਸੰਭਾਲ ਜਿਹੜੀ ਹੈ ਸਾਡੇ ਰੁੱਖ ਜਿਹੜੇ ਆ ਉਹ ਕਰਦੇ ਨੇ।

ਵਨ ਮਹੋਤਸਵ 'ਤੇ ਆਓ ਅਸੀਂ ਵੀ ਸਾਰੇ ਜਣੇ ਇੱਕ ਸੰਕਲਪ ਕਰਦੇ ਹਾਂ ਕਿ ਅਸੀਂ ਆਪਣੇ ਇਲਾਕੇ ਦੇ ਪੁਰਾਣੇ ਅਤੇ ਵਿਰਾਸਤੀ ਰੁੱਖ ਜਿਹੜੇ ਨੇ ਉਹਨਾਂ ਦੀ ਰੱਖਿਆ ਕਰਾਂਗੇ, ਨਵੇਂ ਰੁੱਖ ਲਗਾਵਾਂਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਿਆ ਭਰਿਆ ਪੰਜਾਬ ਛੱਡ ਕੇ ਜਾਵਾਂਗੇ, ਕਿਉਂਕਿ ਸਾਡੇ ਰੁੱਖ ਸਾਡੀ ਵਿਰਾਸਤ ਵੀ ਨੇ ਅਤੇ ਸਾਡਾ ਭਵਿੱਖ ਵੀ ਨੇ। ਅਤੇ ਗੱਲ ਕਰੀਏ ਤਾਂ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਦੇ ਕੋਈ ਪੇੜ ਲਗਾਇਆ, ਅਗਰ ਕੋਈ ਰੁੱਖ ਲਗਾਇਆ ਹੈ ਤਾਂ ਉਹਦੀ ਸਾਂਭ ਸੰਭਾਲ ਕੀਤੀ ਜੇ ਕੀਤੀ ਹੈ ਤਾਂ ਫਿਰ ਕਿੰਨਾ ਕੁ ਹੋ ਗਿਆ ਦੱਸੋ, 6 ਸਾਲ ਦਾ, 7 ਸਾਲ ਦਾ, 8 ਸਾਲ ਦਾ, ਕਿੰਨੇ ਸਾਲ ਦਾ ਹੋ ਗਿਆ ਦੱਸੋ ਨਾ। 9855100102 7 'ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਔਰ ਕੋਈ ਇਨਫੋਰਮੇਸ਼ਨ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਉਹ ਵੀ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, 9855100107 ਦਿਲ ਸੇ ਦਿਲ ਤੱਕ। ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਜਿਹੜੇ ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਗਏ ਨੇ, ਔਰ ਉਹਨਾਂ ਮੈਸੇਜਿਸ ਨੂੰ ਅਸੀਂ ਰਫਤਾਰ ਦੇ ਨਾਲ ਫੜਨੇ ਹਾਂ ਔਰ ਕਹਿੰਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਸਾਰਾ ਕੁਝ ਕਰਦੇ ਹਾਂ ਅਤੇ ਦੇਖੀਏ ਕੀ ਕੀ ਕਹਿ ਰਹੇ ਨੇ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ। ਲਓ ਸੁਣੀਏ ਸਭ ਤੋਂ ਪਹਿਲਾਂ ਮੈਸੇਜ।

0: एक आदमी फांसी लटका था, एक भगत सिंह मार के तुसी मूर्ख मकाता। आओ सुन लो गोरे जालमो गल खरी सड़ावा खरी सड़ावा। आओ रो सूर में जमदिया पारित विच मावा। ਵਾਸੀ ਹਿੰਦ ਸਤਾਨ ਦੇ ਵਤਨਾਂ ਦੇ ਰਾਖੇ ਹਾਜ਼ੀ ਰਾਖੇ, ਜੇ ਕੋਈ ਸਾਡੇ ਮੁਲਕ ਨੂੰ ਮੈਲੀ ਅੱਖ ਚੱਕੇ, ਜੇ ਕਰਦੇ ਕੋਈ ਉਂਗਲੀ ਅਸੀਂ ਵਧੀਏ ਬਾਵਾ ਵਧੀਏ ਬਾਵਾ। ਰੋਜ਼ ਸੂਰ ਨੇ ਜੰਮਦੀਆਂ ਭਾਰਤ ਵਿੱਚ ਮਾਵਾ, ਰੋਜ਼ ਸੂਰ ਨੇ ਜੰਮਦੀਆਂ ਭਾਰਤ ਵਿੱਚ ਮਾਵਾ। ਲਾਲ ਅਸੀਂ ਦਸ਼ਮੇਸ਼ ਦੇ ਨਹੀਂ ਮਰਨੋਂ ਡਰਦੇ ਮਰਨੋਂ ਡਰਦੇ, ਜ਼ੁਲਮ ਕਿਸੇ ਮਜ਼ਲੂਮਤ ਹੁੰਦਾ ਨਹੀਂ ਜਰਦੇ। ਨਾਲ ਮੌਤ ਦੇ ਹੱਸ ਕੇ ਅਸੀਂ ਲੈਂਦੇ ਲਾਵਾਂ ਲੈਂਦੇ ਲਾਵਾਂ, ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ ਮਾਵਾ, ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ ਮਾਵਾ। ਜਿੰਨੇ ਮਰਜ਼ੀ ਛਾਜ ਲੋ ਭਾਰਤ ਚੋ ਹੀਰੇ ਹਾਜ਼ੀ ਹੀਰੇ, ਨਹੀਂ ਮੁੱਕਣੇ ਜ਼ਾਲਮੋ ਆ ਰਿਹਾ ਦੇ ਚੀਰੇ। ਜਾਈਏ ਉੱਤਰ ਇੱਕ ਦਾ ਪੱਥਰ ਵਿੱਚ ਸਾਵਾਂ ਹੈ ਵਿੱਚ ਸਾਵਾਂ, ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ
1: ਮਾਵਾਂ,
0: ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ ਮਾਵਾਂ। ਹਰ ਗੱਭਰੂ ਨੇ ਬੋਲਣਾ ਜੈ ਹਿੰਦ ਜਕਾਰਾ ਹਿੰਦ ਜਕਾਰਾ, ਭਗਤ ਸਿੰਘ ਬਣ ਉੱਠਣਾ ਅੱਜ ਭਾਰਤ ਸਾਰਾ। ਸੜੇ ਪਤੰਗਾ ਆਣ ਕੇ ਮੈਂ ਸਮਾਜ ਲਾਵਾਂ ਸਮਝ ਲਾਵਾਂ, ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ ਮਾਵਾਂ, ਰੋਜ਼ ਸੂਰ ਮੇ ਜੰਮਦੀਆਂ ਭਾਰਤ ਵਿੱਚ ਮਾਵਾਂ। ਜਿਹੜਾ ਆਪਣਾ ਪੰਜਾਬੀ ਮਨਜੀਤ ਖਡੂਰ ਵੱਲੋਂ ਸਭ ਨੂੰ ਨਮਸਕਾਰ। ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਗੀਤ ਨਾਲ ਹਾਜ਼ਰੀ ਹੈ, ਜਿਹਦੇ ਲੇਖਕ ਹਰ ਸਾਰੂ ਸਿੰਘ ਪਤੰਗਾ ਮੁਕਤਸਰ ਵਾਲੇ
1: ਜੀ। ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਉਸਨੂੰ ਪੇਸ਼ ਕੀਤਾ ਕਿ ਰੋਜ਼ ਸੂਰਮੇ ਜੰਮਦੀਆਂ ਮਾਵਾਂ, ਅਤੇ ਬਹੁਤ ਹੀ ਖੂਬਸੂਰਤ ਸੀ। ਔਰ ਅਗਲਾ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ ਹਾਂ। ਹਮੇਸ਼ਾ ਜ਼ਿੰਮੇਵਾਰੀਆਂ ਹੀ ਮਜਬੂਰ ਕਰਦੀਆਂ ਨੇ ਘਰ ਬਾਰ ਛੱਡਣ ਲਈ, ਨਹੀਂ ਤਾਂ ਹਰ ਕੋਈ ਆਪਣਿਆਂ ਦੇ ਵਿੱਚ ਹੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਹੈ। ਬਿਲਕੁਲ ਜੀ, ਔਰ ਇਹ ਮੈਸੇਜ ਸਾਡੇ ਕੋਲ ਆਇਆ ਹੈ ਅਮਰਜੀਤ ਜੱਸਰ, ਪ੍ਰੇਮ ਮਾਰਕੀਟ, ਬਠਿੰਡਾ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਔਰ ਇਸ ਸਿਲਸਿਲੇ ਦੇ ਵਿੱਚ ਤੁਸੀਂ ਮੈਸੇਜਸ ਕਰ ਸਕਦੇ ਹੋ। ਗੁੱਲੀ ਛੂਟੀ ਹੈ, ਗੁੱਲੀ ਛੂਟੀ ਹੈ, 9855101027 ਸਾਡਾ ਨੰਬਰ ਹੈ, ਯਾਨੀ ਕਿ 9888

0: 5101027। ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜੁੜੇ ਆ ਸਾਡੇ ਨਾਲ ਜੁੜੇ ਹੋਏ ਨੇ। ਪਲੀਜ਼ ਪਲੀਜ਼ ਪ੍ਰੋਗਰਾਮ ਸੁਣ ਰਹੇ ਹੋ ਤਾਂ ਮੈਸੇਜ ਫਟਾਫਟ ਤੋਂ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ। ਵਨ ਮਹੋਤਸਵ ਜਿਹੜਾ ਆ ਅਸੀਂ ਮਨਾ ਰਹੇ ਹਾਂ, ਇਸਦੇ ਨਾਲ ਜੁੜੀ ਹੋਈ ਕੋਈ ਚੀਜ਼ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਅਗਰ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੋਈ ਪੁਰਾਣਾ ਬੋਰਡ, ਪਿੱਪਲ ਜਾਂ ਫਿਰ ਸ਼ੀਸ਼ਮ ਦਾ ਕੋਈ ਵੱਡਾ ਰੁੱਖ ਲੱਗਾ ਅਤੇ ਉਹਦੀ ਫੋਟੋ ਜਾਂ ਉਹਦੇ ਨਾਲ ਫੋਟੋ ਖਿੱਚ ਕੇ ਭੇਜੂਗੇ ਤਾਂ ਮੈਨੂੰ ਹੋਰ ਵੀ ਮਜ਼ਾ ਆਏਗਾ। ਅਗਲਾ ਮੈਸੇਜ ਹੈ, ਨਮਸਕਾਰ ਮੈਡਮ ਜੀ, ਛੋਟੀ ਸੀ ਜ਼ਿੰਦਗੀ ਹੈ, ਹਰ ਬਾਤ ਮੈਂ ਖੁਸ਼ ਰਹੋ, ਆਨੇ ਵਾਲਾ ਕੱਲ੍ਹ ਕਿਸਨੇ ਦੇਖਾ ਹੈ, ਆਪਣੇ ਆਜ ਮੈਂ ਖੁਸ਼ ਰਹੋ। ਅਤੇ ਬਿਲਕੁਲ ਠੀਕ ਹੈ, ਔਰ ਇਹ ਸਾਨੂੰ ਠੀਕ ਕਹਿਣ ਵਾਲੇ ਦੋਸਤ ਜਿਹਨਾਂ ਨੇ ਮੈਸੇਜ ਕੀਤਾ ਹੈ। ਨਮਸਕਾਰ ਮੈਡਮ ਜੀ, ਮੰਗੀ ਰਾਮ ਬੰਗੜ ਕੋਟ ਸਦੀਕ ਜਲੰਧਰ ਤੋਂ ਮੈਸੇਜ ਕਰ ਰਹੇ ਨੇ। ਲਓ ਜੀ ਅਗਲਾ ਮੈਸੇਜ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦਿਲਾਪੜਾ ਪੰਜਾਬੀ,
1: ਪਿੰਡ ਮਹਿਰਮਪੁਰ, ਐਸ ਬੀ ਐਸ ਨਗਰ, ਤਰਲੋਚਨ ਟੇਲਰ। ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ।
0: ਸਤਿ ਸ੍ਰੀ ਅਕਾਲ ਜੀ।
1: ਨਿਸ਼ਾ ਜੀ, ਕੀ ਹਾਲ ਚਾਲ ਆ?
0: ਬਿਲਕੁਲ ਠੀਕ ਠਾਕ।
1: ਨਿਸ਼ਾ ਜੀ, ਅੱਜ ਤਾਂ ਵੈਦਰ ਬਹੁਤ ਕੂਲ ਹੋ ਗਿਆ।
0: ਅਰੇ ਵਾਹ,
1: ਸ਼ਾਇਦ ਅੱਜ ਵਰਖਾ ਪਵੇ, ਥੋੜੀ ਗਰਮੀ ਤੋਂ ਰਾਹਤ ਮਿਲੇ। ਅੱਛਾ ਨਿਸ਼ਾ ਜੀ, ਤੁਸੀਂ ਗੱਲ ਕੀਤੀ ਅੱਜ ਰੁੱਖਾਂ ਬਾਰੇ। ਦੇਖੋ ਜੀ, ਰੁੱਖ ਜਿਹੜੇ ਨੇ ਸਾਡੇ ਜ਼ਿੰਦਗੀ ਦਾ ਸਰਮਾਇਆ ਨੇ, ਮੈਂ ਤਾਂ ਇਹ ਕਹੂੰਗਾ।
0: ਬਿਲਕੁਲ,
1: ਰੁੱਖਾਂ ਤੋਂ ਬਗੈਰ ਕੁਛ ਨੀ। ਧੁੱਪ ਹੋਵੇ ਆਪਾਂ ਰੁੱਖ ਦੇ ਥੱਲੇ ਨੂੰ ਦੌੜਦੇ, ਠੀਕ ਹੈ ਜੀ। ਲਾਈਟ ਨਾ ਹੋਵੇ ਫਟਾਫਟ ਆਪਾਂ ਜਾਂਦੇ ਰੁੱਖ ਦੇ ਥੱਲੇ ਨੂੰ, ਹਵਾ ਚੱਲੇਗੀ ਤਾਂ ਆਪਣਾ ਜਿਹੜਾ ਗਰਮੀ ਤੋਂ ਰਾਹਤ ਮਿਲੇਗੀ। ਫਲ ਫਰੂਟ ਦਿੰਦੇ ਨੇ ਰੁੱਖ, ਠੰਡੀਆਂ ਛਾਵਾਂ ਦਿੰਦੇ ਨੇ। ਮੈਂ ਤਾਂ ਇਸ ਤਰ੍ਹਾਂ ਕਰਦਾ ਹੁੰਦਾ ਜੀ, ਰੁੱਖ ਲਾਉਣਾ ਹੁੰਦਾ ਨਾ
0: ਚਹਿਚਹਾਉਣ ਦੀ ਆਵਾਜ਼ ਆ ਰਹੀ ਹੈ ਨਾ, ਬਸ ਇਹ ਰੁੱਖਾਂ ਦੇ ਲਾਗੇ ਹੀ ਹੋ ਤਾਂ ਕਿ ਤਾਂ ਹੀ ਆਵਾਜ਼ ਜਿਹੜੀ ਹੈ ਸਾਡੇ ਤੱਕ ਪਹੁੰਚ ਰਹੀ ਹੈ। ਬਹੁਤ ਹੀ ਖੂਬਸੂਰਤ ਆਵਾਜ਼, ਯਾਨੀ ਕਿ ਤੁਹਾਡੀ ਆਵਾਜ਼ ਨੂੰ ਇੱਕ ਪਿੱਛੇ ਤੋਂ ਬੈਕਗਰਾਉਂਡ ਮਿਊਜ਼ਿਕ ਜਿਹੜਾ ਹੈ ਨਾ, ਉਹ ਪੰਛੀਆਂ ਦੀ ਆਵਾਜ਼ਾਂ ਦੇ ਰਹੇ ਨੇ।
1: ਮਤਲਬ ਉਹਦੀ ਸੇਫਟੀ ਹੋਣੀ ਲਾਜ਼ਮੀ ਆ
0: ਜੀ।
1: ਰੁੱਖ ਉਸ ਜਗ੍ਹਾ ਤੇ ਲਾਉਣਾ ਚਾਹੀਦਾ ਜਿੱਥੇ ਉਹਨੂੰ ਪੂਰਾ ਉਹਦਾ ਮਤਲਬ ਪਾਣੀ ਜਾਂ ਉਹਨੂੰ ਜੋ ਕੁਛ ਵੀ ਆ ਪ੍ਰੋਪਰ ਜਿਹੜੀ ਆ ਨਾ ਡਾਇਟ ਮਿਲੇ, ਜਾਂ ਕੁਛ ਖਾਦ ਵਗੈਰਾ ਵੀ ਪਾਉਣੀ ਪਵੇ ਨਾ, ਕੋਈ ਕੀੜਾ ਮਕੌੜਾ ਨਾ ਲੱਗੇ, ਉਹ ਤਾਂ ਰੁੱਖ ਲਾਉਣ ਦਾ ਫਾਇਦਾ, ਠੀਕ ਹੈ ਜੀ। ਰੁੱਖਾਂ ਤੋਂ ਬਗੈਰ ਕੁਛ ਨੀ ਹੈਗਾ। ਜੋ ਵੀ ਸਾਡੇ ਵਾਤਾਵਰਨ ਨੂੰ ਜਿਹੜਾ ਹੈ ਨਾ ਸ਼ੁੱਧ ਕਰਦੇ ਆ, ਸਾਨੂੰ ਆਕਸੀਜਨ ਦਿੰਦੇ ਆ, ਇਹ ਰੁੱਖ ਹੀ ਹੈ। ਬਾਹਰਲੀਆਂ ਕੰਟਰੀਆਂ ਵਿੱਚ ਰੁੱਖ ਬਹੁਤ ਨੇ, ਹਰੇਕ ਘਰ ਦੇ ਵਿੱਚ ਇੱਕ ਇੱਕ ਦੋ ਦੋ ਪੇੜ ਨੇ, ਉੱਥੇ ਵਰਖਾ ਦਾ ਰੀਜ਼ਨ ਜਿਹੜਾ ਉਹ ਰੁੱਖ ਆ ਮੇਰੇ ਹਿਸਾਬ ਦੇ ਨਾਲ। ਤਾਂ ਜੇਕਰ ਅਸੀਂ ਸੁੱਕੇ ਰੁੱਖਾਂ ਨੂੰ ਕੱਟਦੇ ਹਾਂ ਤੇ ਉਹਨਾਂ ਦੀ ਜਗ੍ਹਾ ਸਾਨੂੰ ਨਵੇਂ ਰੁੱਖ ਵੀ ਵਧੀਆ ਲਗਾਉਣੇ ਚਾਹੀਦੇ ਨੇ। ਹਰਿਆ ਭਰਿਆ ਪੰਜਾਬ ਸੋਹਣਾ ਲੱਗਦਾ, ਸੋ ਰੁੱਖਾਂ ਦੀ ਕਦਰ ਕਰੋ, ਇਹੀ ਸਾਡਾ ਜਨ ਜੀਵਨ ਹੈ। ਥੈਂਕ ਯੂ ਵੈਰੀ ਮੱਚ
0: ਜੀ। ਬਿਲਕੁਲ, ਬਹੁਤ ਵਧੀਆ ਮੈਸੇਜ ਤੇ ਬਹੁਤ ਵਧੀਆ ਗੱਲਬਾਤ ਤੁਸੀਂ ਕਹਿ ਰਹੇ ਹੋ। ਅਗਲੇ ਮੈਸੇਜ ਹੈ, ਗੁੱਡ ਮਾਰਨਿੰਗ ਐਫ ਐਮ ਰੇਨਬੋ ਜਲੰਧਰ ਜੀ, ਸੂਰਜ ਚੌਹਾਨ ਔਰ ਤਹਿਸੀਲ ਤਿਉਗ ਡਿਸਟ੍ਰਿਕਟ ਸ਼ਿਮਲਾ ਐਚ ਪੀ ਤੋਂ ਸਾਨੂੰ ਮੈਸੇਜ ਆਇਆ ਹੈ। ਇੱਕ ਔਰਤ ਨੇ ਮੰਦਿਰ ਮੇ ਆਪਣੇ ਪਤੀ ਕੇ ਲੀਏ ਮੰਨਤ ਮੰਗ ਕਰ ਧਾਗਾ ਬਾਂਧਾ, ਇੱਕ ਜਿਹੜਾ ਚੁਟਕਲਾ ਹੈ ਸਾਡੇ ਕਿਸੇ ਦੋਸਤ ਨੇ ਸਾਡੇ ਤੱਕ ਪਹੁੰਚਾਇਆ ਹੈ, ਔਰ ਉਹਨਾਂ ਦਾ ਇਹ ਚੁਟਕਲਾ ਜਿਹੜਾ ਆ ਅਸੀਂ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਔਰ ਤੁਸੀਂ ਵੀ ਅਗਰ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਮੈਸੇਜ ਕਰਦੇ ਰਹੋ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਹੈ, ਪੰਜਾਬੀਆਂ ਦੇ ਵਿੱਚ ਗੱਲਬਾਤ ਹੁੰਦੀ ਹੈ ਜੀ। ਗੱਲਬਾਤ ਇਸ ਕਰਕੇ ਹੁੰਦੀ ਹੈ ਕਿ ਹਰ ਗੱਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਸਾਂਝੀ ਪਾਉਂਦੇ ਨੇ। ਔਰ ਮੈਸੇਜ ਪੜ੍ਹ ਲਈਏ ਜਿਹੜੇ ਦੋਸਤ ਸਾਨੂੰ ਸੂਰਜ ਚੌਹਾਨ ਕਰ ਰਹੇ ਨੇ। ਇੱਕ ਔਰਤ ਨੇ ਮੰਦਿਰ ਮੇ ਆਪਣੇ ਪਤੀ ਕੇ ਲੀਏ ਮੰਨਤ ਕਾ ਧਾਗਾ ਬਾਂਧਾ, ਫਿਰ ਕੁਛ ਸੋਚ ਕਰ ਇੱਕ ਦਮ ਸੇ ਧਾਗਾ ਵਾਪਸ ਸੇ ਖੋਲ ਦਿਆ। ਪਤੀ ਨੇ ਪੁੱਛਾ, ਧਾਗਾ ਕਿਉਂ ਖੋਲ ਦਿਆ? ਪਤਨੀ ਬੋਲੀ, ਆਪਕੇ ਲੀਏ ਮੰਨਤ ਮੰਗੀ ਥੀ ਕਿ ਆਪਕੀ ਸਾਰੀ ਮੁਸੀਬਤੇ ਦੂਰ ਹੋ ਜਾਏ, ਫਿਰ ਖਿਆਲ ਆਇਆ ਕਹੀਂ ਮੈਂ ਹੀ ਨਾ ਨਿਬੜ ਜਾਊਂ, ਕਹੀਂ ਮੈਂ ਹੀ ਨਾ ਨਿਬੜ ਜਾਊਂ। ਕਹਿੰਦੇ ਨੇ ਅਰਜ਼ ਕੀਆ ਹੈ, ਇਰਸ਼ਾਦ ਇਰਸ਼ਾਦ ਇਰਸ਼ਾਦ ਅਰਜ਼ ਕੀਆ ਹੈ, ਨਾ ਬੁਲਾਣੇ ਪਰ ਆਏਗੀ ਨਾ ਹੀ ਮਨਾਨੇ ਪਰ ਆਏਗੀ, ਇਹ ਨੀਂਦ ਹੈ ਜਨਾਬ, ਜਬ ਪੜ੍ਹਨੇ ਬੈਠੋ ਤਭੀ ਆਏਗੀ। ਹਾਂ ਹਾਂ ਬਿਲਕੁਲ ਸਹੀ ਕਿਹਾ, ਸਹੀ ਕਿਹਾ, ਸਹੀ ਕਿਹਾ, ਸਹੀ ਕਿਹਾ। ਇਹ ਨੀਨੀ ਨਾ ਆਉਂਦੀ ਉਦੋਂ, ਔਰ ਇਹ ਨੀਨੀ ਜਿਹੜੀ ਆ ਉਦੋਂ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ ਜਦੋਂ ਸਾਡੇ ਦੋਸਤ ਪ੍ਰੋਗਰਾਮ ਦੇ ਵਿੱਚ ਮੈਸੇਜਸ ਕਰਦੇ ਨੇ। ਔਰ ਇਹਨਾਂ ਮੈਸੇਜਿਸ ਨੂੰ ਜਦੋਂ ਅਸੀਂ ਦਿਲ ਤੋਂ

ਦਿਲ ਤੱਕ ਸਾਂਝਾ ਕਰਨੀ ਆ ਤੇ ਬਹੁਤ ਵਧੀਆ ਲੱਗਦਾ। ਔਰ ਚੁਟਕਲਾ ਤਾਂ ਦੋਸਤ ਤੁਸੀਂ ਭੇਜ ਸਕਦੇ ਹੋ, ਭੇਜਣਾ ਚਾਹੁੰਦੇ ਹੋ ਤਾਂ ਭੇਜ ਦਿਓ। 9855101 ਸਾਡਾ ਨੰਬਰ, 27 ਸਾਡਾ ਨੰਬਰ ਹੈ, ਯਾਨੀ ਕਿ 9855101027 ਸਾਡਾ ਫੋਨ ਨੰਬਰ ਹੈ। ਜਿੰਨੀ ਦੇਰ ਤੱਕ ਤੁਹਾਡੇ ਹੋਰ ਵੀ ਮੈਸੇਜਸ ਮੇਰੇ ਕੋਲ ਆਉਂਦੇ ਨੇ, ਮੈਂ ਇੱਕ ਹੋਰ ਗਾਣਾ ਸੁਣਾ ਦਿੰਦੀ ਹਾਂ। ਔਰ ਇੱਕ ਹੋਰ ਗਾਣਾ ਸੁਣ ਕੇ ਤੁਹਾਡੇ ਮੈਸੇਜਸ ਨੂੰ ਨਾਲ ਦੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਸਾਂਝਾ ਕਰਦੀ ਜਾਂਦੀ ਹਾਂ। ਲਓ ਜੀ ਇੱਕ ਛੋਟਾ ਜਿਹਾ ਹੋਰ ਪਿਆਰਾ ਜਿਹਾ ਗੀਤ, ਔਰ ਸੁਣ ਕੇ ਹੋ ਜਾਓ ਥੋੜ੍ਹੇ ਜਿਹੇ ਉਹਨਾਂ ਯਾਦਾਂ ਦੇ ਨਾਲ ਜੁੜ ਜਾਓ ਨਾ, ਜਿਹੜੀਆਂ ਯਾਦਾਂ ਤੁਹਾਡੀਆਂ ਬਹੁਤ ਖੂਬਸੂਰਤ ਨੇ। ਲਓ ਫਿਰ ਹੋ ਜਾਓ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

0: ਸਾਰੇ ਮੈਸੇਜਸ ਵੀ ਜਿਹੜੇ ਆ ਨਾ ਉਹ ਮੈਂ ਗੱਜ ਵੱਜ ਕੇ ਹੀ ਪੜ੍ਹਦੀ ਪਈ ਹਾਂ, ਗੱਜ ਵੱਜ ਕੇ ਪੜ੍ਹੇ ਗਏ ਮੈਸੇਜ ਪ੍ਰੋਗਰਾਮ ਨੂੰ ਤਾਂ ਸੋਹਣਾ ਬਣਾਉਂਦੇ ਨੇ, ਲੇਕਿਨ ਤੁਹਾਡੇ ਦਿਲ ਦੇ ਅੰਦਰ ਇੱਕ ਚਾਹਤ ਪੈਦਾ ਕਰ ਦਿੰਦੇ ਨੇ ਕਿ ਫਟਾਫਟ ਤੋਂ ਅਸੀਂ ਵੀ ਪ੍ਰੋਗਰਾਮ 'ਚ ਮੈਸੇਜ ਕਰ ਦਈਏ। ਲਓ ਫਿਰ ਸੁਣ ਲੈਂਦੇ ਹਾਂ ਅਗਲਾ ਮੈਸੇਜ ਜਿਹੜੇ ਦੋਸਤ ਸਾਨੂੰ ਭੇਜ ਰਹੇ ਨੇ।
1: ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ
1: ਮੈਡਮ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਜੀ,
1: ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ
0: ਜੀ,
1: ਤੇ ਕੁਝ ਲਾਈਨਾਂ ਲੈ ਕੇ ਹਾਜ਼ਰਾਂ ਮੈਡਮ ਜੀ, ਕਬੂਲ ਕਰਿਓ
0: ਜੀ। ਜ਼ਰੂਰ ਜ਼ਰੂਰ।
1: ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ

0: ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਜਿੱਥੇ ਰੂਹ ਬਣਗੀ ਇੱਕ ਹਵਾ ਹੈ, ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ, ਜਿੱਥੇ ਕੈਦ ਅਣਖ ਦਾ ਲਾਵਾ ਹੈ, ਜਿੱਥੇ ਅਗਲ ਮਸੋਸੀ ਮੂੜ ਪਈ ਖਾਰੋਜ ਪੱਥੋ ਪੇੜੇ, ਜਿੱਥੇ ਅਗਲ ਮਸੂਸੀ ਮੂੜ ਪਈ ਖਾ ਰੋਜ ਥਪੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਆਪਣੇ ਸ਼ਬਦਾਂ ਨੂੰ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਔਰ ਅਗਲਾ ਮੈਸੇਜ ਪੜ੍ਹ ਲੈਂਦੇ ਹਾਂ ਜੀ। ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰ ਦਿੰਦੀ ਹੈ। ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰ ਦਿੰਦੀ ਹੈ, ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ। ਬੜਾ ਹੀ ਅੱਛਾ ਮੈਸੇਜ ਭੇਜਾ ਹੈ ਜੀ। ਓਕੇ, ਸੋ ਚਲੋ ਜੀ, ਆਪਾਂ ਅੱਗੇ ਚਲੀਏ ਪ੍ਰੋਗਰਾਮ ਦੇ ਵਿੱਚ। ਚੁਟਕਲੇ ਵੀ ਸਾਡੇ ਦੋਸਤ ਜਿਹੜੇ ਆ ਸਾਂਝੇ ਕਰੇ ਨੇ। ਪਵਨ ਲੀਂਬਾ ਆਮਾਪੁਰ ਸਾਡੇ ਕੋਲ ਫਜ਼ਿਲਕਾ ਤੋਂ ਜੁੜੇ ਨੇ। ਕਹਿੰਦੇ ਨੇ ਕਿ ਹੌਲੀ ਹੌਲੀ ਆਪਣਾ ਬਣਾ ਰਿਹਾ ਕੋਈ। ਅਰੇ, ਹੌਲੀ ਹੌਲੀ ਆਪਣਾ ਬਣਾ ਰਿਹਾ ਕੋਈ? ਹੇ ਭਗਵਾਨ, ਹੇ ਭਗਵਾਨ, ਸੱਚੀ ਮੁਹੱਬਤ ਹੈ ਜਾਂ ਫਿਰ ਝੂਨਾ ਲਗਾ ਰਿਹਾ ਹੈ ਕੋਈ? ਹੁਣ ਕੋਈ ਝੂਨਾ ਲਗਾ ਰਿਹਾ ਹੈ ਜਾਂ ਹੌਲੀ ਹੌਲੀ ਕੋਈ ਆਪਣਾ ਬਣਾ ਰਿਹਾ ਹੈ, ਇਹ ਤਾਂ ਤੁਹਾਨੂੰ ਵੀ ਪਤਾ ਹੋਏਗਾ ਕਿ ਹੌਲੀ ਹੌਲੀ ਕੌਣ ਤੁਹਾਨੂੰ ਆਪਣਾ ਬਣਾ ਰਿਹਾ। ਲੇਕਿਨ ਆਕਾਸ਼ਵਾਣੀ ਦਾ ਪਰਿਵਾਰ ਹੈ, ਇਹ ਤਾਂ ਤੁਹਾਨੂੰ ਸਦਾ ਲਈ ਆਪਣਾ ਬਣਾਉਣ ਵਾਸਤੇ ਕਹਿ ਰਿਹਾ ਨਾ। ਹਾਂਜੀ, ਬਿਲਕੁਲ ਜੀ। ਔਰ ਓਕੇ, ਅਗਲਾ ਮੈਸੇਜ ਪ੍ਰੋਗਰਾਮ 'ਚ ਪੜ੍ਹ ਲੈਂਦੇ ਹਾਂ। ਯਸ਼ਪਾਲ, ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਖੜਾ ਬਿੱਲੀ ਔਰ ਖੜਾ ਬੱਲੀ ਪਿੰਡ ਸੀ ਯੂਨੀ ਤੋਂ ਸਾਨੂੰ ਮੈਸੇਜ ਆਇਆ ਹੈ ਜੀ। ਇਹ ਮੈਸੇਜ ਅਸੀਂ ਸ਼ੁਰੂ ਕਰ ਲੈਂਦੇ ਹਾਂ ਜੀ। ਆਦਮੀ ਚਾਹੇ ਕਿਤਨਾ ਵੀ ਸਮਝਦਾਰ ਔਰ ਮਜ਼ਬੂਰ ਕਿਉਂ ਨਾ ਹੋ, ਲੇਕਿਨ ਜਿਸ ਸੰਗਤ ਮੇਂ ਮੈਂ ਰੋਜ਼ ਬੈਠਾ ਹੈ, ਉਸੀ ਕਾ ਰੰਗ ਧੀਰੇ ਧੀਰੇ ਉਸ ਪਰ ਚੜ੍ਹਨੇ ਲੱਗਤਾ ਹੈ। ਇਸੀ ਲਈ ਤਾਂ ਕਿਹਾ ਜਾਂਦਾ ਹੈ ਕਿ ਬਜ਼ੁਰਗ ਲੋਕ ਹਮੇਸ਼ਾ ਕਹਿੰਦੇ ਨੇ ਕਿ ਰੋਟੀ ਚਾਹੇ ਸੁੱਕੀ ਖਾ ਲਓ, ਲੇਕਿਨ ਸੰਗਤ ਜਿਹੜੀ ਹੈ ਉਹ ਚੰਗੇ ਲੋਕਾਂ ਦੀ ਕਰਨੀ ਹੀ ਸਹੀ ਰਹਿੰਦੀ ਹੈ। ਅਗਲਾ ਮੈਸੇਜ ਸੁਣਨਾ ਪਏਗਾ। ਕੌਣ ਨੇ, ਕਿੱਥੋਂ ਆਏ ਨੇ, ਲਓ ਫਿਰ ਸੁਣਨੇ ਆ।
2: ਹੈਲੋ, ਦਿਲ ਆਪਣਾ ਪੰਜਾਬੀ, ਨੀਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ
2: ਸਾਰੇ ਦੋਸਤਾਂ ਨੂੰ, ਪਿਆਰ ਭਰੇ ਸਤਿ ਸ਼੍ਰੀ ਅਕਾਲ, ਨਮਸਕਾਰ। ਦਿਲ ਸੇ ਦਿਲ ਤੱਕ ਦਾ ਇਹ ਰਿਸ਼ਤਾ ਸਦਾ ਹੀ ਕਾਇਮ ਰਹੇ।
1: ਅਰੇ,
2: ਸਾਡਾ ਤੁਹਾਡਾ ਰਿਸ਼ਤਾ, ਸਾਡੇ ਆਰਟਿਸਟ ਦਾ, ਜਿਹੜੇ ਸਾਨੂੰ ਇੰਨੀਆਂ ਜਾਣਕਾਰੀਆਂ ਵਧੀਆ ਵਧੀਆ ਦਿੰਦੇ ਨੇ। ਹੁਣ ਜਿਸ ਤਰ੍ਹਾਂ ਕਿ ਵਨ ਉਤਸਵ ਚੱਲ ਰਿਹਾ ਹੈ, ਇੱਕ ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਆਪਾਂ ਨੇ ਪੇੜ ਪੌਦੇ ਲਗਾਉਣੇ ਨੇ, ਉਹਨਾਂ ਦੇ ਨਾਮ ਰੱਖਣੇ ਨੇ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ 3 ਸਾਲ ਤੱਕ ਪੂਰੀ ਪ੍ਰੋਪਰ ਉਹਨੂੰ ਸੰਭਾਲਣਾ ਵੇ। ਇਹ ਸਾਰੀਆਂ ਗੱਲਾਂ ਸਾਨੂੰ ਦੱਸੀਆਂ ਬਲਵਿੰਦਰ ਸਿੰਘ ਜੀ ਨੇ। ਮੈਡਮ ਜੀ ਨੇ ਲਾਈਵ ਗੱਲ ਕਰਵਾਈ ਸੀਗੀ ਰੁੱਖਾਂ ਬਾਰੇ, ਤੇ ਰੁੱਖ ਵਾਕਿਆ ਹੀ ਸਾਨੂੰ ਜੀਵਨ ਦਿੰਦੇ ਨੇ। ਸਾਡੇ ਸਾਹ ਪ੍ਰਾਣ ਰੁੱਖਾਂ ਨਾਲ ਹੀ ਹੈਗੇ ਨੇ, ਇਹ ਸਾਨੂੰ ਆਕਸੀਜਨ ਦਿੰਦੇ ਨੇ। ਤੇ ਮੈਡਮ ਜੀ, ਸਾਡੇ ਘਰ ਚਿੜੀਆਂ ਨੇ ਆਲਣਾ ਬਣਾਇਆ ਹੋਇਆ ਵਾ। ਉਹ ਛੋਟੇ ਛੋਟੇ ਪੰਛੀ, ਉਹ ਚਿੜੀਆਂ ਜਿਸ ਤਰ੍ਹਾਂ ਕਿ ਨੀਚੇ ਆ ਜਾਂਦੀਆਂ, ਉਹਨਾਂ ਦੇ ਜਦੋਂ ਪੰਖ ਖੁੱਲਦੇ ਨੇ ਤੇ ਉਹ ਨੀਚੇ ਆ ਜਾਂਦੀਆਂ ਵਾ ਉੱਡ ਕੇ ਥੋੜਾ ਥੋੜਾ, ਤੇ ਅਸੀਂ ਵੀ ਉਹਨਾਂ ਦੀ ਬੜੀ ਸੰਭਾਲ ਰੱਖਦੇ ਹਾਂ। ਸੰਭਾਲ ਰੱਖ ਕੇ ਤੇ ਫਿਰ ਸਵੇਰੇ ਚਿੜੀ ਮਾਂ ਆ ਕੇ ਉਹਨਾਂ ਨੂੰ ਲੈ ਜਾਂਦੀ ਹੈ। ਰਾਤ ਅਸੀਂ ਉਹਨਾਂ ਦੀ ਸੰਭਾਲ ਰੱਖਦੇ ਹਾਂ ਪੂਰੀ ਨਿਗਰਾਨੀ ਦੇ ਵਿੱਚ, ਤਾਂ ਕਿ ਸਵੇਰ ਉਹ ਲੈ ਜਾਣ ਤੇ

0: ਸੁਬਹਾ ਉਹ ਫਿਰ ਉਹਨਾਂ ਨੂੰ ਲੈ ਜਾਂਦੀਆਂ ਨੇ। ਮੈਂ ਤੁਹਾਨੂੰ ਵੀਡੀਓ ਭੇਜ ਰਹੀ ਹਾਂ ਚਿੜੀਆਂ, ਚਿੜੀ ਛੋਟੀ ਜਿਹੀ ਚਿੜੀ ਦੀ, ਇਹ ਇਹਨਾਂ ਦਾ ਕੱਦ ਆਕਾਰ ਇੰਨਾ ਹੀ ਹੁੰਦਾ ਹੈ, ਛੋਟਾ ਛੋਟਾ। ਬਸ ਇਹਨਾਂ ਦੇ ਪੰਖਾਂ ਵਿੱਚ ਫਿਰ ਤਾਕਤ ਹੀ ਆਉਂਦੀ ਹੈ ਮੈਡਮ ਜੀ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਿਲਕੁਲ ਜੀ, ਬੜੀ ਸ਼ਿੱਦਤ ਦੇ ਨਾਲ, ਬੜੇ ਪਿਆਰ ਦੇ ਨਾਲ ਕਿਰਨ ਨਰੂਲਾ ਜੀ ਆਲਵੇਜ਼ ਪ੍ਰੋਗਰਾਮ ਨੂੰ ਇੱਕ ਮੋਟੀਵੇਸ਼ਨਲ ਜਿਹੜਾ ਕਹਿ ਸਕਦੇ ਹਾਂ ਨਾ, ਮੈਸੇਜ ਜਿਹੜਾ ਉਹ ਕਰਦੇ ਨੇ, ਔਰ ਵਧੀਆ ਲੱਗਦਾ ਜਦੋਂ ਤੁਸੀਂ ਆਪਣੇ ਪਿਆਰ ਭਰੇ ਮੈਸੇਜਸ ਜਿਹੜੇ ਆ ਸਾਡੇ ਨਾਲ ਸਾਂਝੇ ਕਰਦੇ ਹੋ। ਸੋ ਇਹਨਾਂ ਨੇ ਉਸ ਚਿੜੀ ਦੀ ਛੋਟੀ ਜਿਹੀ ਵੀਡੀਓ ਵੀ ਬਣਾ ਕੇ ਭੇਜੀ ਹੈ, ਆਪਣੇ ਹੱਥਾਂ ਦੇ ਵਿੱਚ ਉਸ ਚਿੜੀਆ ਨੂੰ ਜਿਹੜਾ ਲਿਆ ਹੋਇਆ, ਕਿੰਨੇ ਕਿਊਟ ਜਿਹੜਾ ਆ ਉਹ ਹੈ, ਔਰ ਕਿੰਨਾ ਪਿਆਰ ਜਿਹੜਾ ਉਹਨਾਂ ਨੂੰ ਕਰ ਰਹੇ ਨੇ। ਐਂਡ ਇਟਸ ਵੈਰੀ ਗ੍ਰੇਟ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਇੱਕ ਆਲਣਾ ਬਣਾਇਆ ਹੈ, ਔਰ ਛੋਟੇ ਛੋਟੇ ਪੰਛੀ ਜਿਹੜੇ ਹੈ ਉਸ ਆਲਣੇ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਚੁੱਕੇ ਨੇ। ਸੋ ਬਹੁਤ ਸਾਰੇ ਦੋਸਤ, ਬਹੁਤ ਸਾਰੀਆਂ ਮੈਸੇਜਸ ਮੇਰੇ ਕੋਲ ਪਹੁੰਚ ਰਹੇ ਨੇ ਨਾ। ਅਗਲਾ ਮੈਸੇਜ ਸੁਣ ਲੈਂਦੇ ਹਾਂ ਜੀ, ਅਗਲਾ ਮੈਸੇਜ ਸੁਣਨੇ ਆ ਕਿੱਥੋਂ ਆਇਆ, ਕੀ ਕਹਿ ਰਹੇ ਨੇ, ਕੀ ਗੱਲ ਬਾਤ ਹੈ, ਦੇਖੀਏ ਫਿਰ।
2: ਮਾਰਨਿੰਗ ਨਿਸ਼ਾ ਮੈਡਮ ਜੀ, ਗੁੱਡ ਮਾਰਨਿੰਗ, ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ
1: ਜੀ। ਨਮਸਕਾਰ,
2: ਮੈਂ ਸੁਨੀਲ ਕੁਮਾਰ, ਪਿੰਡ ਕਿੱਲਾ ਵਾਲਾ, ਤਹਿਸੀਲ ਟਿੱਬੀ, ਮਾਨਗੜ੍ਹ, ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ।
1: ਜੀ,
2: ਪਹਿਲਾਂ ਤਾਂ ਮੇਰੀ ਚਾਹ ਸੀ ਵੀ ਵੀਡੀਓ ਬਣਾ ਕੇ ਭੇਜਾਂ ਛੋਟੀ ਜੀ, ਤੇ ਚਲੋ ਕੋਈ ਨੀ, ਉਹ ਵੀ ਮੈਂ ਬਾਅਦ ਚ ਸੈਂਡ ਕਰ ਦੇਵਾਂਗੇ ਜੇ ਤੁਸੀਂ ਪਲੇ ਕਰਨੀ ਹੈ ਜਾਂ ਤੁਸੀਂ ਵੇਖਣੀ ਹੈ, ਸ਼ਰੋਤਿਆਂ ਨੂੰ ਸੁਣਾਉਣੀ ਹੈ। ਅਸੀਂ ਖੇਤ 'ਚ ਹੁਣ ਕੰਮ ਲੱਗੇ ਸੀ ਤੇ ਰੁੱਖਾਂ ਦੀ ਗੱਲ ਚੱਲੀ ਜਾਂਦੀ ਹੈ, ਅੱਜ ਵਨ ਮਹੋਤਸਵ ਹੈ ਉਸ ਦੇ ਲਈ, ਤੇ ਰੁੱਖ ਮੇਰੇ ਤਾਂ ਜਿੱਧਰ ਮੈਂ ਵੇਖਾਂ ਹੁਣ ਨਜ਼ਰ ਜਿੱਥੇ ਜਾਂਦੀ ਹੈ ਰੁੱਖ ਹੀ ਰੁੱਖ ਦੇਖਦੇ ਪਏ ਆ। ਹੁਣ ਵੀ ਇਸ ਟਾਈਮ ਵੀ ਟਾਲੀ ਦੇ ਥੱਲੇ ਬੈਠਾ ਮੈਂ, ਜਦੋਂ ਕੰਮ ਕੁੰਮ ਕਰਕੇ ਥੱਕੇ ਹਾਰ ਕੇ ਇੱਥੇ ਬਹਿੰਦੇ ਹਾਂ, ਪਾਣੀ ਪੀਂਦੇ ਹਾਂ, ਇੰਨਾ ਸਕੂਨ ਮਿਲਦਾ ਹੈ, ਬਹੁਤ ਚੰਗਾ ਲੱਗਦਾ ਮਨ ਨੂੰ। ਤੇ ਜਿੰਨੇ ਭਰਾ ਜਿਹੜੇ ਖੇਤੀਬਾੜੀ ਕਰਦੇ ਆ, ਕਿਸਾਨ ਭਰਾ, ਉਹਨਾਂ ਨੂੰ ਪਤਾ ਰੁੱਖਾਂ ਦੀ ਅਹਿਮੀਅਤ ਦਾ।
1: ਬਿਲਕੁਲ,
2: ਵੈਸੇ ਰੁੱਖ ਤਾਂ ਸਾਰਿਆਂ ਲਈ ਫਾਇਦੇਮੰਦ ਹੈ, ਆਪਾਂ ਨੂੰ ਪਤਾ ਹੈ, ਆਪਣੇ ਪਰਿਆਵਰਨ ਲਈ, ਆਪਣੀ ਧਰਤੀ ਦੇ ਲਈ।
1: ਜੀ ਜੀ,
2: ਪਰ ਜਿਹੜਾ ਖੇਤ 'ਚ ਬੰਦਾ ਕੰਮ ਕਰਦਾ ਹੈ, ਉਹ ਜਦੋਂ ਥੱਕਿਆ ਹਾਰਿਆ ਆ ਕੇ ਕਿਸੇ ਰੁੱਖ ਦੇ ਥੱਲੇ ਬਹਿੰਦਾ ਹੈ, ਉਹਦਾ ਨਜ਼ਾਰਾ ਹੀ ਵੱਖਰਾ ਹੈ।
1: ਵਾਕਈ ਵਾਕਈ,
2: ਨਾਲੋ ਨਾਲ ਹੀ ਅੱਜ ਤਾਂ ਠੰਡੀ ਹਵਾ ਚੱਲੀ ਜਾਂਦੀ ਹੈ ਤੇ ਇੱਕ ਸਵੈਗ ਜਿਹਾ ਬਣਿਆ ਹੋਇਆ ਜੀ, ਬਾਦਲ ਛਾਏ ਹੋਏ ਹੈ, ਤੇ ਉਮੀਦ ਹੈ
1: ਪੂਰਾ ਸਵੈਗ ਬਣਿਆ ਹੋਇਆ, ਔਰ ਰੁੱਖ ਦੇ ਥੱਲੇ ਬਹਿ ਕੇ ਠੰਡੀ ਠੰਡੀ ਹਵਾ, ਔਰ ਰੇਨਬੋ ਟਿਊਨ ਕੀਤਾ ਹੋਇਆ, ਔਰ ਮਤਲਬ ਕਿਆ ਹੀ ਨਜ਼ਾਰੇ।
2: ਮੀਂਹ ਵੀ ਪੈ ਜੂਗਾ, ਅੱਜ ਨਹੀਂ ਤਾਂ ਕੱਲ ਪੈ ਜੂਗਾ, ਤੇ ਪੁਰਾਣੇ ਬੂਟਿਆਂ ਦੀ ਆਪਾਂ ਜਾਂ ਪੁਰਾਣੇ ਰੁੱਖਾਂ ਦੀ ਗੱਲ ਕਰੀਏ ਤਾਂ ਤੁਸੀਂ ਵੇਖਿਆ ਹੋਣਾ ਕਈ ਵਾਰ ਜਦੋਂ ਆਪਾਂ ਪਿੰਡ ਦੇ ਵਿੱਚੋਂ ਦੀ ਲੰਘਦੇ ਹਾਂ, ਤੇ ਜਿਹੜਾ ਸਾਡੇ ਬਾਗੜੀਆਂ 'ਚ ਕਹਿੰਦੇ ਆ ਗੁਆੜ, ਤੁਹਾਡੇ ਪਤਾ ਨੀ ਪੰਜਾਬੀ 'ਚ ਮੈਨੂੰ ਕੀ ਕਹਿੰਦੇ ਆ, ਹੁਣ ਮੇਰੇ ਯਾਦ ਨੀ ਆ ਰਿਹਾ, ਉੱਥੇ ਜਿੱਥੇ ਸਾਰੇ ਬਜ਼ੁਰਗ ਬੈਠੇ ਹੁੰਦੇ, ਇੱਕ ਵੱਡਾ ਜਿਹਾ ਰੁੱਖ ਲੱਗਿਆ ਸਾਡੇ ਪਿੰਡ ਦੇ ਵਿੱਚ, ਉੱਥੇ ਕੋਈ ਤਾਸ਼ ਖੇਡਦੇ ਹੁੰਦੇ, ਕੋਈ ਕੁਛ ਕਰਦੇ ਹੁੰਦੇ, ਉਹਨਾਂ ਦੇਖ ਕੇ ਇੰਨਾ ਸਕੂਨ ਮਿਲਦਾ ਵੀ ਹਾਂ ਸਾਡੇ ਵਿਰਾਸਤ ਇੱਥੇ ਬੈਠੀ ਹੈ।
1: ਬਿਲਕੁਲ ਜੀ,
2: ਤੇ ਉਹ ਰੁੱਖ ਜੇ ਨਾ ਹੋਣ ਤੇ ਬਜ਼ੁਰਗ ਵਿਚਾਰੇ ਕਿੱਥੇ ਘਰਾਂ 'ਚ ਆਪੇ ਆਪਦੇ ਬੈਠੇ ਰਹਿਣਗੇ, ਤੇ ਫਿਰ ਉਹ ਸਵੈਗ ਨੀ ਬਣਨਾ। ਚਲੋ ਛੋਟੀ ਜੀ ਵੀਡੀਓ ਮੈਂ ਉਸ ਤੋਂ ਬਾਅਦ ਹੋਰ ਭੇਜਣਾ, ਧੰਨਵਾਦ ਜੀ।
1: ਬਿਲਕੁਲ ਜੀ, ਇਹ ਸਵੈਗ ਨੂੰ ਅਸੀਂ ਕਹਿ ਰਹੇ ਹੋ ਕਿ ਜਿੱਥੇ ਬਜ਼ੁਰਗ ਬਹਿ ਕੇ ਆਪਣਾ ਸਮਾਂ ਬਤੀਤ ਕਰਦੇ ਨੇ, ਉਹਨੂੰ ਅਸੀਂ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਕਹਿ ਦਿੰਦੇ ਹਾਂ ਕਿ ਸੱਥ ਜਿਹੜੀ ਹੈ ਉਹ ਲਗਾਈ ਹੁੰਦੀ ਹੈ, ਔਰ ਉਸ ਵਿੱਚ ਸਾਰੇ ਬਜ਼ੁਰਗ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਸੋ ਇੱਕ ਹੋਰ ਮੇਰੇ ਕੋਲ ਵੀਡੀਓ ਆਈ ਹੈ, ਵੇਖਦੇ ਹਾਂ ਜੀ ਉਸ ਵੀਡੀਓ 'ਚ ਕੀ ਹੈ।
3: ਦੇਖੋ ਜੀ, ਵੀਡੀਓ ਹੱਠੇ ਬੈਠਿਆਂ ਤੋਂ ਪਾਣੀ ਨੂੰ ਕੈਂਪਰ ਕਰਨਾ ਪੜੀ ਹੋਇਆ, ਔਰ ਖੇਤ ਮੈਂ ਕੰਮ ਲਾਗ ਰਿਹਾ, ਔਰ ਰੁੱਖ ਹੀ ਰੁੱਖ ਲਾਗ ਰਿਹਾ ਜੀ ਚਾਰੋਂ ਪਾਸੇ ਦੇਖੋ।
1: ਬਿਲਕੁਲ ਬਿਲਕੁਲ,
3: ਔਰ ਇੱਕ ਚੀਜ਼ ਉਹ ਖੇਤ ਜ਼ਰੂਰ ਹੈ ਵੀ ਪਹਿਲਾਂ ਜਿੱਤਾ ਆ ਬੀਤਾ ਕੋਨੀ, ਔਰ ਕੋਸ਼ਿਸ਼ ਕਰ ਲਾ ਰਿਹਾ ਵੀ ਬੀਤਾ ਲਗਾਵਾਂ, ਜ਼ਿਆਦਾ ਜ਼ਿਆਦਾ ਲਗਾਵਾਂ, ਔਰ ਮੈਂ ਵੀ ਕੁਛ ਹੋਰ ਲਗਾਇਆ ਹੈ, ਤੋ ਸਾਰੇ ਕਿਸਾਨ ਬੰਧੂਆਂ ਅਪੀਲ ਹੈ ਵੀ ਜ਼ਿਆਦਾ ਲਗਾਓ ਵਰਕਸ਼। ਬਹੁਤ ਬਹੁਤ ਧੰਨਵਾਦ ਜੀ ਸਾਰਾ।
1: ਬਿਲਕੁਲ ਜੀ, ਇਹਨਾਂ ਨੇ ਜਿਹੜਾ ਨਜ਼ਾਰਾ ਘੱਲਿਆ ਨੇ ਨਾ, ਤੇ ਦਿਲ ਕਰੇਗਾ ਕਿ ਉਸ ਨਜ਼ਾਰੇ ਦੇ ਕੋਲ ਜਾ ਕੇ ਬਹਿ ਜਾਈਏ, ਤੇ ਮੌਕਾ ਮਿਲੇ ਤਾਂ ਫਿਰ ਉਸ ਨਜ਼ਾਰੇ ਦਾ ਪੂਰਾ ਪੂਰਾ ਮਜ਼ਾ ਲਈਏ, ਕਿਉਂਕਿ ਆਲੇ ਦੁਆਲੇ ਸਾਰੇ ਰੁੱਖ ਨੇ, ਔਰ ਜਿਸ ਰੁੱਖ ਦੇ ਹੇਠਾਂ ਬੈਠ ਕੇ ਸਕੂਨ ਮਾਣ ਰਹੇ ਨੇ, ਉਹਨਾਂ ਨੇ ਉਸ ਰੁੱਖ ਦੇ ਹੇਠਾਂ ਬੈਠ ਕੇ ਵੀਡੀਓ ਕਰ ਲੀਜੇ। ਔਰ ਫਿਲਹਾਲ ਮੈਂ ਕਿਹਾ ਮੈਂ ਵੀ ਘੱਲ ਦੇਵਾਂ ਇੱਕ ਸੋਹਣਾ ਜਿਹਾ ਗਾਣਾ ਤੁਹਾਡੇ ਵੱਲ, ਜੇ ਸੋਹਣਾ ਜਿਹਾ ਗਾਣਾ ਸੁਣਨਾ ਤਾਂ ਫਿਰ ਸੁਣਨਾ ਪਏਗਾ। ਹਾਂ, ਦਿਲ ਸੇ ਦਿਲ ਤੱਕ ਆਕਾਸ਼ਵਾਣੀ 102.7 ਮੈਗਾਹਰਟਜ਼ ਨੂੰ। ਜੀ ਹਾਂ, ਬਣੇ ਰਹੋ ਜੀ ਸਾਡੇ ਨਾਲ, ਇਸੇ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਨਿਸ਼ਾ।
4: ਕੋਈ ਮਾਝੇ ਦਾ ਵਾਲਿਆ, ਕੋਈ ਵੰਡੇ ਨਾ ਵਾਲਿਆ।

0: कोई बड़ी ना वालिया सानू कुछ भी नहीं दिता तेरा कख ना रवे कोई मजगा वालिया कोई बड़ी ना वालिया सानू कुछ भी नहीं दिता तेरा कख ना रवे मजगा वालिया कोई बड़ी ना वालिया सानू कुछ भी नहीं दिता तेरा कख ना रवे कोई मजगा वालिया कोई बड़ी ना वालिया सानू कुछ भी नहीं दिता तेरा कख ना रवे
1: ਲੈ ਲਿਆ ਇੰਨਾ ਸੋਹਣਾ ਗਾਣਾ ਸੀ ਵਾਹ ਜੀ ਵਾਹ ਸਾਨੂੰ ਕੁਝ ਵੀ ਨਹੀਂ ਦਿੱਤਾ ਹੈ ਨਾ ਤੇਰਾ ਕੱਖ ਬਣਾ ਰਵੇ ਇੱਦਾਂ ਦੇ ਦੇਖੋ ਦੱਸੋ ਇੱਦਾਂ ਨਹੀਂ ਹੋਏਗਾ ਇੱਦਾਂ ਨਹੀਂ ਨਾ ਨਾ ਨਾ ਨਾ ਸਭ ਕੁਛ ਦਿੱਤਾ ਜਾਏਗਾ ਦੇ ਵੀ ਰਹੇ ਹਾਂ ਔਰ ਤੁਸੀਂ ਦੇ ਰਹੇ ਹੋ ਪਿਆਰੇ ਪਿਆਰੇ ਮੈਸੇਜਸ ਮੈਨੂੰ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਦੇ ਲਈ 9855101027 ਕਰ ਰਹੇ ਹੋ ਪਿਆਰੇ ਪਿਆਰੇ ਮੈਸੇਜਸ 9855101027 ਦਿਲ ਸੇ ਦਿਲ ਤੱਕ ਲਓ ਜੀ ਪ੍ਰੋਗਰਾਮ ਸ਼ਾਮਿਲ ਕਰ ਲੈਂਦੇ ਹਾਂ ਅਗਲਾ ਮੈਸੇਜ
2: ਮਾਨਯੋਗ ਮੈਡਮ ਜੀ ਤੇ ਸਾਰੇ ਛੋਟੇ
1: ਜੀ
2: ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਪ੍ਰੋਗਰਾਮ ਐਫਐਮ ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ
1: ਜੀ
2: ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ
2: ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ
1: ਜੀ
2: ਸਾਰੇ ਹੀ ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਨੇ ਜੋ ਦਿਲ ਨੂੰ ਟੁੰਬ ਵੀ ਜਾਂਦੀਆਂ ਨੇ ਤੇ ਹਾਸਾ ਹਸਾਉਣ ਵਾਲੀ ਚੁਟਕਲੇ ਵੀ ਹੁੰਦੇ ਨੇ
1: ਜੀ
2: ਮੈਂ ਸਾਰਿਆਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਕਿਹਾ ਅੱਜ ਕੋਈ ਵੀ ਸ਼ਰੋਤਾ ਹਲੇ ਜਾਗਿਆ ਨਹੀਂ
1: ਅੱਛਾ
2: ਜਿਵੇਂ ਜਸਵੀਰ ਦੁੱਲਾ ਜੀ ਉਦੇ ਚੰਦਰ ਜੀ ਕਿਰਨ ਰੋਲਾ ਜੀ ਸਤਨਾਮ ਸਿੰਘ ਰੱਖੜਾ ਜੀ ਤੇ ਮੁਲਤਾਨੀ ਜੀ ਵੀ ਨਹੀਂ ਆਏ ਮੈਂ ਸਾਰਿਆਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਹੀ ਮੈਂ ਕਿਹਾ ਚੱਲ ਪਹਿਲਾਂ ਮੈਂ ਹੀ ਕਰ ਦਿੰਦਾ ਵਾ
1: ਅੱਛਾ
2: ਅੱਜ ਇੱਕ ਭਾਈ ਸਾਹਿਬ ਨੇ ਤੁੰਬੀ ਦੇ ਉੱਤੇ ਪਤੰਗਾ ਜੀ ਨੇ ਬਹੁਤ ਵੱਟ ਕੱਢੇ ਦਿਲੋਂ ਧੰਨਵਾਦ ਤੇ ਮੈਡਮ ਜੀ ਪ੍ਰੋਗਰਾਮ ਪੇਸ਼ ਕਰਨ ਦਾ ਤੁਹਾਡਾ ਅੰਦਾਜ਼ ਲਾਜਵਾਬ ਤੁਹਾਡਾ ਵੀ ਦਿਲੋਂ ਸ਼ੁਕਰੀਆ
1: ਜੀ ਸ਼ੁਕਰੀਆ
2: ਬਹੁਤ ਵਧੀਆ ਵਧੀਆ ਵਿਚਾਰ ਰੱਖੇ ਨੇ ਸਾਰਿਆਂ ਦਾ ਵਧੀਆ ਧੰਨਵਾਦ ਜੀ ਤੇ ਮੈਂ ਇੱਕ ਗੱਲ ਕਹਿਣ ਲੱਗਾ ਤਾਰੀਫ ਚਿਹਰੇ ਦੀ ਨਾ ਕਰੋ ਬਲਕਿ ਚਰਿੱਤਰ ਦੀ ਕਰੋ
1: ਜੀ
2: ਕਿਉਂਕਿ ਚਿਹਰਾ ਸੁੰਦਰ ਬਣਾਉਣ ਲਈ ਚੰਦ ਮਿੰਟ ਹੀ ਲੱਗਦੇ ਨੇ ਪਰ ਚਰਿੱਤਰ ਬਣਾਉਣ ਲੱਗਿਆ ਸਾਰੀ ਉਮਰ ਹੀ ਲੱਗ ਜਾਂਦੀ
1: ਹੈ ਬਿਲਕੁਲ ਸਹੀ
2: ਧੰਨਵਾਦ ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕੇ ਜੀ
1: ਲਓ ਜੀ ਅਰੋੜਾ ਫੈਮਿਲੀ ਦੀ ਤਾਂ ਹਾਜ਼ਰੀ ਲੱਗ ਗਈ ਹੈ ਔਰ ਇਹਨਾਂ ਨੇ ਕਿਹਾ ਕਿ ਬਾਕੀ ਦੋਸਤਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਇਹਨਾਂ ਨੇ ਮੈਸੇਜ ਕਰ ਲਿਆ ਕੋਈ ਗੱਲ ਨਹੀਂ ਕੀ ਪਤਾ ਅੱਜ ਬਾਕੀ ਦੋਸਤਾਂ ਦੇ ਮੈਸੇਜ ਤੁਹਾਡੇ ਮੈਸੇਜ ਤੋਂ ਬਾਅਦ ਆਉਣ ਇਸ ਲਈ ਬਣੇ ਰਹੋ ਮਾਂ

0: ਮਾਵਾਂ ਮਾਵਾਂ ਮਾਵਾਂ ਤੁਰ ਗਈਆਂ ਤਾਂ ਪਤਾ ਨਹੀਂ ਹੁੰਦਾ ਰਲ ਨਾ ਕੋਈ ਸਿਰਨਾਵਾਂ। ਇੱਕ ਮਾਂ ਬੋੜ ਦੀ ਛਾਂ, ਇੱਕ ਮਾਂ ਬੋੜ ਦੀ ਛਾਂ ਅਤੇ ਰੱਬ ਦਾ ਨਾਂ, ਤਿੰਨੇ ਧਿਰ ਤਿੰਨੇ ਧਿਰਾਂ ਇੱਕੋ ਜਿਹੀਆਂ। ਅੱਜ ਦੇ ਦਿਨ 29 ਸਾਲ ਪਹਿਲਾਂ ਮੇਰੀ ਮਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਦਿਲ ਬਹੁਤ ਉਦਾਸ ਹੈ, ਇਕਬਾਲ ਸਿੰਘ ਕਠੂਰ ਜੀ ਉਹਨਾਂ ਨੇ ਮੈਸੇਜ ਕੀਤਾ ਹੈ। ਔਰ ਮੈਂ ਬਿਲਕੁਲ ਚਾਹਵਾਂਗੀ ਕਿ ਤੁਸੀਂ ਅੱਜ ਦੇ ਦਿਨ ਯਾਨੀ ਕਿ ਵਨ ਮਹੋਤਸਵ ਦੇ ਦਿਨ ਆਪਣੀ ਮਦਰ ਦੇ ਨਾਮ ਦਾ ਇੱਕ ਪੇੜ, ਇੱਕ ਪੌਦਾ ਜਿਹੜਾ ਆ ਜ਼ਰੂਰ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿਓ। ਲਓ ਜੀ ਅਗਲਾ ਮੈਸੇਜ ਕਰ ਲੈਂਦੇ ਹਾਂ ਸਾਂਝਾ। ਇਹ ਹੈ ਜੀ, ਹਮ ਸਭ ਇੱਕ ਸਾਥ ਹੈ। ਬਿਲਕੁਲ ਜੀ, ਅਸੀਂ ਸਾਰੇ ਇੱਕੋ ਨਾਲ ਹੀ ਹਾਂ। ਸਦਾ ਦੂਰ ਰਹੋ ਗਮ ਕੀ ਪਰਛਾਈਓ ਸੇ, ਸਾਹਮਣਾ ਨਾ ਹੋ ਕਭੀ ਤਨਹਾਈਓ ਸੇ, ਹਰ ਅਰਮਾਨ ਹਰ ਖਵਾਬ ਪੂਰਾ ਹੋ ਆਪਕਾ, ਯਹੀ ਦੁਆ ਹੈ ਦਿਲ ਕੀ ਗਹਿਰਾਈ। ਸ਼ੁਕਰੀਆ ਪਿਆਰ ਦੇਣ ਦੇ ਲਈ। ਔਰ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ੇਅਰ ਕਰ ਲੈਂਦੇ ਹਾਂ ਜੀ। ਕਿਹਨਾਂ ਕੱਲਿਆ ਜੇ?
1: ਹੈਲੋ ਦੋਸਤੋ, ਤੇ ਲੱਭਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ।
1: ਮੈਂ ਜਿਸੇ ਜੀ ਐਸ ਮਲਦਾਨੀ ਸਾਈਡ ਵਿੱਚ ਹਾਜ਼ਰ ਹਾਂ ਜੀ। ਇੱਕ ਗੀਤ ਦੀਆਂ ਦੋ ਕੁਨੈਣਾ ਲੈ ਕੇ ਹਾਜ਼ਰ ਹੋਏ ਹਾਂ, ਜਰਾ ਕਬੂਲ ਕਰਨਾ
0: ਜੀ। ਜ਼ਰੂਰ।
1: ਉਹਨਾਂ ਨਾਲ ਕਦੇ ਪਿਆਰ ਹੋਇਆ ਕਰਦਾ ਸੀ, ਪਿਆਰ 'ਚ ਡੁੱਬਿਆ ਸਹਾਰਾ ਹੁੰਦਾ ਸੀ, ਚਿੱਠੀਆਂ ਦਾ ਉਹ ਕਾਗਜ਼ ਦਾ ਟੁਕੜਾ ਯਾਦਾਂ ਦਾ ਪਿਟਾਰਾ ਹੁੰਦਾ ਸੀ
0: ਜੀ।
1: ਵੇ ਮੈਂ ਚਿੱਠੀਆਂ ਕਿਧਰ ਨੂੰ ਪਾਵਾਂ, ਜਾਂਦਾ ਹੋਇਆ ਦੱਸਣਾ ਗਿਆ, ਕਾਵਾਂ ਕੋਲੋਂ ਪੁੱਛਦੀ ਫਿਰਾਂ, ਮੈਨੂੰ ਦੱਸੇ ਕੋਈ ਉਹਦਾ ਸਰਨਾਮਾ, ਜਾਂਦਾ ਹੋਇਆ ਦੱਸਣਾ ਗਿਆ, ਵੇ ਮੈਂ ਚਿੱਠੀਆਂ ਕਿਧਰ ਨੂੰ ਪਾਵਾਂ, ਤੇਰੀ ਪਾਲ ਵਿੱਚ ਵੇ ਮੈਂ ਥਾਂ ਥਾਂ ਸੂਹਾਂ ਪਾਈਆਂ ਨੇ, ਮੁੜਿਆ ਹੁਣ ਦਿਲ ਗਿਆ ਮਹਿਰਮਾ, ਅੱਖਾਂ ਹੋਈਆਂ ਧਰੇ ਆਈਆਂ ਨੇ, ਯਾਦ ਤੇਰੀ ਚ ਸਜਣਾ, ਵੇ ਮੈਂ ਹੋਸੀਆਂ ਪਾਵਾਂ, ਜਾਂਦਾ ਹੋਇਆ ਦੱਸਣਾ ਗਿਆ, ਵੇ ਮੈਂ ਚਿੱਠੀਆਂ ਚ ਦਰ ਨੂੰ ਪਾਵਾਂ, ਜਾਂਦਾ ਹੋਇਆ ਦੱਸਣਾ ਗਿਆ।
2: ਗੁਰਦੇਵ ਬੋਲਦਾ ਹਾਂ ਰਾਜਸਥਾਨ ਤੋਂ
0: ਜੀ।
2: ਤੇ ਮੈਡਮ ਜੀ, ਅੱਜ ਰੁੱਖਾਂ ਬਾਰੇ ਗੱਲ ਕਰ ਰਹੇ ਹਾਂ। ਤੇ ਮੈਡਮ ਜੀ, ਜੋ ਆਕਸੀਜਨ ਆਪਾਂ ਲੈਣੇ ਆ ਉਹ ਰੁੱਖ ਸਾਨੂੰ ਛੱਡਦੇ ਆ,
0: ਤੇ
2: ਕਾਰਬਨ ਡਾਈ ਆਪਾਂ ਜਿਹੜੇ ਛੱਡਦੇ ਆ ਉਹ ਰੁੱਖ ਲੈਂਦੇ ਆ।
0: ਦੇਖੋ
2: ਕਿੰਨਾ ਸੋਹਣਾ ਸੁਮੇਲ ਬਣਾਇਆ ਰੱਬ ਨੇ, ਕਿ ਪੇੜ ਨਾਲ ਆਪਣਾ ਕਿੰਨਾ ਵਧੀਆ ਮੇਲ ਬਣਾਇਆ ਰੱਬ ਨੇ। ਜੋ ਆਪਾਂ ਛੱਡਦੇ ਆ ਉਹ ਲੈਂਦੇ, ਉਹ ਛੱਡਦੇ ਜੋ ਆਪਾਂ ਲੈਂਦੇ ਹਾਂ,
0: ਬਿਲਕੁਲ
2: ਬਹੁਤ ਵਧੀਆ ਹੈਗਾ ਜੀ। ਤੇ ਇੱਕ ਰੁੱਖ ਮੈਡਮ ਜੀ ਮੈਂ ਵੀ ਲਾਇਆ ਸੀਗਾ,
0: 6 ਮਹੀਨੇ
2: ਉਹਦੀ ਮੈਂ ਰੱਖੀ ਕਰਦਾ ਰਿਹਾ, ਪਾਣੀ ਪਾਉਂਦਾ ਰਿਹਾ, ਤੇ ਜਾਲੀ ਵੀ ਲਾਈ ਸੀ ਮੈਂ। 6 ਮਹੀਨੇ ਬਾਅਦ ਪਤਾ ਲੱਗਿਆ ਕਿ ਉਹ ਮੈਂ ਕੋਈ ਖੇਤੋਂ ਮੇਰਾ ਰੁੱਖ ਪੱਟ ਕੇ ਲੈ ਗਿਆ, ਮੇਰਾ ਮਨ ਬੜਾ ਦੁਖੀ ਹੋਇਆ। ਤੇ ਰੁੱਖ ਮੈਂ ਹੋਰ ਲਾਏ, ਹੁਣ ਲਾਏ ਵੀ ਹੈ, ਛੋਟੇ ਛੋਟੇ ਹੈਗੇ ਹੈ। ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਮੈਡਮ ਜੀ, ਤੇ ਸਤਨਾਮ ਰਖੜਾ ਜੀ, ਕਿਰਨ ਪੈਣ ਜੀ ਬਹੁਤ ਵਧੀਆ ਮੈਸੇਜ ਲੈ ਕੇ ਆਉਂਦੇ ਹਨ, ਤੇ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਮੈਸੇਜ ਪਾਇਆ ਕਰੋ। ਤੇ ਸਾਡੇ ਪੜੋਸੀ ਵੀਰ ਅਨਿਲ ਰਾਜਸਥਾਨ ਤੋਂ ਆਉਂਦੇ, ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ
0: ਜੀ।
2: ਤੇ ਬਸ ਇੰਨਾ ਹੀ ਮੈਡਮ ਜੀ, ਅੱਜ ਦੀ ਲਈ ਜਿੰਦੇ ਰਹਾਂਗੇ, ਫਿਰ ਬੁਲਾ ਕੇ, ਸਤਿ ਸ੍ਰੀ ਅਕਾਲ ਜੈ।
0: ਲਓ ਜੀ, ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ, ਰੁੱਖ ਤਾਂ ਲਗਾਇਆ ਸੀ ਕੋਈ ਐਵੇਂ ਚੁੱਕ ਕੇ ਪੱਟ ਕੇ ਲੈ ਗਿਆ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇੱਕ ਦੀ ਜਗ੍ਹਾ ਤੁਸੀਂ ਹੁਣ ਬਹੁਤ ਸਾਰੇ ਲਗਾਓ, ਤਾਂ ਕਿ ਉਹ ਪੱਟ ਕੇ ਲਗਾਇਆ ਗਿਆ ਰੁੱਖ ਜਿਹੜਾ ਹੈ ਨਾ ਉਹ ਵੀ ਵੱਧਦਾ ਫੁੱਲਦਾ ਰਹੇ, ਇਹੀ ਦੁਆ ਜਿਹੜੀ ਹੈ ਜ਼ਰੂਰ ਦਿੰਦੇ। ਅਗਲਾ ਮੈਸੇਜ ਲੋਹਾ ਬਾਜ਼ਾਰ ਮਲੇਰਕੋਟਾ ਤੋਂ ਰਾਕੇਸ਼ ਕੁਮਾਰ। ਇੱਕ ਔਰਤ ਆਪਣੇ ਆਦਮੀ ਦੇ ਲਈ ਅਰਦਾਸ ਮੰਗਦੀ ਹੈ, ਇਹ ਰੱਬਾ ਮੇਰੇ ਘਰ ਵਾਲੇ ਨੂੰ ਕੋਠੀਆਂ ਕਾਰਾਂ ਸੋਨਾ ਚਾਂਦੀ ਪੈਸਾ ਦੇ। ਵਾਹ, ਅੱਛਾ, ਆਪਣੇ ਘਰ ਵਾਲੇ ਤੋਂ ਕਢਾਉਣਾ ਮੈਨੂੰ ਆਉਂਦਾ ਆ, ਯਾਨੀ ਕਿ ਇਹ ਚੁਟਕਲਾ ਜਿਹੜਾ ਆ ਸਾਡੇ ਦੋਸਤ ਜਿਹੜੇ ਆ ਸਾਨੂੰ ਭੇਜ ਰਹੇ ਨੇ। ਇੱਕ ਵਾਰ ਫਿਰ ਤੋਂ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਔਰਤ ਜਿਹੜੀ ਹੈ ਆਪਣੇ ਆਦਮੀ ਦੇ ਲਈ

0: ਅਰਦਾਸ ਮੰਗੀ ਹੈ ਕਿ ਹੇ ਰੱਬਾ ਮੇਰੇ ਘਰ ਵਾਲੇ ਨੂੰ ਕੋਠੀਆਂ ਦੇ, ਕਾਰਾਂ ਦੇ, ਸੋਨਾ ਦੇ, ਚਾਂਦੀ ਦੇ, ਪੈਸੇ ਦੇ, ਪਰ ਹਾਂ ਆਪਣੇ ਘਰ ਵਾਲੇ ਤੋਂ ਕਢਾਉਣ ਦਾ ਤਰੀਕਾ ਉਹ ਮੈਨੂੰ ਆਉਂਦਾ ਆ। ਇਨਡਾਇਰੈਕਟਲੀ ਅਰਦਾਸ ਜਿਹੜੀ ਹੈ ਉਹ ਆਪਣੇ ਲਈ ਕੀਤੀ ਗਈ ਹੈ, ਹੈ ਨਾ। ਲਓ ਜੀ ਅਗਲਾ ਮੈਸੇਜ ਪ੍ਰੋਗਰਾਮ ਸ਼ਾਮਿਲ ਕਰਨੇ ਆ। ਕੌਣ ਦੋਸਤ ਆਏ ਨੇ, ਕੌਣ ਪਧਾਰੇ ਨੇ?
1: 1 ਜੁਲਾਈ ਦੇ ਪਹਿਲੇ ਬੁੱਧਵਾਰ ਦੀ ਧੜਕਦੇ ਦਿਲਾਂ ਵਾਲਿਓ ਤੇ ਸੁਣਦੇ ਕੰਨਾਂ ਵਾਲਿਓ, ਨਿਮਾਣੇ ਜੇ ਸਰੋਤੇ ਉਹਦੇ ਚੰਦਰ ਦੀ ਨਮਸਕਾਰ ਕਬੂਲ ਕਰਿਆ ਜੇ।
0: ਜੀ ਨਮਸਕਾਰ।
1: ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ, ਅੱਜ ਬੁੱਧ ਨੂੰ ਅਸ਼ੁੱਧ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਦਿਨ ਦੀ ਸ਼ੁਰੂਆਤ ਕਰੋ ਜੀ। ਅੱਜ ਸਾਡੀ ਧੀ ਰਾਣੀ ਨਿਸ਼ਾ ਜੀ ਰੇਡੀਓ ਰੇਨਬੋ ਦੇ ਮੋਰਚੇ ਤੇ ਆਪਣੀ ਖੂਬਸੂਰਤ ਆਵਾਜ਼ ਨਾਲ ਡਟੇ ਹੋਏ ਨੇ
0: ਜੀ।
1: ਬੰਦੇ ਮਾਤਰਮ ਕਹਿ ਕੇ ਇੱਕ ਪਿਆਰ ਕਾ ਨਗਮਾ ਹੈ ਤੱਕ 11 ਘੰਟੇ 4 ਮਿੰਟ ਤੱਕ ਲਗਾਤਾਰ ਮਨੋਰੰਜਨ ਕਰਨ ਵਾਲਾ, ਗਿਆਨ ਵੰਡਣ ਵਾਲਾ ਤੇ ਸਿਹਤ ਨੂੰ ਠੀਕ ਰੱਖਣ ਵਾਲਾ ਇੱਕੋ ਇੱਕ ਰੇਡੀਓ ਰੇਨਬੋ 102.7 ਚੈਨਲ ਦਾ ਆਗਾਜ਼ ਕੀਤਾ। ਦੋਸਤੋ ਜਰਾ ਸੋਚ ਕੇ ਵੇਖੋ ਕਿ ਜੇ ਤੁਹਾਡੇ ਬੈਂਕ ਦੇ ਖਾਤੇ ਵਿੱਚ 86,400 ਰੁਪਈਏ ਹੈਗੇ ਨੇ ਔਰ ਇਹਨਾਂ ਰੁਪਈਆਂ ਵਿੱਚੋਂ ਕਿਸੇ ਨੇ 10 ਰੁਪਈਏ ਚੋਰੀ ਕਰ ਲਏ ਤੇ ਦੱਸੋ ਕੀ ਤੁਸੀਂ ਅਪਸੈਟ ਹੋ ਸਕਦੇ ਹੋ ਕਿ ਬਾਕੀ ਬਚੇ ਹੋਏ 86,390 ਰੁਪਈਏ ਦੀ ਪਰਵਾਹ ਨਾ ਕਰਦੇ ਹੋਏ ਸਿਰਫ 10 ਰੁਪਈਆਂ ਵਾਸਤੇ ਉਸ ਬੰਦੇ ਦੇ ਪਿੱਛੇ ਪੈ ਜਾਓ ਜਿੰਨੇ ਉਹ 10 ਰੁਪਈਏ ਚੋਰੀ ਕੀਤੇ ਹੋਣ? ਦੱਸੋ ਤੇ ਸਹੀ, ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਕੀ ਕੋਈ ਵੀ ਇਸ ਤਰ੍ਹਾਂ ਨਹੀਂ ਕਰੇਗਾ। ਸਾਡੇ ਕੋਲ ਹਰ ਰੋਜ਼ ਜ਼ਿੰਦਗੀ ਦੇ 86,400 ਸਕਿੰਟ ਹੁੰਦੇ ਨੇ ਤੇ ਇੱਕ ਬੰਦੇ ਦੇ 10 ਸਕਿੰਟ ਦੀ ਨੈਗੇਟਿਵਿਟੀ ਮਤਲਬ ਉਸ ਨੇ ਕੁਝ ਉਲਟਾ ਸਿੱਧਾ ਕਹਿ ਦਿੱਤਾ, ਉਸ ਵਾਸਤੇ ਤੁਸੀਂ 86,390 ਸਕਿੰਟ ਬਰਬਾਦ ਨਾ ਕਰੋ। ਇਹੋ ਜਿਹੇ ਸ਼ਖਸ ਨੂੰ ਭੋਲੀ ਜਾਣਾ ਉਹਦੇ ਵਿੱਚ ਹੀ ਫਾਇਦਾ ਹੈਗਾ ਜੀ। ਉਹਦੇ ਛੋਟੇਪਣ ਨੂੰ, ਉਹਦੇ ਹਲਕੇਪਣ ਨੂੰ ਲੈ ਕੇ ਅਸੀਂ ਸਾਰਾ ਦਿਨ ਖਰਾਬ ਕਰ ਲਈਏ ਜਾਂ ਉਹਦੇ ਵਿਹਾਰ ਨੂੰ ਲੈ ਕੇ ਅਸੀਂ ਸੋਚ ਸੋਚ ਕੇ ਮਾਨਸਿਕ ਰੋਗੀ ਹੋ ਜਾਈਏ, ਇਸ ਗੱਲ ਨੂੰ ਚੰਗੀ ਤਰ੍ਹਾਂ ਹੋਰ ਸਮਝੋ। ਪੀਤਾ ਹੋਇਆ ਪਾਣੀ 3 ਘੰਟਿਆਂ ਚ ਪਿਸ਼ਾਬ ਦੇ ਰੂਪ ਵਿੱਚੋਂ ਸਰੀਰ ਚੋਂ ਬਾਹਰ ਨਿਕਲ ਜਾਣਾ ਜ਼ਰੂਰੀ ਹੁੰਦਾ ਹੈ, ਨਾ ਨਿਕਲਣ ਤੇ ਅਸੀਂ ਰੋਗੀ ਹੋ ਜਾਵਾਂਗੇ। ਖਾਧਾ ਹੋਇਆ ਭੋਜਨ 24 ਘੰਟੇ ਬਾਅਦ ਸਰੀਰ ਚੋਂ ਸ਼ੌਚ ਦੇ ਰੂਪ ਵਿੱਚ ਸਰੀਰ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ, ਨਾ ਨਿਕਲਣਾ ਤੇ ਅਸੀਂ ਰੋਗੀ ਹੋ ਜਾਵਾਂਗੇ। ਇੱਥੋਂ ਤੱਕ ਕਿ ਅੰਦਰ ਲਿਆ ਹੋਇਆ ਸਾਹ ਵੀ ਛੱਡਣਾ ਪੈਂਦਾ ਹੈ, ਨਾ ਛੱਡਾਂਗੇ ਤੇ ਸਾਡੀ ਮੌਤ ਵੀ ਹੋ ਸਕਦੀ ਹੈ।
0: ਬਿਲਕੁਲ
1: ਇਸੇ ਤਰ੍ਹਾਂ ਹੀ ਕਿਸੇ ਦੁਆਰਾ ਆਖੀ ਗਈ ਗੱਲ ਜੋ ਨਕਾਰਾਤਮਕ ਵਿੱਚ ਹੋਵੇ ਉਸਨੂੰ ਅਸੀਂ ਦਿਲ ਦਿਮਾਗ ਤੇ ਲਾ ਕੇ ਸੋਚੀ ਜਾਈਏ ਅਸੀਂ ਮਾਨਸਿਕ ਰੋਗੀ ਹੋ ਜਾਵਾਂਗੇ, ਜੋ ਬੜੀ ਖਤਰਨਾਕ ਸਥਿਤੀ ਹੈ। ਅੱਗੇ ਸਾਡੇ ਬਜ਼ੁਰਗ ਹਉ ਪਰੇ ਕਹਿ ਕੇ ਗੱਲ ਨੂੰ ਛੱਡਦੇ ਸੀ, ਸਾਨੂੰ ਵੀ ਹਉ ਪਰੇ ਦਫ਼ਾ ਕਰੋ ਗੱਲ ਨੂੰ ਨਕਾਰਾਤਮਕ ਗੱਲਾਂ ਵਾਸਤੇ ਮਨ ਬਣਾਉਣਾ ਪਵੇਗਾ, ਤਾਂ ਹੀ ਅਸੀਂ ਵਧੀਆ ਢੰਗ ਨਾਲ ਤੇ ਸੁਚੱਜੇ ਰੂਪ ਨਾਲ ਜ਼ਿੰਦਗੀ ਜੀ ਪਾਵਾਂਗੇ। ਜੇ ਕੋਈ ਤੁਹਾਡੇ ਪਿੱਛੇ ਕੁੱਤਾ ਭੌਂਕੇ ਤੇ ਕੀ ਤੁਸੀਂ ਰਹਿ ਸਕਦੇ ਹੋ ਬਿਨਾਂ ਚੌਂਕੇ? ਜੇ ਰਹਿ ਸਕਦੇ ਹੋ ਤੇ ਜਾਂ ਤੁਸੀਂ ਬਹਿ ਰਹੇ ਹੋ ਤੇ ਜਾਂ ਕਹਿ ਰਹੇ ਹੋ, ਗਹਿਰੇ ਬਣੋ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਮੈਸੇਜ ਕਰਨ ਦੇ ਲਈ। ਔਰ ਅਗਲਾ ਮੈਸੇਜ ਅਸੀਂ ਪ੍ਰੋਗਰਾਮ ਸ਼ਾਮਿਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮੈਡਮ ਜੀ, ਜਸ ਬਰਾੜ ਸਾਨੂੰ ਮੈਸੇਜ ਕਰ ਰਹੇ ਨੇ, ਪਿੰਡ ਰਜੌੜੀ, ਤਹਿਸੀਲ ਨਿਊ ਘੜਸਾਨਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਜੀਵਨ ਕਿਆ ਹੈ, ਬਚਪਨ ਮੇਂ ਹੋਮਵਰਕ, ਜਵਾਨੀ ਮੇਂ ਹੋਮ ਲੋਨ, ਔਰ ਬੁਢਾਪੇ ਮੇਂ ਔਰ ਹੋਮ ਅਲੋਨ, ਫਿਰ ਘਰ ਬੈਠੇ ਕਰਤੇ ਰਹੋ ਅਨੋਮ ਵਿਲੋਮ। ਲਓ ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਸੇਜਿਸ ਜਿਹੜੇ ਹੈ ਔਰ ਸਾਡੇ ਦੋਸਤ ਸਾਡੇ ਕੋਲ ਭੇਜਦੇ ਰਹਿੰਦੇ ਨੇ। ਲਓ ਅਗਲਾ ਮੈਸੇਜ ਅਸੀਂ ਸੁਣ ਲੈਂਦੇ ਹਾਂ, ਕੌਣ ਆਏ ਨੇ?
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਨਿਸ਼ਾ ਨੂੰ ਇਕਬਾਲ ਸਿੰਘ ਹਟੂਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰਦੂਸ਼ਣ ਦਾ ਜ਼ਹਿਰ ਹਾਂ ਪੀਂਦੇ, ਫੇਰ ਵੀ ਦਈਏ ਸ਼ੁੱਧ ਹਵਾਵਾਂ, ਉਹਨਾਂ ਹੀ ਝੁਲਸਾਇਆ ਸਾਨੂੰ ਜਿਨ੍ਹਾਂ ਨੂੰ ਦਿੱਤੀਆਂ ਠੰਡੀਆਂ ਛਾਵਾਂ। ਮੈਡਮ ਜੀ, ਰੁੱਖ ਬੂਟੇ ਸਾਨੂੰ ਜ਼ਰੂਰ ਲਾਉਣੇ ਚਾਹੀਦੇ ਆ, ਪਰ ਜਿਹੜੀ ਅਸੀਂ ਤਾਪਸ਼ ਦਿਨੋਂ ਦਿਨ ਵੱਧ ਰਹੀ ਹੈ, ਸਾਡੀਆਂ ਆਪਣੀਆਂ ਕੀਤੀਆਂ ਗਲਤੀਆਂ ਦਾ ਉਹ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ, ਕਿਉਂਕਿ ਝੋਨੇ ਦੀ ਪਰਾਲੀ ਨੂੰ ਜਾਂ ਕਣਕ ਦੀ ਨਾੜ ਨੂੰ ਵੀ ਅੱਗ ਲਾਈ ਜਾਂਦੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਬਹੁਤ ਸਾਰੀਆਂ ਥਾਵਾਂ ਤੇ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਤਾਰਾਂ ਵਿੱਚੋਂ ਕੋਪਰ ਕੱਢਣ ਲਈ ਉਹ ਵੀ ਅੱਗ ਲਗਾਈ ਜਾਂਦੀ ਆ, ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਕਰਕੇ ਸਾਨੂੰ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਹਰੇਕ ਨੂੰ ਰੁੱਖ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਜੀ। ਜੇਕਰ ਘਰੇ ਮਾਂ ਹੈ ਤੁਹਾਡੇ ਕੋਲ ਤਾਂ ਸਮਝ ਲਵੋ ਰਾਜੇ ਹੋ ਤੁਸੀਂ, ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਤੁਹਾਡੇ ਕੋਲ ਹੈ, ਬਾਪੂ ਦੇ ਬੋਲ ਰੋਜ਼ ਤੁਹਾਡੇ ਕੰਨਾਂ 'ਚ ਪੈਂਦੇ ਨੇ ਤਾਂ ਫਿਕਰਾਂ ਦੀ ਕੀ ਮਜਾਲ ਤੁਹਾਡੇ ਕੋਲ ਆ ਜਾਣ। ਸੋ ਕਦਰ ਕਰਨੀ ਬਣਦੀ ਮਾਪਿਆਂ ਦੀ, ਕਿਉਂਕਿ ਤੁਰ ਜਾਣ ਜੇ ਮਾਪੇ ਮੁੜ ਕੇ ਮਿਲਦੇ ਨਹੀਂ, ਇਹ ਰੁੱਖ ਦੁਆਵਾਂ ਵਾਲੇ ਮੁੜ ਕੇ ਖਿਲਦੇ ਨਹੀਂ, ਇਹ ਰੁੱਖ ਦੁਆਵਾਂ ਵਾਲੇ ਮੁੜ ਕੇ ਖਿਲਦੇ।

0: ਨਹੀਂ ਨਾ ਵਕਤ ਰੋਕਿਆ ਰੁਕਦਾ ਏ, ਨਾ ਜ਼ੋਰ ਥੱਲੇ ਜ਼ੋਰ ਚੱਲੇ ਤਕਦੀਰਾਂ ਤੇ ਵਿਛੜੇ ਚਿੱਟੇ ਆ ਜਾਂਦੇ ਜਾਂ ਨਜ਼ਰ ਪਵੇ ਤਸਵੀਰਾਂ ਤੇ। ਬੋਲਦਾ ਮੇਰੇ ਜਦੋਂ ਕਾਮੀਏ ਜਾਪੇ ਤੁਰੀ ਆਉਂਦੀ ਮੇਰੀ ਮਾਂ ਅੰਮੀਏ, ਕੋਈ ਲੈ ਸਕਦਾ ਨੀ ਤੇਰੀ ਥਾਂ ਅੰਮੀਏ, ਮਾਂ ਵਰਗੀ ਕਿਤੇ ਨੀ ਹੋਰ ਸ਼ਾਮੀਏ, ਮਾਂ ਵਰਗੀ ਕਿਤੇ ਨੀ ਹੋਰ ਸ਼ਾਮੀਏ। ਮੈਡਮ ਜੀ 1 ਜੁਲਾਈ 1997 ਨੂੰ ਮੇਰੀ ਮਾਂ ਸਰਜੀਤ ਕੌਰ ਮੇਥੋਂ ਸਾਨੂੰ ਸਦੀਵੀ ਵਿਛੋੜਾ ਦੇ ਗਈ ਸੀ। ਅੱਜ ਉਹਨਾਂ ਨੂੰ ਯਾਦ ਕਰਦਿਆਂ 29 ਸਾਲ ਹੋ ਗਏ ਆ, ਪਰ ਮਾਂ ਤੇ ਬੋਹੜ ਦੀ ਛਾਂ ਤੇ ਰੱਬ ਦਾ ਨਾਂ ਤਿੰਨੇ ਧਿਰਾਂ ਇੱਕੋ ਜਿਹੀਆਂ। ਇਕਬਾਲ ਸਿੰਘ ਹਟੂਰ ਵੱਲੋਂ ਫਿਰ ਤੋਂ ਇੱਕ ਵਾਰ ਤੋਂ 102.7 ਦੇ ਸਰੋਤੇ ਤੇ ਧੀ ਰਾਣੀ ਨੀਸ਼ਾ ਨੂੰ ਇਕਬਾਲ ਸਿੰਘ ਹਟੂਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਦਿਲ ਆਪਣਾ ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ
2: ਜੀ। ਸਤਿ ਸ੍ਰੀ ਅਕਾਲ ਜੀ।
1: ਮੇਰਾ ਜ਼ਿਲ੍ਹਾ ਵ ਤਹਿਸੀਲ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਬੋਲਦੇ ਹਾਂ। ਨਾਮ ਹੈ ਮੇਰਾ ਰਾਧੇ ਰਾਜਸਥਾਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਅਪੀਲ ਕਰ ਰਹੇ ਹੈ ਵੀ ਏਕ ਪੇੜ ਮਾਂ ਕੇ ਨਾਮ, ਕਿਉਂ ਨਾ ਆਪਾਂ ਇੱਕ ਤਾਂ ਵੀ ਬੱਚੇ ਦਾ ਬਰਥਡੇ ਹੋਵੇ ਤਾਂ ਆਪਾਂ ਫਜ਼ੂਲ ਖਰਚੀ ਤੋਂ ਬਚੀਏ, ਨਾਲੇ

0: नगर राजस्थान तो बोलते हैं। नाम है मेरा राधे राजस्थानी।
1: जी
0: ते देश दे प्रधानमंत्री भी अपील कर रहे हैं भी एक पेड़ माँ के नाम, क्यों ना अपा एक ता भी बच्चे दा बर्थडे होवे ता अपा फजूल खर्ची तो बचिए, नाले बच्चे नू भी चंगी शिक्षा मिलती है भी
1: बिल्कुल बिल्कुल
0: वो पौधा लावे उन्हों पाले भी चंगा लगता है, चाहे जिन्हें कोले खेत है वो खेत च लाओ, जिन्हें कोले खेत नहीं गए बेचार कोले वो आपदे शहर च रहिंदे तां पार्कां दे विच लाओ, कि जिथे भी सड़क दे किनारे एक साइड च लाओ भी ओहदी देखभाल थोड़ी जी हो जाए, तां आउण वाले
1: जी
0: टाइम च पेड़ां दी बहुत जरूरी है जी।
1: बिल्कुल बिल्कुल
2: आवाज दी दुनिया दे दोस्तों, प्यार भरी सत श्री अकाल।
1: सत श्री अकाल
2: सत श्री
1: जी।
2: अकाल निशा बेटी।
1: जी सत श्री अकाल।
2: और बेटी ठीक ठाक हो
1: बिल्कुल ठीक ठाक।
2: जी? आज तुसी विशा बहुत सोहना जो लै वन महाउत्सव जाने कि बूटे लगाउण दा वधिया दिन, जिहड़े बूटे आपां अज लावांगे ओह वड्डे हो के रुख बणगे बेटी, जदों
1: जी
2: रुख बण गए उहनां दीआं ठंडीआं छावां आपां तां नहीं मान सकदे पर आपणे पुत पोते जरूर मानणगे।
1: जी
2: बेटी जिहड़े रुख है इह कल्ली छां ही नहीं दिंदेगे, जिवें जामण दा रुख लै लो,
1: जी
2: जामण इक इहो जिही चीज़ है जिहड़ी इहनां दिनां दे विच आम है। जामण खाण दे नाल खास करके जिहड़े शूगर दे मरीज़ है ਉਹਨਾਂ ਵਾਸਤੇ ਇਹ ਵਰਦਾਨ ਸਾਬਤ ਹੋਈ ਹੈ ਜਾਮਨ।
1: ਜੀ
2: ਤੇ ਹੋਰ ਵੀ ਕਈ ਤਰ੍ਹਾਂ ਦੇ ਦਰਖਤ ਆਉਂਦੇ ਹੈਗੇ ਆ ਜਿਹੜੇ ਇਨਸਾਨ ਦੀ ਹਰੇਕ ਬਿਮਾਰੀ ਨੂੰ ਕਵਰ ਕਰਦੇ ਆ,
1: ਬਿਲਕੁਲ
2: ਟਾਈਮ
1: ਜੀ।
2: ਜ਼ਰੂਰ ਲੱਗ ਜਾਂਦਾ।
1: ਔਰ ਇਨ ਸ਼ਾਰਟ ਵਿੱਚ ਕਹਿ ਸਕਦੇ ਹਾਂ ਕਿ ਰੁੱਖ ਲਗਾਉਣ ਦੇ ਨਾਲ ਸਾਨੂੰ ਆਕਸੀਜਨ ਦੀ ਜਿਹੜੀ ਤੁਸੀਂ ਮੈਸੇਜ ਸਾਡੇ ਵਿੱਚ ਪ੍ਰੋਗਰਾਮ ਦੱਸ ਰਹੇ ਹੋ ਕਿ ਆਕਸੀਜਨ ਮਿਲਦੀ ਹੈ, ਬਿਲਕੁਲ ਜੀ ਆਕਸੀਜਨ ਤਾਂ ਮਿਲਦੀ ਹੈ, ਨਾਲ ਦੇ ਨਾਲ ਰੁੱਖ ਸਾਨੂੰ ਛਾਂ ਦਿੰਦੇ ਨੇ, ਰੁੱਖ ਸਾਨੂੰ ਫਲ ਫਰੂਟ ਦਿੰਦੇ ਨੇ। ਔਰ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਸਾਡੀ ਆਯੁਰਵੇਦ ਦੇ ਵਿੱਚ ਬਹੁਤ ਸਾਰੇ ਰੁੱਖ ਜਿਹੜੇ ਆ ਉਹਨਾਂ ਦੇ ਹਰ ਇੱਕ ਚੀਜ਼ ਨੂੰ ਵਰਤਿਆ ਜਾਂਦਾ ਹੈ ਅਤੇ ਸਾਡੇ ਵਾਸਤੇ ਇੱਕ ਮੈਡੀਸਿਨ ਜਿਹੜੀ ਹੈ ਤਿਆਰ ਕੀਤੀ ਜਾਂਦੀ ਹੈ, ਰੁੱਖਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ। ਅਗਲਾ ਮੈਸੇਜ ਹੈ, ਜੇ ਆਕਸੀਜਨ ਮਸ਼ੀਨਾਂ ਤੋਂ ਖਰੀਦਣੀ ਪਵੇ ਤਾਂ ਇੱਕ ਵਿਅਕਤੀ ਦਾ ਖਰਚਾ ਲਗਭਗ 2500 ਰੁਪਏ ਜਿਹੜਾ ਆ ਪ੍ਰਤੀ ਦਿਨ ਬਣੇਗਾ, ਔਰ 4 ਮੈਂਬਰੀ ਪਰਿਵਾਰਾਂ ਦੇ ਲਈ ਇਹ ਖਰਚਾ 10,000 ਰੋਜ਼ਾਨਾ ਹੋ ਸਕਦਾ ਹੈ। ਖੁਸ਼ਕਿਸਮਤੀ ਨਾਲ ਰੁੱਖ ਸਾਨੂੰ ਇਹ ਕੀਮਤੀ ਆਕਸੀਜਨ ਮੁਫਤ ਵਿੱਚ ਦਿੰਦੇ ਨੇ, ਇਸ ਲਈ ਵੱਧ ਤੋਂ ਵੱਧ ਰੁੱਖ ਲਗਾਓ ਅਤੇ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕਰਦੇ ਰਹੋ। ਔਰ ਅਗਲਾ ਮੈਸੇਜ ਹੈ, ਗੁੱਡ ਮਾਰਨਿੰਗ ਮੈਡਮ ਜੀ, ਪਵਨ ਕੁਮਾਰ ਸਾਨੂੰ ਮੈਸੇਜ ਕਰ ਰਹੇ ਨੇ, ਪਿੰਡ ਪਹਿਲਾਂ ਕੁਛ ਕੁਛ ਦਾ ਇਹ ਸਾਨੂੰ ਮੈਸੇਜ ਕਰ ਰਹੇ ਨੇ, ਕੁਛ ਦਾ ਸਰੀਰ ਮੇਰੇ ਔਰ ਮੋਹਮ ਜੀ, ਬਿਲਕੁਲ ਇਹਨਾਂ ਦਾ ਮੈਸੇਜ ਜਿਹੜਾ ਆ ਮੈਂ ਬਿਲਕੁਲ ਨਾਲ ਦੇ ਨਾਲ ਸਾਂਝਾ ਕਰਾਂਗੀ। ਅਗਲਾ ਮੈਸੇਜ ਜਿਹੜਾ ਆ ਸਾਡੇ ਕੋਲ ਆਇਆ ਹੈ ਉਦੇ ਚੰਦਰ ਜੀ ਦਾ, ਮਹੋਦਯ ਜਾਂ ਮਹੋਦਯਾ ਆਭਾਰੀ ਜਾਂ ਹਾਂ ਜੀ ਨਿਸ਼ਾ ਬੇਟੀ ਜੀ, ਇਸ ਖਾਕਸਾਰ ਕੇ ਸੰਦੇਸ਼ ਪਰ ਦੋ ਸ਼ਬਦ ਤੋਂ ਕਹਿ ਛੋੜਨੇ ਥੇ। ਉਦੇ ਚੰਦਰ ਜੀ ਨੇ ਮੈਸੇਜ ਕੀਤਾ ਹੈ, ਬਿਲਕੁਲ ਜੀ ਉਹਨਾਂ ਨੇ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ, ਬਹੁਤ ਅੱਛੀਆਂ ਗੱਲਾਂ ਜਿਹੜੀਆਂ ਹੈ ਪ੍ਰੋਗਰਾਮ 'ਚ ਕੀਤੀਆਂ ਨੇ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਰੋਜ਼ਾਨਾ ਸਾਡੇ ਐਜ਼ ਐਨ ਆਰ ਜੀ ਗੱਲ ਕਰੀਏ ਤਾਂ ਸਾਡੇ ਕੋਲ ਵੀ ਇੱਕ ਬਹੁਤ ਅੱਛਾ ਮੈਸੇਜ ਹੁੰਦਾ ਹੈ, ਔਰ ਲਿਸਨਰਸ ਦੇ ਵਾਸਤੇ ਵੀ ਇੱਕ ਬਹੁਤ ਅੱਛਾ ਮੈਸੇਜ ਜਿਹੜਾ ਆ ਉਹ ਸਾਨੂੰ ਦਿੰਦੇ ਨੇ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਰੌਣਕਾਂ ਲਗਾ ਹੀ ਰੱਖੀਆਂ। ਇਸ ਦੇ ਨਾਲ ਹੀ ਆਪਣੀ ਦੋਸਤ ਨਿਸ਼ਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ, ਪਰ ਤੁਸੀਂ ਕਿਤੇ ਨਹੀਂ ਜਾਣਾ, ਇਹ ਖੂਬਸੂਰਤ ਸਫ਼ਰ ਜਿਹੜਾ ਹੈ ਨਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਚੱਲਦਾ ਰਹੇਗਾ। ਅਗਲੀ ਦੋਸਤ ਬਿਲਕੁਲ ਤਿਆਰ ਨੇ ਤੁਹਾਨੂੰ ਇਸ ਖੂਬਸੂਰਤ ਸਫ਼ਰ ਦੇ ਵਿੱਚ ਲੈ ਕੇ ਜਾਣ ਦੇ ਲਈ, ਤਦ ਤੱਕ ਬਣੀ ਰਹੋ ਦਿਲ ਸੇ ਦਿਲ ਤੱਕ 102.7 FM ਰੇਨਬੋ ਤੇ।
3: ਬੂਟ ਪਾਲਿਸ਼ ਤੇਲ ਮਾਲਿਸ਼ 1 ਪੈਨ ਦੇ ਨਾਲ 4 ਪੈਨ ਫ੍ਰੀ,
4: ਤਾਜ਼ੀ ਕਰੀ ਛੱਲੀ 5 ਰੁਪਏ,
5: ਵਾਗੋ ਫਿਰ ਰਾਮਾ ਮੰਡੀ ਤਲਨ ਉੱਚਾ ਕੋਟਲੀ ਮੂਸਾਪੁਰ ਦਮੇਲੀ ਰਾਣਾ ਜੱਟਾ ਬੜਾ ਪਿੰਡ ਤਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ, ਉਹ ਆ ਜਾਓ ਭੈਣ ਜੀ ਸਮਾਨ ਲੱਭੋ ਜੀ।
6: ਪਰ ਵੀਰੇ ਬਸ ਚੱਲਣੀ ਕਦੋਂ, ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
7: ਹੋ ਫਿਕਰ ਨਾ ਕਰੋ ਜੀ, ਸਫ਼ਰ ਤੇ ਚੱਲੇ ਹੋ ਤਾਂ ਬਸ ਆਪਣਾ ਸਾਥੀ ਬਣਾ ਲਓ FM ਰੇਨਬੋ ਨੂੰ, ਟਾਈਮ ਕਿਦਾਂ ਲੰਘ ਜੂ ਪਤਾ ਵੀ ਨਾ ਚੱਲੂ। ਹੇਅਰ ਵੀ ਗੋ ਵਿਦ FM ਰੇਨਬੋ।
8: FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ।

ਪ੍ਰਮੁੱਖ ਅੱਜ ਅਨੰਤਪੁਰਮ ਜ਼ਿਲ੍ਹੇ ਦੇ ਜੰਤਲੂਰੂ ਵਿਖੇ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ LPG ਸਿਲੰਡਰ ਦੀ ਕੀਮਤ 183.50 ਰੁਪਏ ਘਟਾ ਦਿੱਤੀ ਹੈ। ਜੰਮੂ ਕਸ਼ਮੀਰ ਵਿੱਚ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ। ਉਪ ਰਾਜਪਾਲ ਮਨੋਜ ਸਿਨਹਾ ਕੱਲ੍ਹ ਸਵੇਰੇ 4 ਵਜੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੰਜਾਬ ਦੇ ਤੇਜ਼ੀ ਨਾਲ ਘਟ ਰਹੇ ਜ਼ਮੀਨੀ ਹੇਠਲੇ ਪਾਣੀ ਨੂੰ ਸੰਭਾਲਣ ਅਤੇ ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 34.51 ਕਰੋੜ ਰੁਪਏ ਦੇ ਕਲਿਆਣ ਵਾਟਰ ਕੋਰਸ ਕੰਕਰੀਟ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਸਰਕਾਰ ਅੱਜ 3 ਮਹੀਨਿਆਂ ਦਾ ਸਤਿਕਾਰ ਰਾਸ਼ੀ ਇੱਕੋ ਕਿਸ਼ਤ ਵਿੱਚ ਜਾਰੀ ਕਰੇਗੀ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਠਿੰਡਾ ਦੇ ਸਰਹਿੰਦ ਨਹਿਰ ਲਿੰਕ ਰੋਡ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ 4 ਮੁਲਜ਼ਮਾਂ ਨੂੰ 2 ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਕੀਤਾ ਹੈ। ਅਮਰਨਾਥ ਜੀ ਦੀ ਯਾਤਰਾ ਤੇ ਜਾ ਰਹੇ 4 ਸ਼ਰਧਾਲੂਆਂ ਦੀ ਬਠਿੰਡਾ ਨੇੜੇ ਸੜਕ ਹਾਦਸੇ ਵਿੱਚ ਮੌਤ, ਕਈ ਹੋਰ ਜ਼ਖਮੀ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ। ਭਾਰਤ ਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਚੈਸਟਰ ਲੇ ਸਟਰੀਟ ਦੇ ਰਿਵਰ ਸਾਈਡ ਗਰਾਊਂਡ ਵਿਖੇ ਖੇਡਿਆ ਜਾਏਗਾ ਅਤੇ 5 ਤੋਂ 18 ਜੁਲਾਈ ਤੱਕ ਬੈਲਜੀਅਮ ਤੇ ਆਉਂਦੇ ਐਕਸਪੋਜਰ ਦੌਰੇ ਲਈ ਭਾਰਤ ਦੀ ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਡਿਫੈਂਡਰ ਅਨਮੋਲ ਏਕਾ ਟੀਮ ਦੀ ਅਗਵਾਈ ਕਰਨਗੇ। ਇਸ ਹੁਣ ਤੱਕ ਦੀ FM ਨਿਊਜ਼ ਹੈਡਲਾਈਨਜ਼।

ਮਨਰੇਗਾ ਦੀ ਥਾਂ ਤੇ ਵਿਕਸਿਤ ਪਾਲਜੀ ਰਾਮ ਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜੇਸ਼ਕੀਆਂ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਈਚੀ ਭਾਰਤ ਦੇ 3 ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਰਾਸ਼ਟਰਪਤੀ ਦ੍ਰੌਪਦੀ

देखो सफ़र कोई भी हो खूबसूरत ही हुंदा है ना। और ट्रेन राही जा रही है, आ रही है ना आवाज़? हाँ हाँ हाँ। और तुम सोच रहे हो कि मैं कितने जा रही हूँ? अरे मैं स्टूडियो बैठे बैठे कितने नहीं जा रही, पर हाँ कोई ना कोई सफ़र की याद देखो आ ही जाती है। और कदे कदे की हुंदा है कि जेडे सफ़र हुंदे है ना सोचे हुए हुंदे हैं कि आप कितने जाना है ना, और कदे कदे कुछ अनएक्सपैक्टेड जी डेस्टिनेशन से असं पहुँचते क्योंकि सरप्राइज मिल जाता है सानू, है ना। कोई कह दे आके कि बस कर ले बैग पैक, आप जाना है 2 दिन लिए, ਉਹ ਵਾਲੇ ਜਿਹੜੇ ਸਫ਼ਰ ਹੁੰਦੇ ਆ ਨਾ ਵਾਕਈ ਦਿਲ ਨੂੰ ਖੁਸ਼ੀ ਦੇ ਹੀ ਜਾਂਦੇ ਆ। ਔਰ ਇੱਕ ਜਿਹੜੀ ਫੀਲਿੰਗ ਹੁੰਦੀ ਹੈ ਨਾ ਸਫ਼ਰ ਕੋਈ ਵੀ ਹੋ, ਟ੍ਰੇਨ ਦੇ ਜ਼ਰੀਏ ਕਰੋ, ਬੱਸ ਦੇ ਜ਼ਰੀਏ ਕਰੋ, ਬਹੁਤ ਸੋਹਣਾ ਇੱਕ ਸਾਥ ਵੀ ਬਣ ਜਾਂਦਾ। ਔਰ ਕੋਈ ਸਾਥ ਸਾਡੇ ਨਾਲ ਵੀ ਹੋ ਨਾ ਤਾਂ ਉਹਦੇ ਨਾਲ ਵੀ ਉਹ ਸਫ਼ਰ ਖੂਬਸੂਰਤ ਬਣ ਜਾਂਦਾ। ਫਿਲਹਾਲ ਜਿਹੜਾ ਮੈਂ ਸਫ਼ਰ ਇਸ ਟਾਈਮ ਇੰਜੋਏ ਕਰ ਰਿਹਾ ਉਹ ਜੀ ਅਜੀ ਮਿਊਜ਼ੀਕਲੀ ਸਫ਼ਰ। ਔਰ ਗੀਤ ਬਹਾਰ ਪ੍ਰੋਗਰਾਮ ਤੁਸੀਂ ਕਰ ਰਹੇ ਹੋ FM ਰੇਨਬੋ 'ਤੇ ਇੰਜੋਏ, ਅਤੇ ਅਗਲਾ ਗੀਤ ਜਾਵੇਦ ਅਲੀ ਦੀ ਆਵਾਜ਼ ਵਿੱਚ। ਸਟੇ ਟਿਊਨਡ।

ਜਾਣਾ ਤਾਂ ਮੇਰੇ ਖਿਆਲ ਨਾਲ 3-4 ਦਿਨ ਜਾਂ ਫਿਰ ਹੋ ਸਕਦਾ ਹਫ਼ਤੇ ਤੱਕ ਆਪਾਂ ਰਹਿੰਦੇ ਉੱਥੇ ਹੀ ਹਾਂ ਖਿਆਲਾਂ 'ਚ, ਹੈ ਨਾ, ਮੈਮਰੀਜ਼ 'ਚ, ਔਰ ਉਹ ਸਾਰੀਆਂ ਚੀਜ਼ਾਂ ਸਾਡੇ ਨਾ ਦਿਮਾਗ ਦੇ ਅੱਗੇ ਨਾ ਬਸ ਟਰੈਵਲ ਕਰ ਰਹੀਆਂ ਹੁੰਦੀਆਂ ਨੇ ਔਰ ਫਿਰ ਆਪਾਂ ਉਹਨਾਂ ਯਾਦਾਂ 'ਚ ਖੋ ਜਾਂਦੇ ਹਾਂ। ਇਹ ਕਮਾਲ ਹੁੰਦਾ ਜੀ, ਜ਼ਰੂਰੀ ਹੈ ਨਿਕਲਣਾ ਔਰ ਜਾਣਾ ਔਰ ਉੱਥੇ ਜਾ ਕੇ ਉਹ ਜਿਹੜੇ ਸੋਹਣੇ ਸੋਹਣੇ ਪਲ ਨੇ ਨਾ, ਮੂਮੈਂਟਸ ਨੇ ਨਾ, ਉਹ ਆਪਣੀਆਂ ਅੱਖਾਂ 'ਚ ਕੈਦ ਕਰਨਾ ਅਤੇ ਫਿਰ ਵਾਪਸ ਆ ਕੇ ਉਹਨਾਂ ਦੇ ਵਿੱਚ ਬਸ ਖੋਏ ਰਹਿਣਾ, ਇਹੀ ਤਾਂ ਜਾਦੂ ਹੈ ਜੀ ਟਰੈਵਲਿੰਗ ਦਾ, ਸਫ਼ਰ ਦਾ। ਫਿਲਹਾਲ ਜਾਦੂ ਅਗਲੇ ਗੀਤ ਦਾ, ਅਰਜੀਤ ਸਿੰਘ ਦੀ ਆਵਾਜ਼, ਸਟੇ ਟਿਊਨਡ।

ਕਦੇ ਕਦੇ ਨਾ ਕੋਈ ਦੇਖੋ ਮਿਊਜ਼ਿਕ ਹੈ ਜਾਂ ਜੋ ਵੀ ਸੰਗੀਤ ਦੀ ਆਪਾਂ ਇੱਕ ਵਾਈਬ ਕਹਿ ਲਈਏ, ਹੈ ਨਾ, ਸੰਗੀਤ ਦਾ ਆਪਣਾ ਇੱਕ ਜਲਵਾ ਕਹਿ ਲਈਏ, ਉਹ ਇੰਨਾ ਸੋਹਣਾ ਜਿਹਾ ਹੁੰਦਾ ਨਾ, ਸਕੂਨ ਦਿਲ ਨੂੰ ਦੇ ਜਾਂਦਾ ਹੈ। ਔਰ ਅਕਸਰ ਖੋਏ ਰਹਿੰਦੇ ਆਪਾਂ ਖਿਆਲਾਂ 'ਚ ਹੀ ਆਪਣੇ, ਔਰ ਅਚਾਨਕ ਇੱਕ ਮਿਊਜ਼ਿਕ ਆ ਕੇ ਸਾਨੂੰ ਸੁਣਾਈ ਦਿੰਦਾ, ਇੱਕ ਸੰਗੀਤ ਦੀ ਜਿਹੜੀ ਕਹਿ ਲਈਏ ਕਿ ਜਿਹੜਾ ਨੋਕ ਨੋਕ ਕਰਦਾ ਨਾ ਸਾਡੇ ਮਾਇੰਡ 'ਚ ਦਰਵਾਜ਼ਾ, ਜਿਹੜਾ ਖਟਖਟਾਉਂਦਾ ਹੈ ਕਿ ਹੈਲੋ ਕਿੱਥੇ ਘੁੰਮੋ, ਮੈਂ ਆ ਗਿਆ, ਮੈਨੂੰ ਸੁਣੋ, ਇੰਜੋਏ ਕਰੋ। ਇਹੀ ਤਾਂ ਕਮਾਲ ਹੈ ਜੀ ਸੰਗੀਤ ਦਾ। ਔਰ ਇੰਨੀਆਂ ਸੋਹਣੀਆਂ ਜਿਹੜੀਆਂ ਆਵਾਜ਼ਾਂ ਨੇ ਸਾਡੀ ਬਾਲੀਵੁੱਡ ਇੰਡਸਟਰੀ ਦੀ, ਮੈਂ ਗੱਲ ਕਰਾਂ, ਔਰ ਕੈਲਾਸ਼ ਖੇਰ ਇਜ਼ ਵਨ ਆਫ ਦੈਮ। ਸੋ ਆਈ ਥਿੰਕ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੀ ਆਵਾਜ਼ ਪਸੰਦ ਹੈ, ਹੈ ਨਾ ਜੀ, ਮੈਨੂੰ ਵੀ ਵਾਕਈ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈ। ਔਰ ਹੋ ਸਕਦਾ ਹੈ ਜਿਹੜੇ ਅਗਲੇ ਸਿੰਗਰ ਨੇ ਨਾ ਉਹ ਵਾਲਾ ਗਾਣਾ ਅਤੇ ਉਹਨਾਂ ਦੀ ਆਵਾਜ਼ ਵੀ ਤੁਹਾਡੀ ਸ਼ਾਇਦ ਫੇਵਰੇਟ ਵਾਲੀ ਹੋ। ਤੋ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਗੀਤ ਬਹਾਰ 'ਚ ਅਗਲਾ ਗੀਤ, ਔਰ 10:29 ਅਤੇ 45 ਸੈਕਿੰਡ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ ਜੀ, ਸਟੇ ਟਿਊਨਡ।

ਕਿ ਨਹੀਂ ਸੋਹਣਾ ਲੱਗਦਾ ਨਾ ਜਦੋਂ ਸਾਨੂੰ ਕੋਈ ਕਹਿੰਦਾ ਕਿ ਤੇਰੇ ਲਈਏ ਬਣਾ ਦਵਾਂ ਇੱਕ ਕੱਪ ਚਾਹ ਤੇਰੇ ਲਈ, ਮੈਂ ਲੈ ਆਇਆ ਜੀ ਫੁੱਲਾਂ ਦਾ ਹਾਰ ਤੇਰੇ ਲਈ ਇੱਕ ਸੋਹਣਾ ਜਿਹਾ ਗਿਫਟ, ਹਾਏ ਉਸ ਟਾਈਮ ਨਾ ਫੀਲਿੰਗ ਹੀ ਬੜੀ ਅਲੱਗ ਜਿਹੀ ਹੁੰਦੀ ਹੈ, ਬਟ ਠੀਕ ਹੈ ਸਾਡੀ ਮਤਲਬ ਸਾਰਿਆਂ ਦੀ ਲਾਈਫ ਅਲੱਗ ਅਲੱਗ ਹੈ ਨਾ, ਵੱਖਰੀ ਵੱਖਰੀ ਹੈ, ਔਰ ਹੋ ਸਕਦਾ ਹੈ ਕਿ ਸਾਡੀ ਲਾਈਫ 'ਚ ਇੱਦਾਂ ਦਾ ਕੋਈ ਹੋ ਹੀ ਨਾ ਸਾਨੂੰ ਕਹਿਣ ਲਈ ਕਿ ਤੇਰੇ ਲਈ, ਚਲੋ ਕੋਈ ਨਹੀਂ ਕਹਿ ਰਿਹਾ ਤਾਂ ਤੁਸੀਂ ਆਪਣੇ ਆਪ ਨੂੰ ਕਹਿ ਦਿਓ, ਖੁਸ਼ ਰੱਖਣਾ ਚਾਹੀਦਾ ਹੈ ਆਪਣੇ ਆਪ ਨੂੰ, ਕੋਈ ਸਾਹਮਣੇ ਵਾਲਾ ਆ ਕੇ ਤੁਹਾਨੂੰ ਖੁਸ਼ ਰੱਖੇ ਤੁਹਾਡੇ ਲਈ ਕੁਝ ਕਰੇ ਨਾ ਕਰੇ ਡਜ਼ਨਟ ਮੈਟਰ, ਤੁਸੀਂ ਆਪਣੇ ਆਪ ਲਈ ਉਹ ਸਭ ਕੁਝ ਕਰੋ, ਕਿਉਂਕਿ ਹਰ ਇੱਕ ਬੰਦਾ ਕੈਪੇਬਲ ਹੈ ਅੱਜ ਦੀ ਦੁਨੀਆ ਦੇ ਵਿੱਚ ਕਿ ਉਹ ਆਪਣੇ ਆਪ ਨੂੰ ਖੁਸ਼ ਰੱਖ ਸਕਦਾ ਹੈ, ਜੇ ਪਸੰਦ ਹੈ ਬਾਹਰ ਜਾ ਕੇ

ਵਾਕਈ ਜ਼ਿੰਦਗੀ 'ਚ ਨਾ ਕੁਛ ਚੀਜ਼ਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਜਿਹਨਾਂ ਨੂੰ ਨਾ ਦੇਖਣ ਦਾ ਸਾਡਾ ਨਾ ਦਿਲ ਕਰਦਾ ਬਾਰ ਬਾਰ ਕਿ ਅਸੀਂ ਉਹਨਾਂ ਨੂੰ ਨਾ ਬਸ ਵੇਖਦੇ ਹੀ ਰਹੀਏ। ਉਹ ਕੁਝ ਵੀ ਹੋ ਸਕਦਾ ਹੈ, ਸੜਕ ਕਿਨਾਰੇ ਜਾ ਰਹੇ ਹਾਂ, ਗੱਡੀ 'ਤੇ ਜਾ ਰਹੇ ਹਾਂ, ਅਚਾਨਕ ਕਿਸੇ ਚੀਜ਼ 'ਤੇ ਸਾਡੀ ਨਿਗਾਹ ਪੈ ਗਈ ਹੈ ਔਰ ਉਹਨੂੰ ਆਪਾਂ ਬਸ ਵੇਖਦੇ ਹੀ ਰਹਿ ਜਾਂਦੇ ਹਾਂ, ਹੈ ਨਾ। ਅਕਸਰ ਸਾਡੇ ਮੇਰੇ ਨਾਲ ਤਾਂ ਹੁੰਦਾ ਔਰ ਤੁਹਾਡੇ ਨਾਲ ਹੁੰਦਾ ਹੈ, ਦੇਖ ਕੇ ਤੁਸੀਂ ਯਾਦ ਕਰੋ ਕਿ ਲਾਸਟ ਕੋਈ ਚੀਜ਼

ਕੋਈ ਚੀਜ਼ ਇਹੋ ਜਿਹੀ ਦੇਖੀ ਹੋਣੀ ਹੈ ਨਾ, ਕਿਤੇ ਵੀ ਦੇਖੀ ਹੋਣੀ ਹੈ, ਜਿਹਨੂੰ ਬਸ ਤੁਸੀਂ ਵੇਖਦੇ ਹੀ ਰਹਿ ਗਏ। ਕੋਈ ਵੀ ਮਤਲਬ ਕੋਈ ਪਲਾਂਟ ਵੀ ਹੋ ਸਕਦਾ ਹੈ, ਵਨ ਮਹੋਤਸਵ ਚੱਲ ਰਿਹਾ ਜੀ, ਤਾਂ ਉਹ ਚੀਜ਼ ਵੀ ਹੋ ਸਕਦੀ ਹੈ ਨਾ। ਸੋ ਸੋਹਣੇ ਸੋਹਣੇ ਬੂਟਿਆਂ ਨੂੰ ਦੇਖੋ ਆਪਣੇ ਆਲੇ ਦੁਆਲੇ, ਔਰ ਸੋਹਣੇ ਸੋਹਣੇ ਲੋਕਾਂ ਨੂੰ ਵੀ ਦੇਖ ਸਕਦੇ ਹੋ, ਕੋਈ ਤੁਹਾਨੂੰ ਕੁਝ ਨਹੀਂ ਕਹੇਗਾ। ਫਿਲਹਾਲ ਅਗਲਾ ਜਿਹੜਾ ਗਾਣਾ ਹੈ ਨਾ, ਉਹਨੂੰ ਸੁਣ ਕੇ ਸੋਹਣੇ ਸੋਹਣੇ ਨਜ਼ਾਰੇ ਦੇਖੋ ਜੀ, ਕੁਦਰਤ ਦੇ ਨਜ਼ਾਰੇ ਦੇਖੋ, ਇੰਜੋਏ ਕਰੋ, ਔਰ ਮੇਰੇ ਨਾਲ ਜੁੜੇ ਰਹੋ ਰਿਚਾ ਦੇ ਨਾਲ 102.7 FM ਰੇਨਬੋ ਦੇ ਦਿਲ ਸੇ ਦਿਲ ਤੱਕ।

ਪਤਾ ਨਹੀਂ ਕੌਣ ਕਹਿ ਰਿਹਾ ਸੀ ਕਿ ਮੇਘਾ ਦੇ ਪਾਪਾ ਨੇ ਨਾ ਮੇਘਾ ਦੇ ਬਰਥਡੇ ਤੇ ਨਾ ਮੇਘਾ ਨੂੰ ਸਾਈਕਲ ਨਹੀਂ ਲੈ ਕੇ ਦੀ, ਇਸ ਕਰਕੇ ਮੇਘਾ ਰੁੱਸ ਗਈ ਤੇ ਬੜਸਣ ਲੱਗ ਪਈ। ਸੋ ਦੇਖੋ ਬਾਹਰ ਜਦੋਂ ਵੀ ਮੇਘਾ ਵਰਸੇ ਆਸਮਾਨ ਵਾਲੇ ਆ ਨਾ, ਹਰ ਇੱਕ ਦੇ ਆਪਣੇ ਪਲਾਨਸ ਹੁੰਦੇ ਨੇ, ਕਿਉਂਕਿ ਬਾਰਿਸ਼ ਨੂੰ ਦੇਖ ਕੇ ਨਾ ਦਿਲ ਕਰਦਾ ਕਿ ਆਪਾਂ ਇਹ ਕਰੀਏ ਉਹ ਕਰੀਏ। ਕੁਝ ਲੋਕ ਤਾਂ ਡਿਮਾਂਡ ਕਰਨ ਲੱਗ ਜਾਂਦੇ ਆ, ਪਕੌੜੇ ਬਣਾ ਲਓ ਨਾਲ ਚਾਹ ਵੀ ਰੱਖ ਦਿਓ, ਮੌਸਮ ਹੋ ਗਿਆ ਬਾਰਿਸ਼ ਦਾ। ਔਰ ਹੋ ਸਕਦਾ ਜਦੋਂ ਆਪਾਂ ਬੱਚੇ ਹੁੰਦੇ ਸੀ, ਛੋਟੇ ਹੁੰਦੇ ਸੀ, ਯਾਦ ਆ ਕਾਗਜ਼ ਦੀਆਂ ਉਹ ਜਿਹੜੀਆਂ ਕਿਸ਼ਤੀਆਂ ਬਣਾ ਕੇ ਨਾ ਨਾਵ ਬਣਾ ਕੇ ਪਾਣੀ 'ਚ ਛੱਡਣੀਆਂ, ਹਾਏ ਮਤਲਬ ਬਾਰਿਸ਼ ਨਾਲ ਨਾ ਹਰ ਇੱਕ ਦੀ ਆਪਣੀ ਯਾਦ ਜੁੜੀ ਹੈ। ਔਰ ਹਰ ਕੋਈ ਆਪਣੇ ਤਰੀਕੇ ਨਾਲ ਮੌਨਸੂਨ ਦੇ ਸੀਜ਼ਨ ਨੂੰ ਇੰਜੋਏ ਕਰਦਾ ਹੈ ਨਾ ਜੀ, ਉਹਨਾਂ ਦਾ ਮਤਲਬ ਵੈਲਕਮ ਕਰਦਾ। ਸੋ ਤੁਸੀਂ ਵੀ ਉਸਨੂੰ ਵੈਲਕਮ ਕਰ ਸਕਦੇ ਹੋ ਆਪਣੇ ਆਪਣੇ ਸਟਾਈਲ 'ਚ। ਔਰ ਜਦੋਂ ਬਾਰਿਸ਼ ਪੈਂਦੀ ਹੈ ਨਾ, ਤਾਂ ਮੇਰੇ ਖਿਆਲ ਨਾਲ ਕੁਝ ਲੋਕਾਂ ਨੂੰ ਨੱਚਣਾ ਬਹੁਤ ਪਸੰਦ ਹੁੰਦਾ ਹੈ।

ਜਿਨ੍ਹਾਂ ਨੂੰ ਡਾਂਸ ਕਰਨਾ ਆਉਂਦਾ ਹੈ ਨਾ, ਡਾਂਸ ਕਰਨਾ ਬਹੁਤ ਪਸੰਦ ਹੁੰਦਾ ਹੈ, ਔਰ ਦੂਜੇ ਉਹ ਜਿਹੜੇ ਕਿਸੇ ਵੀ ਸਿਚੁਏਸ਼ਨ 'ਚ ਡਾਂਸ ਕਰ ਲੈਂਦੇ ਨੇ, ਬਹੁਤ ਫਰਕ ਹੈ ਦੋਵਾਂ 'ਚ. ਜਦੋਂ ਸੋਚ ਕੇ ਦੇਖਿਓ ਕਿ ਤੁਸੀਂ ਆਪਣੇ ਆਪ ਨੂੰ ਕਿਹੜੀ ਵਾਲੀ ਕੈਟੇਗਰੀ 'ਚ ਰੱਖਦੇ ਹੋ, ਹੈ ਨਾ. ਵਾਕਈ ਇਹ ਜਿਹੜੀਆਂ ਡਾਂਸ ਹੋ ਗਿਆ ਜਾਂ ਫਿਰ ਮਿਊਜ਼ਿਕ ਹੈ, ਸੰਗੀਤ ਹੈ, ਹੈ ਨਾ, ਆਰਟ ਹੈ, ਇਹ ਸਾਰੀ ਕ੍ਰੀਏਟਿਵ ਚੀਜ਼ਾਂ ਨਾ, ਵੈਸੇ ਕ੍ਰੀਏਟਿਵ ਲੋਕਾਂ ਦਾ ਹੀ ਕੰਮ ਹੈ, ਪਰ ਠੀਕ ਹੈ, ਜੇਕਰ ਤੁਹਾਡੇ ਕੋਲ ਵੀ ਇਹ ਟੈਲੈਂਟ ਹੈ, ਆਰਟ ਹੈ, ਇਸਨੂੰ ਇੰਜੋਏ ਕਰਨਾ ਸਿੱਖੋ, ਹੈ ਨਾ. ਕੋਈ ਆ ਕੇ ਕਹੇਗਾ ਨਹੀਂ ਕਿ ਆ ਜਾ ਡੀਜੇ 'ਤੇ ਡਾਂਸ ਕਰੀਏ, ਚੱਲ ਥੋੜ੍ਹਾ ਜਿਹਾ ਇੰਜੋਏ ਕਰੀਏ ਲਾਈਫ ਨੂੰ. ਨਾ ਨਾ ਨਾ ਜਨਾਬ, ਗਾਣਾ ਚੱਲ ਰਿਹਾ ਔਰ ਰੇਡੀਓ 'ਤੇ ਇੰਜੋਏ ਕਰਿਓ ਪ੍ਰੋਗਰਾਮ ਗੀਤ ਬਾਹਰ, ਔਰ ਸੋਚ ਰਹੇ ਹੋ ਕਿ ਤੁਹਾਨੂੰ ਕੋਈ ਕਹੇਗਾ ਆ ਕੇ ਕਿ ਸ਼ੁਰੂ ਹੋ ਜਾ, ਨਾ ਇੰਜੋਏ ਕਰਨਾ ਹੈ. ਔਰ ਰਿਚਾ ਫਿਲਹਾਲ ਤੁਹਾਡੇ ਨਾਲ ਜੁੜੀ ਹੋਈ ਹੈ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗਾਣਾ ਨਾ, ਬੇਨੀ ਦਿਆਲ ਦੀ ਆਵਾਜ਼ ਔਰ ਸ਼ਾਲਮਲੀ ਦੀ ਆਵਾਜ਼ ਆ ਰਹੀ ਹੈ ਜੀ, ਸੋ ਸਟੇ ਟਿਊਨਡ.

ਸੋ ਵੈਸੇ ਚੰਗੀਆਂ ਆਦਤਾਂ ਨਾ ਚੰਗੀਆਂ ਚੀਜ਼ਾਂ ਦੀ ਹੀ ਸੋਹਣੀਆਂ ਲੱਗਦੀਆਂ ਨੇ, ਔਰ ਜਿਹੜੀ ਸਵੇਰੇ ਸਵੇਰੇ ਚੰਗੀ ਚੀਜ਼ ਤੁਸੀਂ ਕਰਦੇ ਹੋ ਨਾ, ਐਂਡ ਦੈਟ ਇਜ਼ ਰੇਨਬੋ ਯੂਨੀਅਨ ਕਰਕੇ ਪ੍ਰੋਗਰਾਮ ਗੀਤ ਬਹਾਰ ਇੰਜੋਏ ਕਰਦੇ ਹੋ। ਸੋ ਫਿਲਹਾਲ ਐਗਜੈਕਟ ਟਾਈਮ ਇਜ਼ 10:56 ਔਰ 9 ਸੈਕਿੰਡ 'ਤੇ ਇੰਜੋਏ ਕਰ ਰਹੇ ਸੀ ਤੁਸੀਂ ਇਹ ਪ੍ਰੋਗਰਾਮ ਗੀਤ ਬਹਾਰ ਮੇਰੇ ਯਾਨੀ ਰਿਚਾ ਦੇ ਨਾਲ, ਔਰ ਅਗਲੇ ਗੀਤ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਕਰ ਰਹੇ ਹਾਂ ਜੀ ਇੱਥੇ ਟਾਟਾ ਬਾਏ ਬਾਏ। ਲੇਕਿਨ ਮੈਂ ਕਿਤੇ ਵੀ ਨਹੀਂ ਜਾ ਰਹੀ ਹਾਂ, ਸਾਥ ਸਾਡਾ ਬਣਿਆ ਹੋਇਆ ਜੀ ਦੁਪਹਿਰ ਦੇ 2 ਵਜੇ ਤੱਕ। ਬਸ ਕੁਝ ਕੁ ਮਿੰਟਾਂ ਬਾਅਦ ਲੈ ਕੇ ਆ ਰਹੀ ਹਾਂ ਅਗਲਾ ਪ੍ਰੋਗਰਾਮ 11 ਵਜੇ। ਤੜਕੇ ਦੀ ਤਿਆਰੀ ਕਰ ਲਓ, ਸੁਣ ਲਓ। ਪਤਾ ਹੈ ਮੈਨੂੰ ਬਹੁਤ ਸਾਰੇ ਦੋਸਤ ਸ਼ੁਰੂਆਤ ਕਰ ਰਹੇ ਹੈ, ਮਤਲਬ ਕਿ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਪ੍ਰੋਗਰਾਮ ਪੰਜਾਬੀ ਤੜਕਾ ਰਹੇ

ਦੇ ਨਾਲ ਔਰ ਅਗਲੇ ਗੀਤ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਕਰ ਰਹੇ ਹਾਂ ਜੀ ਇੱਥੇ ਟਾਟਾ ਬਾਏ ਬਾਏ। ਲੇਕਿਨ ਮੈਂ ਕਿਤੇ ਵੀ ਨਹੀਂ ਜਾ ਰਹੀ ਹਾਂ, ਸਾਥ ਸਾਡਾ ਬਣਿਆ ਹੋਇਆ ਜੀ ਦੁਪਹਿਰ ਦੇ 2 ਵਜੇ ਤੱਕ। ਬਸ ਕੁਝ ਕੁ ਮਿੰਟਾਂ ਬਾਅਦ ਲੈ ਕੇ ਆ ਰਹੀ ਹਾਂ ਅਗਲਾ ਪ੍ਰੋਗਰਾਮ 11 ਵਜੇ। ਤੜਕੇ ਦੀ ਤਿਆਰੀ ਕਰ ਲਓ, ਸੁਣ ਲਓ ਸੁਣ ਲਓ। ਪਤਾ ਹੈ ਮੈਨੂੰ ਬਹੁਤ ਸਾਰੇ ਦੋਸਤ ਸ਼ੁਰੂਆਤ ਕਰ ਰਹੇ ਹੈ, ਮਤਲਬ ਕਿ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਪ੍ਰੋਗਰਾਮ ਪੰਜਾਬੀ ਤੜਕਾ ਰਹੇਗਾ ਜੀ 11 ਤੋਂ 12। ਲੇਕਿਨ ਇਸ ਪ੍ਰੋਗਰਾਮ ਦਾ ਅਕੇਲਾ ਗੀਤ ਸੁਣ ਲਈਏ ਪਹਿਲੇ, ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਮਨਰੇਗਾ ਦੀ ਥਾਂ ਤੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜੇਸ਼ਕੀਆਂ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਇਚੀ ਭਾਰਤ ਦੇ 3 ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਅਨੰਤਪੁਰਮੂ ਜ਼ਿਲ੍ਹੇ ਦੇ ਜੰਤਲੂਰੂ ਵਿਖੇ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ LPG ਸਿਲੰਡਰ ਦੀ ਕੀਮਤ 183.50 ਰੁਪਏ ਘਟਾ ਦਿੱਤੀ ਹੈ। ਜੰਮੂ ਕਸ਼ਮੀਰ ਵਿੱਚ

0: ਆਕਾਸ਼ਵਾਣੀ FM ਰੇਨਬੋ 102.7 FM ਰੇਨਬੋ ਜਲੰਧਰ ਦਾ ਲਾਈਵ ਰੇਡੀਓ ਸਟੇਸ਼ਨ ਔਰ ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ ਔਰ ਫਿਲਹਾਲ ਖੁਸ਼ੀਆਂ ਦਾ ਟਾਈਮ ਹੋ ਗਿਆ ਕਿਉਂਕਿ ਦੋਸਤਾਂ ਦਾ ਟਾਈਮ ਹੋ ਗਿਆ ਹੈ ਰੇਨਬੋ ਦੇ ਨਾਲ ਜੁੜਨ ਦਾ ਔਰ ਜੋ ਕਿ ਮਤਲਬ ਜਿਹਨਾਂ ਨੂੰ ਤਾਂ ਪਤਾ ਹੀ ਹੈ ਦੇਖੋ ਔਰ ਸੁਣਦੇ ਨੇ FM ਰੇਨਬੋ ਉਹਨਾਂ ਨੂੰ ਪਤਾ ਹੈ ਕਿ 11 ਤੋਂ 12 ਤੜਕਾ ਜਿਹੜਾ ਨਾ ਲੱਗਦਾ ਜੀ ਪੰਜਾਬੀ ਗੀਤਾਂ ਦਾ ਔਰ ਗੀਤ ਜਿਹੜੇ ਹੁੰਦੇ ਨੇ ਤੁਹਾਡੀ ਪਸੰਦ ਦੇ ਫਰਮਾਇਸ਼ੀ ਗੀਤ ਲੈ ਕੇ ਪਹੁੰਚਦੇ ਹੋ ਤੁਸੀਂ ਇਸ ਟਾਈਮ ਇਸ ਪ੍ਰੋਗਰਾਮ 'ਚ ਯਾਨੀ ਕਿ ਪੰਜਾਬੀ ਤੜਕਾ ਜੀ ਪ੍ਰੋਗਰਾਮ ਦਾ ਨਾਮ ਔਰ ਰਿਚਾ ਤੁਹਾਡੇ ਨਾਲ ਅੱਜ ਜੁੜੀ ਹੋਈ ਹੈ ਇਸ ਪ੍ਰੋਗਰਾਮ ਨੂੰ ਤੁਸੀਂ ਮੇਰੇ ਨਾਲ ਠੀਕ ਦੁਪਹਿਰ ਦੇ 12 ਵਜੇ ਤੱਕ ਪੂਰਾ 1 ਘੰਟਾ ਹੈ ਸਾਡੇ ਕੋਲ ਸ਼ਿਕਾਇਤ ਨਾ ਕਰਿਓ ਜਲਦੀ ਜਲਦੀ ਲਾਈਨ 'ਚ ਲੱਗ ਜਾਓ ਕਿਉਂਕਿ ਬਹੁਤ ਸਾਰੇ ਦੋਸਤਾਂ ਦੀ ਕਾਲ 01812342174 ਇਸ ਨੰਬਰ 'ਤੇ ਡਾਇਲ ਕਰਕੇ ਸਾਨੂੰ ਮਿਲਣੀ ਸ਼ੁਰੂ ਹੋ ਗਈ ਹੈ ਸੋ 01812342174 ਨੰਬਰ ਨੂੰ ਡਾਇਲ ਕਰਕੇ ਅੱਜ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਗਵਾਉਣੀ ਹੈ ਅਤੇ ਨਾ ਅੱਜ ਬੜੀ ਖਾਸ ਚੀਜ਼ 'ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਠੀਕ ਹੈ ਸੋ ਉਹ ਚੀਜ਼ ਕੀ ਹੈ ਇਸ ਗਾਣੇ ਤੋਂ ਬਾਅਦ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਸ਼ੁਰੂਆਤ ਆਏ ਹਾਏ ਹਾਏ ਜੱਜੀ ਵੀ ਦੀ ਆਵਾਜ਼ ਦੇ ਨਾਲ ਕਰ ਰਹੇ ਹਾਂ ਜੀ ਔਰ ਉਸ ਤੋਂ ਬਾਅਦ ਦੇਖ ਰਹੇ ਹਾਂ ਕਿ ਦੋਸਤ ਕੌਣ ਸ਼ਾਮਿਲ ਹੋ ਰਹੇ ਹੈ ਇਸ ਪ੍ਰੋਗਰਾਮ 'ਚ ਪਹਿਲੇ ਪਹਿਲੇ ਨੰਬਰ 'ਤੇ ਸਟੇ ਟਿਊਨਡ
1: ਸਾਡੇ ਨਾਲ ਨੱਚੋ ਸੋਹਣਿਓ ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

0: मैया जी कमाल हो गया है, कमाल की हो गया, कुछ भी नहीं होया है ना जी, कहनू की जा रहा है। फिलहाल प्रोग्राम चल रहा है पंजाबी तड़का और एक दो साढ़े नाल हुन जुड़ चुके ने बिल्कुल लाइव। हेलो
1: हेलो मैडम जी, सत श्री अकाल जी।
0: कौन दोस्त गल कर रहे ने?
1: मैडम जी सनी भगत बोल रहे हैं जी, भारत कैंप जलंधर से।
0: जी सनी जी बहुत बहुत स्वागत है प्रोग्राम च।
1: मैडम जी ਤੁਹਾਡੇ ਬਹੁਤ ਬਹੁਤ ਸਵਾਗਤ ਠੰਡੀ ਠੰਡੀ ਹਵਾ ਵਿੱਚ ਜੀ।
0: ਚਲੋ ਬਹੁਤ ਵਧੀਆ ਸਨੀ ਜੀ। ਅੱਛਾ ਅੱਜ ਮੈਂ ਬੜੇ ਖਾਸ ਟੌਪਿਕ ਤੇ ਗੱਲ ਕਰ ਰਹੀ ਹਾਂ ਔਰ ਨਾ ਇਹ ਜੁੜਿਆ ਸਾਡੇ ਸਾਰਿਆਂ ਦੀ ਲਾਈਫ ਨਾਲ। ਮੈਨੂੰ ਦੱਸੋ ਤੁਹਾਨੂੰ ਫੋਟੋਜ਼ ਖਿੱਚਣ ਦਾ ਸ਼ੌਂਕ ਹੈਗਾ? ਖਿੱਚਦੇ ਹੋ ਫੋਟੋਜ਼, ਕਲਿੱਕ ਕਰਦੇ ਹੋ?
1: ਹਾਂਜੀ ਹਾਂਜੀ ਮੈਡਮ ਜੀ, ਪਹਿਲੇ ਉਹ ਕੈਮਰੇ ਚੱਲਦੇ ਰਹੀਆਂ ਆ, ਛੋਟੇ ਕੈਮਰੇ ਹੁੰਦੇ ਜੀ, ਤੇ ਫਿਰ ਪਹਾੜਾਂ ਦੇ ਵਿੱਚ ਜਾ ਕੇ ਮੈਡਮ ਜੀ ਫੋਟੋਆਂ ਬਹੁਤ ਖਿੱਚਦੇ ਰਹੇ ਆ, ਤੇ ਬਾਬੇ ਬਾਲਕ ਨਾਥ ਤੇ ਚੱਲ ਗਏ, ਚਿੰਤਪੁਰਨੀ ਮਾਤਾ ਤੇ ਚੱਲ ਗਏ। ਮਤਲਬ
0: ਉਹ ਜਦੋਂ ਆਪਾਂ ਕੱਢ ਕੇ ਦੇਖਦੇ ਆ, ਸਾਂਭ ਕੇ ਰੱਖੀ ਉਹ ਐਲਬਮਸ ਪੁਰਾਣੀਆਂ ਤੁਸੀਂ?
1: ਹਾਂਜੀ ਹਾਂਜੀ ਮੈਡਮ ਜੀ ਰੱਖੀਆਂ, ਤੇ ਜੇ ਦੇਖੀ ਤਾਂ ਫਿਰ ਬਹੁਤ ਯਾਦ ਆਉਂਦੀ ਪੁਰਾਣੇ ਦਿਨਾਂ ਦੀ।
0: ਕਿਵੇਂ ਦਾ ਲੱਗਦਾ ਦੇਖ ਕੇ ਕਿ ਆ ਮੈਂ ਸੀ, ਇਹ ਵਾਲਾ ਐਕਸਪ੍ਰੈਸ਼ਨ ਹੁੰਦਾ ਜਾਂ ਇਹ ਵਾਲਾ ਐਕਸਪ੍ਰੈਸ਼ਨ ਹੁੰਦਾ? ਹਾਏ ਹਾਏ ਆ ਮੈਂ ਸੀ।
1: ਪਹਿਲਾਂ ਹੁੰਦਾ ਸੀ ਮੰਨਦੇ ਹੋ ਮੇਰੀ ਗੱਲ?
0: ਚਲੋ ਅੱਜ ਆਪਾਂ ਉਹੀ ਯਾਦਾਂ ਯਾਦ ਕਰਨੀਆਂ ਤੇ ਗੀਤ ਦੱਸੋ ਕਿਹੜਾ ਸੁਣਨਾ ਜੀ। ਤੁਹਾਡੇ ਕੋਲ ਵੀ ਤੁਹਾਡੀਆਂ ਜਿਹੜੀਆਂ ਪੁਰਾਣੀ ਫੋਟੋਜ਼ ਰੱਖੀਆਂ ਹੋਣਗੀਆਂ ਹੈ ਨਾ ਐਲਬਮ ਦੀਆਂ, ਜਦੋਂ ਕੱਢ ਕੇ ਆਪਾਂ ਦੇਖਦੇ ਹਾਂ ਨਾ ਸਾਨੂੰ ਯਾਦ ਆ ਜਾਂਦਾ ਹੈ

0: ਉਹ ਮੈਂ ਕਿਹਾ ਜਨਾਬ ਚੂੜੇ ਵਾਲੀ ਬਾਂਹ ਹੋ ਜਾਂ ਫਿਰ ਜਿੱਦਾਂ ਮਰਜ਼ੀ ਹੈ ਨਾ ਆਪਣੀ ਸਟਾਈਲ ਨਾਲ, ਹਰ ਇੱਕ ਨੂੰ ਫੋਟੋਜ਼ ਜਿਹੜੀਆਂ ਨਾ ਕਲਿੱਕ ਕਰਾਉਣ ਦਾ ਸ਼ੌਂਕ ਹੁੰਦਾ, ਅੱਜ ਕੱਲ੍ਹ ਦੇ ਬੱਚੇ ਨੂੰ ਤਾਂ ਬਹੁਤ ਜ਼ਿਆਦਾ ਹੈ, ਔਰ ਸਾਨੂੰ ਵੀ ਹੁੰਦਾ ਸੀਗਾ। ਹਾਂ ਬਟ ਉਹ ਗੱਲ ਵੱਖਰੀ, ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਪਤਾ ਨਹੀਂ ਹੁੰਦਾ ਸੀ ਕਿ ਫੋਟੋ ਕਿਵੇਂ ਆ ਰਹੀ ਹੈ। ਔਰ ਇੱਕ ਦੋਸਤ ਜੁੜੇ ਨੇ ਸਾਡੇ ਨਾਲ, ਹੈਲੋ।
1: ਰੁਕ ਜਾਓ ਮੈਡਮ, ਯਾਰ ਮੈਂ ਫਿਰ ਦੌੜ ਲੈਂਦਾ।
0: ਅੱਛਾ, ਕਿਉਂ ਤੁਸੀਂ ਫੋਟੋ ਕਲਿੱਕ ਕਰਾ ਰਹੇ ਹੋ?
1: ਮੈਡਮ ਜੀ ਨਮਸਕਾਰ।
0: ਹਾਂਜੀ ਨਮਸਕਾਰ
1: ਜੀ, ਦਿਲਖੁਸ਼ਾ ਮਾ ਕੀ ਜਲੰਧਰ
0: ਜੀ। ਸਤੀਸ਼ ਜੀ ਕੀ ਹਾਲ ਚਾਲ? ਵਧੀਆ
1: ਹਾਲ ਚਾਲ, ਵਧੀਆ। ਮੈਡਮ ਤੁਹਾਡੇ ਸੁਣ ਕੇ ਪ੍ਰੋਗਰਾਮ ਮੈਨੂੰ ਪੁਰਾਣੀ ਯਾਦ ਆ ਗਈ ਆਪਣੀ।
0: ਅੱਛਾ, ਕਿਹੜੀ ਯਾਦ ਆ ਗਈ ਦੱਸੋ?
1: ਜਦੋਂ ਮੈਡਮ ਮੇਰਾ ਪਹਿਲੀ ਵਾਰੀ ਵਿਆਹ ਹੋਇਆ ਨਾ, ਨਵਾਂ
0: ਪਹਿਲੀ ਵਾਰੀ ਵਿਆਹ, ਪਹਿਲਾਂ ਹੀ ਵਿਆਹ, ਪਹਿਲੀ ਵਾਰੀ ਕੀ ਹੁੰਦਾ? ਮਤਲਬ ਵਿਆਹ ਵਿਆਹ ਹੀ ਹੁੰਦਾ? ਪਹਿਲੀ ਵਾਰ ਦਾ ਕੀ ਮਤਲਬ ਹੈ?
1: ਜਦੋਂ ਨਵਾਂ ਮਤਲਬ ਨਵਾਂ ਨਵਾਂ ਵਿਆਹ ਹੋਇਆ ਸੀ ਮੈਡਮ, ਵਾਈਫ ਉਦੋਂ ਨਾ ਸਿੱਧੇ ਸਾਦੇ ਲੋਕ ਸੀ, ਉਦੋਂ ਜਮਾਨਾ ਇੰਨਾ ਚਲਾਕੀਆਂ ਦਾ ਨਹੀਂ ਸੀ, ਤੇ ਉਹਦੀ ਫੋਟੋ ਖਿਚਵਾਉਂਦੇ ਸੀ ਦੇਵੀ ਤਲਾਬ ਦੇ ਕੋਲ ਦੁਕਾਨ ਸੀ, ਤੇ ਉੱਥੇ ਪਹਿਲਾਂ ਫੋਟੋ ਖਿਚਾਉਣ ਜਾਂਦੇ ਸੀ, ਫੋਟੋ ਨਾਲ ਹੀ ਖੁਸ਼ ਹੋ ਜਾਂਦੀ ਸੀ ਉਹ।
0: ਅੱਛਾ,
1: ਕਿਉਂਕਿ ਉਹਨੂੰ ਇਹ ਹੁੰਦਾ ਸੀ ਮੈਂ ਨਵੀਂ ਸਾੜੀ ਲਿੱਤੀ, ਮੇਰੀ ਫੋਟੋ ਖਿਚਵਾ ਦੋ, ਬਸ ਇੰਨੇ ਜੀ ਖੁਸ਼ ਹੋਈ ਸੀ ਮੈਂ। ਜਦੋਂ ਫੋਟੋ ਖਿਚਵਾਉਂਦੇ ਸੀ ਨਾ, ਪਹਿਲੇ ਤਾਂ ਅੱਧਾ ਘੰਟਾ ਲਾਉਂਦਾ ਸੀ, ਇੱਧਰ ਮੂੰਹ ਕਰੋ, ਇੱਧਰ ਮੂੰਹ ਕਰੋ, ਸਿੱਧਾ ਮੂੰਹ ਕਰੋ, ਮੂੰਹ ਕਰੋ।
0: ਤੁਹਾਨੂੰ ਤੁਹਾਨੂੰ ਕਦੇ ਕਿਸੇ ਨੇ ਕਿਹਾ ਨੀ ਸਾਹਮਣੇ ਦੇਖੋ ਕਬੂਤਰ ਨਿਕਲੇਗਾ?
1: ਫਿਰ ਮੈਡਮ ਜਦੋਂ ਉਹਨੇ ਕਹਿੰਦਾ ਵੀ ਤੁਸੀਂ ਸ਼ਾਮ ਨੂੰ ਲੈ ਜਾਣਾ, ਅਸੀਂ ਜਦੋਂ ਸ਼ਾਮ ਨੂੰ ਜਾਣਾ ਉਹਨੇ ਕਹਿੰਦਾ ਅੱਜ ਤੇ ਬਣੀਆਂ ਨੀ, ਕੱਲ ਆਣਾ। ਜਦੋਂ ਦੋ ਤਿੰਨ ਚੱਕਰ ਕਟਾਉਂਦਾ ਫਿਰ ਬਹੁਤ ਗੁੱਸਾ ਆਉਂਦਾ ਸੀ, ਚੱਕਰ ਬਹੁਤ ਕਟਵਾਉਂਦਾ।
0: ਚਲੋ, ਪਰ ਉਹ ਦੇਖੋ ਯਾਦ ਯਾਦ ਹੀ ਹੁੰਦੀ ਹੈ ਨਾ।
1: ਮਜ਼ਾ ਵੀ ਉਹਦੇ ਸੀ ਮੈਡਮ, ਮਜ਼ਾ ਉਹਦੇ ਸੀ, ਇੰਤਜ਼ਾਰ ਵਿੱਚ ਜੋ ਮਜ਼ਾ ਨਾ।
0: ਬਿਲਕੁਲ, ਉਹ ਜਿਹੜੀ ਬਲੈਕ ਐਂਡ ਵਾਈਟ ਇੱਕ ਰੀਲ ਜੀ ਮਿਲਦੀ ਸੀ ਹੈ ਨਾ, ਉਹਨੂੰ ਆਪਾਂ ਸਾਂਭ ਕੇ ਰੱਖਦੇ ਸੀ, ਨੈਗੇਟਿਵ ਜਿਹੜੇ ਹੁੰਦੇ ਸੀਗੇ, ਫਿਰ ਉਹਨੂੰ ਦੇਖਦੇ ਸੀ ਕਿਵੇਂ ਦੀ ਫੋਟੋ ਆਈ ਹੈ।
1: ਮੈਂ ਇੱਕ ਦਿਨ ਦੇਖ ਰਿਹਾ ਸੀ ਮੈਡਮ ਆਪਣੀ ਪੁਰਾਣੀ ਐਲਬਮ, ਤੇ ਮੈਂ ਵਾਈਫ ਨੂੰ ਕਿਹਾ, ਮੈਂ ਕਿਹਾ ਹੁਣ ਤੂੰ ਛੋਟੀ ਦੇ ਮੇਰੇ ਸਾਹਮਣੇ ਨਾ ਲਿਆ।
0: ਯਾਦਾਂ ਹੀ ਹੁੰਦੀਆਂ ਨੇ। ਸਤੀਸ਼ ਜੀ, ਗਾਣਾ ਕਿਹੜਾ ਸੁਣਿਆ? ਚਲੋ ਦੱਸੋ
1: ਗਾਣਾ। ਮੈਡਮ ਤੁਹਾਨੂੰ ਦੱਸਦਾ ਜੀ, ਲਾ ਦਿਓ।
0: ਠੀਕ ਹੈ ਜੀ, ਠੀਕ ਹੈ। ਤੋ ਗਾਣਾ ਆਪਾਂ ਚਲਾਵਾਂਗੇ ਹੁਣ ਅਗਲਾ, ਸੁਰਿੰਦਰ ਕੌਰ ਔਰ ਦੀ ਆਵਾਜ਼ ਆ ਰਹੀ ਹੈ ਪ੍ਰਕਾਸ਼ ਕੌਰ ਦੀ ਨਾਲ ਹੀ, ਔਰ ਤੁਸੀਂ ਵੀ ਮੇਰੇ ਨਾਲ ਜੁੜ ਸਕਦੇ ਹੋ ਜੀ ਪ੍ਰੋਗਰਾਮ 'ਚ 01812342। ਅਰੇ ਇੱਕ ਵਾਰੀ ਫਿਰ ਕਹਿ ਰਹੀ ਹਾਂ, ਕਹੋਗੇ ਰਿਚਾ ਇੰਨੀ ਜਲਦਬਾਜ਼ੀ 'ਚ ਨੰਬਰ ਦੱਸ ਰਹੀ ਹੈ 01812342174, ਡਾਇਲ ਕਰੋ ਜੀ ਔਰ ਜੁੜ ਜਾਓ।

0: ਇੱਕ ਜਿਹੜੀਆਂ ਵਿਆਹ ਵਾਲੀਆਂ ਫੋਟੋਜ਼ ਹੁੰਦੀਆਂ ਨੇ ਨਾ, ਉਹ ਵੀ ਜਦੋਂ ਆਪਾਂ ਅੱਜ ਦੇ ਟਾਈਮ 'ਚ ਦੇਖਦੇ ਹਾਂ ਨਾ, ਤਾਂ ਉਹ ਵੀ ਇੱਕ ਯਾਦ ਵੱਖਰੀ ਹੁੰਦੀ ਹੈ, ਹੈ ਨਾ। ਔਰ ਮੰਮੀ ਪਾਪਾ ਦੀ ਵੈਡਿੰਗ ਐਨੀਵਰਸਰੀ ਵਾਲੀ ਐਲਬਮ ਹੋ ਸਕਦਾ ਤੁਸੀਂ ਵੀ ਦੇਖਦੇ ਹੋ ਅੱਜ ਦੇ ਟਾਈਮ 'ਚ, ਮਤਲਬ ਉਹ ਜ਼ਮਾਨਾ ਕੋਈ ਹੋਰ ਹੀ ਸੀਗਾ, ਹੈ ਨਾ, ਕਿੰਨਾ ਸੋਹਣਾ। ਔਰ ਇੱਕ ਯਾਦ ਲੈ ਕੇ ਸਾਡੇ ਕੋਲ ਇੱਕ ਹੋਰ ਦੋਸਤ ਪਹੁੰਚੇ ਨੇ। ਹੈਲੋ
1: ਹੈਲੋ
0: ਹੈਲੋ,
1: ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ?
0: ਬਹੁਤ ਵਧੀਆ
1: ਵਧੀਆ,
0: ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਚਾਲ?
1: ਹਾਲ ਚਾਲ ਠੀਕ ਠਾਕ।
0: ਜੇ ਹਸੀ ਆ ਰਹੀ ਤਾਂ ਹੱਸ ਲਓ ਪਹਿਲਾਂ।
1: ਨਹੀਂ ਨਹੀਂ ਹਸੀ
0: ਮੈਂ ਪਛਾਣ ਗਈ ਪਰ। ਹਾਂਜੀ, ਨਾਮ ਦੱਸ ਦਿਓ ਆਪਣਾ।
1: ਸੰਦੀਪ ਸਿੰਘ ਹੋ ਰਿਹਾ, ਅੰਮ੍ਰਿਤਸਰ।
0: ਚਲੋ ਸੰਦੀਪ ਜੀ, ਤੁਸੀਂ ਫੋਟੋਜ਼ ਕਲਿੱਕ ਕਰਾਉਂਦੇ ਹੋ ਕਿ ਨਹੀਂ?
1: ਹਾਂਜੀ, ਫੋਟੋ ਖਿੱਚੀਆਂ ਨਹੀਂ ਹੋਈ ਹੈ।
0: ਅੱਛਾ,
1: ਕਾਫੀ ਸਾਂਭ ਕੇ ਰੱਖੀਆਂ ਹੋਈਆਂ ਪੁਰਾਣੀਆਂ ਫੋਟੋਆਂ।
0: ਪੁਰਾਣੀ ਸਾਂਭ ਕੇ ਰੱਖੀਆਂ ਹੋਈਆਂ। ਅੱਛਾ, ਸਹੀ ਸਲਾਮਤ ਹਾਲਤ 'ਚ ਹੈਗੀਆਂ ਕਿ ਨਹੀਂ?
1: ਹਾਂਜੀ ਹਾਂਜੀ, ਫੋਨ 'ਚ ਜਿਹੜੀਆਂ ਖਿੱਚੀਆਂ ਹੋਈਆਂ।
0: ਨਹੀਂ, ਮੈਂ ਫੋਨ ਦੀ ਗੱਲ ਨਹੀਂ ਕਰ ਰਹੀ, ਜਿਹੜੀ ਪਹਿਲੇ ਵਾਲੀ ਐਲਬਮਸ ਹੁੰਦੀਆਂ ਸੀ ਉਹ ਵਾਲੀ।
1: ਹਾਂਜੀ ਹਾਂਜੀ, ਮੇਰੇ ਸਕੂਲ ਦੀ ਵੀ ਪਈ ਹੋਈ ਫੋਟੋ, ਦੂਸਰੀ ਤੀਸਰੀ ਕਲਾਸ ਦੀ।
0: ਹਾਂ, ਸਕੂਲ ਵਾਲੀ ਫੋਟੋਜ਼ ਵੀ ਹੁੰਦੀਆਂ ਹੈ ਨਾ।
1: ਹਾਂਜੀ ਹਾਂਜੀ, ਸਾਰੇ ਬੱਚਿਆਂ ਨਾਲ।
0: ਫਿਰ ਸਾਨੂੰ ਸ਼ੌਕ ਹੁੰਦਾ ਜਦੋਂ ਸਾਡੇ ਘਰ ਰਿਸ਼ਤੇਦਾਰ ਆਉਂਦੇ ਨਾ, ਉਹਨੂੰ ਕਹਿੰਦੇ ਕਿ ਇਹਦੇ ਵਿੱਚ ਮੈਨੂੰ ਪਛਾਣ ਕੇ ਦਿਖਾਓ ਮੈਂ ਕਿੱਥੇ ਬੈਠਾ। ਇਹ ਵਾਲਾ ਕੰਮ ਵੀ ਕਰਦੇ ਆ। ਸ਼ੁਕਰੀਆ। ਔਰ ਨਿਮਰਤ ਖਹਿਰਾ ਦੀ ਆਵਾਜ਼ ਚ ਕਹਿ ਰਹੇ ਨੇ, ਜੀ ਜਨਾਬ, ਅਗਲਾ ਗੀਤ ਪ੍ਰੋਗਰਾਮ ਚ ਪੇਸ਼ ਕਰ ਰਹੇ ਨੇ। ਔਰ ਉਹ ਕਹਿ ਰਹੇ ਨੇ ਕੀ ਕਰਦੇ ਜੀ, ਅਸੀਂ ਤਾਂ ਕੁਝ ਨੀ ਕਰਦੇ, ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ ਤੇ ਤੁਹਾਡੀਆਂ ਯਾਦਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰ ਰਹੇ ਹਾਂ। ਸਟੇ ਟਿਊਨਡ।

0: ਮੈਨੂੰ ਪਤਾ ਤੁਸੀਂ ਕੀ ਕਰਦੇ ਜੇ, ਸਾਨੂੰ ਕਾਲ ਕਰਦੇ ਜੇ ਔਰ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕੰਟੀਨਿਊ ਕਰਦੇ ਹਾਂ ਜੀ। ਹੈਲੋ
1: ਹੈਲੋ
0: ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ?
1: ਮੈਂ ਮੈਡਮ ਰਿੰਕੂ ਭਗਤ ਬੋਲਦਾ, ਮੈਡਮ ਜੀ ਗੁਰੂ ਨਾਨਕ ਕਲੋਨੀ ਜਲੰਧਰ।
0: ਓਕੇ ਸਰ ਜੀ, ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਚ। ਕੀ ਹਾਲ ਚਾਲ? ਵਧੀਆ
1: ਵਧੀਆ ਮੈਡਮ ਜੀ, ਤੁਸੀਂ ਸੁਣਾਓ?
0: ਚਲੋ ਬਹੁਤ ਵਧੀਆ ਰਿੰਕੂ ਜੀ, ਹੋਰ ਤੁਸੀਂ ਸੁਣਾਓ, ਆਪਣੀਆਂ ਕੋਈ ਯਾਦਾਂ ਫੋਟੋਜ਼ ਨਾਲ ਜੁੜੀਆਂ ਹੋਈਆਂ, ਕੋਈ ਯਾਦ ਹੈ ਜਦੋਂ ਪਹਿਲੀ ਫੋਟੋ ਕਦੇ ਕਲਿੱਕ ਕੀਤੀ ਸੀ ਤੁਸੀਂ?
1: ਹਾਂਜੀ ਮੈਡਮ ਜੀ, ਸਾਰੀਆਂ ਯਾਦਾਂ ਮੈਡਮ ਜੀ ਹੈਗੀਆਂ ਸਾਡੇ ਕੋਲ।
0: ਅੱਛਾ, ਸਾਰੀ ਯਾਦਾਂ ਹੈ?
1: ਹਾਂਜੀ ਹਾਂਜੀ।
0: ਅੱਛਾ, ਤੇ ਲਾਸਟ ਜਦੋਂ ਕੈਮਰੇ ਨਾਲ ਹੀ ਫੋਟੋ ਖਿੱਚਦੇ ਸੀ ਤੇ ਉਹ ਵਾਲੀ ਵਧੀਆ ਹੁੰਦੀ ਸੀ ਕਿ ਜਿਹੜੇ ਅੱਜ ਕੱਲ ਫੋਟੋਜ਼ ਆਪਾਂ ਕਲਿੱਕ ਕਰਦੇ ਆ ਇਹ ਵਧੀਆ ਹੁੰਦੀ ਆ?
1: ਮੈਡਮ ਜਿਹੜੀ ਪਹਿਲਾਂ ਖਿੱਚਦੇ ਸੀ ਮੈਡਮ ਜੀ ਉਹ ਬਲੈਕ ਐਂਡ ਵਾਈਟ ਸੀ, ਚਲੋ ਉਹ ਵੀ ਵਧੀਆ ਸੀ, ਹੁਣ ਚ ਵੀ ਵਧੀਆ ਮੈਡਮ ਜੀ ਆਉਂਦੀਆਂ, ਚਲੋ ਨਾਲ ਮੌਸਮ ਦੇ ਹਿਸਾਬ ਉਹ ਆਪਣੇ।
0: ਪਰ ਨਹੀਂ, ਪਹਿਲਾਂ ਬਲੈਕ ਐਂਡ ਵਾਈਟ ਨਾਲ ਰੰਗੀਨ ਵੀ ਹੁੰਦੀਆਂ ਸੀ ਫੋਟੋ। ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ, ਹਾਂਜੀ ਹਾਂਜੀ
1: ਹਾਂਜੀ, ਕੀ ਕਹਿੰਦੇ ਮੈਡਮ ਜੀ?
0: ਮੈਂ ਕਿਹਾ ਬਲੈਕ ਐਂਡ ਵਾਈਟ ਨਾਲ ਨਾਲ ਰੰਗੀਨ ਵੀ ਹੁੰਦੀਆਂ ਸੀ, ਪਹਿਲਾਂ ਕਲਰਫੁਲ ਫੋਟੋਜ਼ ਵੀ ਕਲਿੱਕ ਕਰਦੇ ਸੀ ਕੈਮਰੇ ਵਾਲੀ।
1: ਹਾਂਜੀ ਹਾਂਜੀ ਮੈਡਮ ਜੀ, ਉਹ ਵੀ ਹੁੰਦੀਆਂ ਸੀ।
0: ਸੰਭਾਲ ਕੇ ਰੱਖੀਆਂ ਕਿ ਨਹੀਂ?
1: ਹਾਂਜੀ ਹਾਂਜੀ ਮੈਡਮ ਜੀ, ਮੈਂ ਰਾਮਲੀਲਾ ਰੋਲ ਕਰਦਾ ਸੀ ਮੈਡਮ ਜੀ ਲੁਧਿਆਣੇ।
0: ਅੱਛਾ,
1: ਬਹੁਤ ਸਾਂਭ ਕੇ ਰੱਖੀਆਂ ਮੈਡਮ ਜੀ।
0: ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ, ਉਹ ਤਾਂ ਫਿਰ ਇੱਕ ਮੈਮਰੀ ਹੋ ਗਈ ਹੈ ਨਾ, ਉਹ ਵੀ ਯਾਦ ਹੋ ਗਈ। ਚਲੋ
1: ਹਾਂਜੀ ਹਾਂਜੀ, ਬਹੁਤ ਵਧੀਆ। ਹੁਣ ਤਾਂ ਮੈਂ ਮੈਡਮ ਜੀ ਦੋ ਤਰੇ ਪੋਤਰੇ ਵਾਲੇ ਹੋ ਗਏ ਆ, ਬੱਚਿਆਂ ਨੂੰ ਦਿਖਾਈ ਦੀਆਂ, ਉਹ ਕਹਿੰਦੇ ਦਾਦੂ ਜੀ ਤੁਹਾਡੀਆਂ ਫੋਟੋਆਂ।
0: ਰਾਮਲੀਲਾ 'ਚ ਅੱਛਾ ਕਿਹੜਾ ਰੋਲ ਪਲੇ ਕਰਦੇ ਸੀ ਤੁਸੀਂ ਉਸ ਟਾਈਮ?
1: ਮੈਡਮ ਜੀ ਬਹੁਤ ਰੋਲ ਕੀਤੇ ਦਾ, ਰਾਵਣ ਦਾ ਵੀ ਕੀਤੇ ਦਾ ਆਪਣੇ, ਮੈਂ ਆਪਣੇ ਕੀ ਆਪਣੇ ਮੇਘਨਾਥ ਦਾ ਵੀ ਕੀਤੇ ਦਾ।
0: ਅੱਛਾ, ਤੁਸੀਂ ਚਲੋ ਰਾਵਣ ਦਾ ਥੋੜਾ ਜਿਹਾ ਮੈਨੂੰ ਕਰਕੇ ਦਿਖਾਓ, ਤੇ ਇੱਥੇ ਮੈਂ ਬੈਠ ਕੇ ਨਾ ਤੁਹਾਡੀ ਇਮੇਜ ਬਣਾ ਰਹੀ ਹਾਂ ਸਟੂਡੀਓ 'ਚ ਬੈਠੀ ਬੈਠੀ, ਕਿ ਤੁਸੀਂ ਰਾਵਣ 'ਚ ਕਿੱਦਾਂ ਲੱਗਦੇ ਹੋਵੋਗੇ, ਚਲੋ ਮੈਨੂੰ ਥੋੜਾ ਜਿਹਾ ਪ੍ਰੈਜ਼ੈਂਟ ਕਰਕੇ ਦਿਓ।
1: ਮੈਡਮ ਜੀ ਰਾਵਣ ਦਾ ਰੋਲ ਮੈਡਮ ਜੀ ਸ਼ੋਭਾ ਯਾਤਰਾ ਕਰਦਾ ਸੀ, ਦੁਸਹਿਰੇ ਵਾਲੇ ਦਿਨ ਹੁੰਦਾ ਸੀ, ਉਦੋਂ ਬਣਾ ਦਿੰਦੇ ਸੀ ਆਪਾਂ ਸਾਨੂੰ।
0: ਅੱਛਾ,
1: ਤੇ ਜਦੋਂ ਤੇਜ ਰੋਲ ਕਰਦੇ ਉਹ ਮੇਘਨਾਥ ਦਾ ਕਰਦਾ ਸੀ ਮੈਡਮ ਜੀ।
0: ਇਹ ਰਾਵਣ ਹੱਸਦਾ ਵੀ ਤਾਂ ਹੋਏਗਾ, ਕਿਵੇਂ ਹੱਸਦਾ ਸੀ? ਦੇਖਾ, ਮੈਂ ਵੀ ਹੱਸ ਗਈ, ਹੁਣ ਮੈਨੂੰ ਰਾਵਣ ਨਾ ਕਹਿ ਦਿਓ। ਠੀਕ ਹੈ, ਗਾਣਾ ਕਿਹੜਾ ਸੁਣਨਾ? ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਦੇਖਾ, ਇਹ ਯਾਦਾਂ ਹੁੰਦੀਆਂ ਨੇ ਕਿ ਜਦੋਂ ਆਪਾਂ ਫੋਟੋਜ਼ ਦੀ ਦੇਖੋ ਗੱਲ ਕਰ ਰਹੇ ਹਾਂ ਨਾ, ਔਰ ਤੁਹਾਡੇ ਅੱਖਾਂ ਦੇ ਸਾਹਮਣੇ ਵੀ ਨਾ ਹੁਣ ਕੋਈ ਨਾ ਕੋਈ ਇਮੇਜ ਤੁਹਾਡੀ ਪੁਰਾਣੀ ਯਾਦ ਹੈ ਨਾ, ਕੋਈ ਫੋਟੋ ਨਾਲ ਜੁੜੀ ਆ ਹੀ ਗਈ ਹੋਣੀ ਹੈ ਮੇਰੇ ਖਿਆਲ ਨਾਲ। ਮੈਨੂੰ ਤਾਂ ਆ ਗਈ ਹੈ, ਮੇਰੀ ਇੱਕ ਯਾਦ ਬੜੀ ਸੋਹਣੀ ਯਾਦ ਹੈ, ਔਰ ਤੁਸੀਂ ਵੀ ਉਸ ਯਾਦ ਨੂੰ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੀ। 01812 342174।

0: ਪੂਰੀ ਹੋ ਰਹੀਆਂ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਮੈਮ ਸੋਨੂੰ ਬੋਲ ਰਿਹਾ ਜੀ।
0: ਅੱਛਾ,
1: ਭੁੱਪਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ।
0: ਅਰੇ ਬਹੁਤ ਵਧੀਆ, ਬੜਾ ਵਧੀਆ ਲੱਗ ਰਿਹਾ, ਤੁਸੀਂ ਬੋਲ ਰਹੇ ਹੋ, ਬੋਲਦੇ ਜਾਓ।
1: ਠੀਕ ਹੈ ਮੈਡਮ,
0: ਸੋਨੂੰ ਕੀ ਹਾਲ ਚਾਲ ਹੈ?
1: ਹਾਲ ਚਾਲ ਮੈਡਮ, ਤੁਸੀਂ ਸੁਣਾਓ ਮੈਮ।
0: ਹਾਂ, ਬਹੁਤ ਵਧੀਆ। ਤੇ ਤੁਸੀਂ ਅੱਜ ਦੱਸੋ ਕਿਹੜੀ ਯਾਦ ਸਾਡੇ ਨਾਲ ਸ਼ੇਅਰ ਕਰੋਗੇ ਫੋਟੋਜ਼ ਵਾਲੀਆਂ ਆਪਣੀਆਂ?
1: ਮੈਨੂੰ ਯਾਦ ਹੈ ਜੇ ਵੀ ਸਾਨੂੰ ਨਾ ਫਾਦਰ ਸਾਹਿਬ ਦੇ ਇੱਕ ਦੋਸਤ ਸੀ ਦੁਬਈ ਦੇ ਵਿੱਚ।
0: ਅੱਛਾ,
1: ਉਹਨਾਂ ਨੂੰ ਉਹਨਾਂ ਨੇ ਉਸ ਟਾਈਮ ਨਾ ਕੈਮਰਾ ਭੇਜਿਆ, ਉਸ ਟਾਈਮ ਪੈਨਾਸੋਨਿਕ ਦਾ ਇੱਕ।
0: ਅੱਛਾ,
1: ਤੇ ਉਸ ਟਾਈਮ ਮੈਡਮ ਕੋਡੈਕ ਚਲਦੀ ਹੁੰਦੀ ਫਿਲਮ, ਮਤਲਬ ਕਿ ਜਿੱਦਾਂ ਜਦੋਂ ਪੰਜ ਰੀਲ ਪਾਉਂਦੇ ਹੁੰਦੇ ਕੋਡੈਕ ਕੰਪਨੀ ਦੀ। ਮੈਡਮ ਜਦੋਂ ਬਰਥਡੇ ਹੋਣਾ ਸੀ ਬੱਚੇ ਆਪਣੇ ਛੋਟੇ ਭਰਾਵਾਂ ਦਾ, ਮੇਰਾ ਜਾਂ ਮੇਰੇ ਵੱਡੇ ਭਰਾ ਦਾ, ਉਦੋਂ ਫੋਟੋ ਖਿੱਚਣੀ ਹੈ ਮੈਡਮ। ਅੱਜ ਵੀ ਜਦੋਂ ਦੇਖਦੇ ਨਾ ਤੇ ਬਹੁਤ ਖੁਸ਼ੀ ਹੁੰਦੀ ਵੇਖ ਕੇ, ਵੀ ਉਹ ਸਮਾਂ ਜਿਹੜਾ ਮੈਡਮ ਵਾਪਸ ਨੀ ਆ ਸਕਦਾ ਮੈਂ।
0: ਉਹ ਵਾਕਈ ਬਹੁਤ ਸੋਹਣਾ ਸਮਾਂ ਹੁੰਦਾ ਸੀ, ਹੈਨਾ?
1: ਪਹਿਲਾਂ ਦੋਸਤ ਨੇ ਕਿਹਾ ਜਦੋਂ ਪਹਾੜਾਂ 'ਚ ਆਉਣਾ ਕੈਮਰਾ ਲੈ ਜਾਣਾ, ਰੀਲ ਲੈ ਜਾਣਾ, ਮੁਰਗੇ ਨੂੰ ਧੁਆਣੀ ਵੀ, ਉਸ ਟਾਈਮ ਫੋਟੋ ਦੇਖਣੀਆਂ ਕਈ ਮਤਲਬ ਜਿੰਨੀਆਂ ਸਿੱਧੀਆਂ ਹੋਣੀਆਂ ਨਾ, ਉਹਦੇ ਚਲੋ ਫਿਲਟਰ ਲਾ ਕੇ ਜਾਂ ਕੁਛ ਵੀ ਰੀਡ ਕਰਕੇ ਦੁਬਾਰਾ ਖੇਡ ਸਕਦੇ ਮੋਬਾਈਲ ਦੇ ਵਿੱਚ।
0: ਹਾਂ, ਇੱਕ ਚੀਜ਼ ਹੈ, ਅੱਜ ਕੱਲ ਤਾਂ ਦੇਖੋ ਫਿਲਟਰ ਲੱਗ ਜਾਂਦੇ ਨੇ, ਹੈਨਾ, ਪਹਿਚਾਣ 'ਚ ਨਹੀਂ ਆਉਂਦਾ ਬੰਦਾ, ਤੇ ਪਹਿਲਾਂ ਤਾਂ ਕੋਈ ਫਿਲਟਰ ਵੀ ਨਹੀਂ ਹੁੰਦਾ ਸੀ।
1: ਹਾਂਜੀ ਮੈਡਮ, ਜਿਸ ਤਰ੍ਹਾਂ ਉਹ ਮਤਲਬ ਫੋਟੋ ਆ ਗਈਆਂ ਉਸੇ ਤਰ੍ਹਾਂ
0: ਚਲੋ ਬਹੁਤ ਵਧੀਆ, ਹੈ ਨਾ, ਯਾਦਾਂ ਹੈ,
1: ਬਹੁਤ ਅੱਛਾ ਵਿਸ਼ਾ ਲੈ ਕੇ ਆਇਆ, ਸਾਡੀਆਂ ਸਾਰੇ ਦੋਸਤਾਂ ਦੀਆਂ ਪੁਰਾਣੀਆਂ ਯਾਦਾਂ ਵੀ ਯਾਦ ਕਰਾਤੀਆਂ, ਬਹੁਤ ਅੱਛਾ ਲੱਗਿਆ ਮੈਡਮ।
0: ਚਲੋ ਜੀ, ਸ਼ੁਕਰੀਆ। ਤੇ ਗੀਤ ਕਿਹੜਾ ਸੁਣਨਾ? ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਹਰਦੀਪ ਚੀਮਾ ਜੀ ਦੀ ਆਵਾਜ਼ ਸੁਣਨਾ ਚਾਹ ਰਹੇ ਨੇ, ਔਰ ਆਵਾਜ਼ ਮੈਂ ਲੈ ਕੇ ਆ ਰਹੀ ਹਾਂ, ਤੇ ਉਸ ਤੋਂ ਬਾਅਦ ਅਗਲੇ ਦੋਸਤ ਨੂੰ ਵੀ ਸ਼ਾਮਿਲ ਕਰ ਰਹੀ ਹਾਂ ਜੀ ਪ੍ਰੋਗਰਾਮ 'ਚ। ਸਟੇ ਟਿਊਨਡ।

0: सो वंस अगेन वेलकम बैक जी, प्रोग्राम चल रहा है पंजाबी तड़का और अगले तड़के नु लेके मेरा मतलब फरमाइश नु लेके कौन दोस्त साढ़े नाल जुड़े ने। हेलो
1: हेलो
0: जी। हेलो
1: हेलो सत श्री अकाल मैम, परमजीत सिंह बोल रहे हैं गोपाल नगर तो।
0: जी परमजीत सिंह जी, बहुत बहुत स्वागत है, की हाल चाल है?
1: बहुत वधिया, तुसी सुनाओ।
0: बस बस वधिया वधिया, फोटोज वगैरह क्लिक कर लिया आज की? नहीं
1: ਤੁਹਾਨੂੰ ਮੈਂ ਇੰਨਾ ਸ਼ੌਂਕ ਨਹੀਂ ਗਾ, ਮੇਰੇ ਕੋਲ ਨਿਊ ਫੋਨ ਵੀ ਸੀਗਾ ਬਟ ਮੈਨੂੰ ਘਰ ਦੇ ਵੀ ਇਹੀ ਗੱਲਾਂ ਕਹਿੰਦੇ ਕਹਿੰਦੇ ਤੁਸੀਂ ਫੋਟੋ ਨਹੀਂ ਖਿੱਚਦੇ। ਮੈਂ ਕਿਹਾ ਮੈਨੂੰ ਸ਼ੌਂਕ ਹੀ ਹੈ ਨਹੀਂ ਸ਼ੁਰੂ ਤੋਂ ਹੀ।
0: ਅੱਛਾ ਇਹ ਵੀ ਹੁੰਦਾ ਹੈ ਨਾ, ਕਈਆਂ ਨੂੰ ਸ਼ੌਂਕ ਹੀ ਨਹੀਂ ਹੁੰਦਾ ਫੋਟੋਸ ਕਲਿੱਕ ਕਰਨ ਦਾ।
1: ਹਾਂਜੀ, ਹੁਣ ਸਾਡੇ ਘਰ ਦੇ ਉਹ ਜਿੱਥੇ ਵੀ ਜਾਣਗੇ ਸੈਲਫੀਆਂ ਲੈ ਲੈਣ ਪੈਣਗੇ, ਪਹਿਲਾਂ ਦਰਸ਼ਨ ਕਿਤੇ ਹੋਣਗੇ ਨਹੀਂ, ਪਹਿਲਾਂ ਹੀ ਇੱਥੇ ਫੋਟੋਆਂ ਖਿੱਚ ਲਈ ਉੱਥੇ ਫੋਟੋਆਂ ਖਿੱਚ ਲਈ, ਮੈਨੂੰ ਖਿੱਚ ਆਉਂਦੀ। ਮੈਂ ਕਿਹਾ ਭਰਾਵਾ ਜਿਹੜੇ ਕੰਮ ਆਏ ਪਹਿਲਾਂ ਉਹ ਤਾਂ ਕਰ ਲਓ।
0: ਹਾਂ ਅੱਛਾ ਇਹ ਤਾਂ ਚਲੋ ਅੱਜ ਦੀ ਗੱਲ ਹੋਈ ਪਰਮਜੀਤ ਜੀ, ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਦੀਆਂ ਤੁਹਾਡੀ ਕੋਈ ਫੋਟੋਜ਼ ਪਈਆਂ ਹੋਈਆਂ ਤੁਹਾਡੇ ਕੋਲ?
1: ਬਿਲਕੁਲ ਜੀ ਬਿਲਕੁਲ।
0: ਤੇ ਕਿਵੇਂ ਮਤਲਬ ਲੱਗਦਾ ਹੈ ਨਾ ਕਿ ਉਸ ਟਾਈਮ 'ਚ ਕਿਵੇਂ ਫੋਟੋਜ਼ ਹੁੰਦੀਆਂ ਸੀ?
1: ਹੁਣ ਜਿਹੜਾ ਮੈਂ ਹੁਣ ਬੇਟਾ ਹੈਗਾ ਨਾ ਉਹਦੀ

0: ਫੋਟੋ ਤੇ ਮੇਰੀ ਫੋਟੋ, ਤੁਸੀਂ ਦੋਨਾਂ ਨੂੰ ਦੇਖ ਲੋਗੇ ਨਾ, ਆਈਡੀਆ ਵੀ ਨੀ ਲਗਾ ਸਕਦੇ ਕਿ ਮੇਰੀ ਫੋਟੋ ਕਿਹੜੀ ਤੇ ਉਹਦੀ ਕਿਹੜੀ ਹੈ।
1: ਅੱਛਾ,
0: ਡਿਟੋ ਸੇਮ ਗ੍ਰਾਫੀ ਸਾਡੇ ਰਿਲੇਟਿਵ ਵੀ ਆਂਦੇ ਨਾ, ਉਹਨਾਂ ਜੋ ਦਿਖਾਈ ਦੀ ਹੈ ਉਹ ਵੀ ਦੇਖ ਕੇ ਹੱਸਣ ਲੱਗ ਪੈਂਦੇ ਆ।
1: ਅੱਛਾ, ਮੇਰੇ ਖਿਆਲ ਨਾਲ ਤਾਂ 40-42 ਫੋਟੋ ਆਪਾਂ ਐਂ ਖਿੱਚ ਲੈਂਦੇ ਆ, ਇੱਕਦਮ ਤੁਹਾਨੂੰ ਪਤਾ ਨਹੀਂ ਹੁੰਦਾ ਕਿੰਨੀ ਫੋਟੋ ਖਿੱਚਣੀ।
0: ਮੈਂ ਅੱਜ ਕੱਲ ਨਵਾਂ ਰੂਲ ਜਿਹੜਾ ਆ ਗਿਆ, ਨਵਾਂ ਜਮਾਨਾ ਆ ਗਿਆ ਪ੍ਰੀ ਵੈਡਿੰਗ ਸ਼ੂਟ ਦਾ। ਉਹ ਪਤਾ ਨੀ ਕਿੱਥੇ ਕਿੱਥੇ ਖੇਤਾਂ ਚ ਵੜੀ ਜਾਂਦੇ ਵੇ, ਪਹਿਲਾਂ ਏਦਾਂ ਦਾ ਕੋਈ ਜਮਾਨਾ ਹੀ ਨੀ ਸੀਗਾ। ਪਹਿਲਾਂ ਵਿਆਹ ਹੁੰਦਾ ਸੀਗਾ, ਵਿਆਹ ਵਾਲੇ ਦਿਨ ਹੀ ਫੋਟੋਗ੍ਰਾਫਰ ਆਉਂਦੇ, ਫੋਟੋਆਂ ਖਿੱਚਦੇ ਸੀ। ਉਹ ਵੀ ਲੋਕਾਂ ਨੂੰ ਟੈਨਸ਼ਨ ਹੋ ਜਾਂਦੀ ਕਿ ਹਾਂ ਵੀ ਇੰਨੇ ਜੇਕਰ ਫੋਟੋਆਂ ਵੱਧ ਗਈਆਂ ਨਾ ਤੇ ਸਾਨੂੰ ਪੈਸੇ ਹੋਰ ਜ਼ਿਆਦਾ ਪੇ ਕਰਨੇ ਪੈਣੇ ਆ। ਉਹ ਪਹਿਲੇ ਲਿਮਿਟ ਹੁੰਦੀ ਕਿ ਹਾਂ 80 ਫੋਟੋਆਂ ਖਿੱਚਣੀਆਂ ਜਾਂ 100 ਫੋਟੋਆਂ ਖਿੱਚਣੀਆਂ, ਉਹ ਵੀ ਅਗਲਾ ਡਰਦਾ ਡਰਦਾ ਖਿੱਚਦਾ ਹੁੰਦਾ ਸੀਗਾ।
1: ਵੈਸੇ ਉਹ ਵੀ ਵਧੀਆ ਜ਼ਮਾਨਾ ਸੀ ਹਨਾ, ਉਹ ਟਾਈਮ ਵਧੀਆ ਹੁੰਦਾ ਸੀ,
0: ਜ਼ਿਆਦਾ ਵਧੀਆ ਸੀਗਾ। ਹੁਣ ਜੇ ਆਪਾਂ ਪਹਿਲੇ ਜਮਾਨੇ ਦੀ ਗੱਲ ਕਰੀਏ, ਆਪਾਂ ਪਹਿਲਾਂ ਫੋਨ ਹੁੰਦੇ ਸੀ, ਪਹਿਲਾਂ ਨਿੱਕੇ ਨਿੱਕੇ ਕੂਪਨ ਹੁੰਦੇ ਸੀਗੇ, ਕੋਡ ਵਿੱਚ ਸਕ੍ਰੈਚ ਕਰਕੇ ਕੂਪਨ ਪਾਈਦਾ ਸੀ ਤੇ ਪਤਾ ਸੀ 10 ਰੁਪਏ 7 ਰੁਪਏ ਮਿਲਣੇ ਜਾਂ ਮੈਸੇਜ ਪੈਕ ਮਿਲਣਾ। ਜੋ ਉਹਦਾ ਫ੍ਰੀ ਕੀਤਾ ਸਰਕਾਰ ਨੇ ਤਾਂ ਉਹਦਾ ਬੇੜਾ ਹੀ ਗਰਕ ਹੋ ਗਿਆ, ਜਨਾਨੀ ਹਟਦੀਆਂ ਨੀ ਫੋਨ ਤੋਂ।
1: ਅੱਛਾ, ਤੇ ਤੁਸੀਂ ਵੀ ਤਾਂ ਫੋਨ ਕਰਕੇ ਜੋੜੇ ਹੋ ਰੇਨਬੋ ਨਾਲ।
0: ਜੋ ਸਾਨੂੰ ਲੋੜ ਆ ਸੀ ਉਹਦੇ ਕਰੀਦਾ, ਕਿਉਂਕਿ ਅਸੀਂ ਹੈਗੇ ਸ਼ੋਪਕੀਪਰ,
1: ਸਾਨੂੰ
0: ਜਿੰਨੀ ਲੋੜ ਹੁੰਦੀ ਅਸੀਂ ਉਸ ਹਿਸਾਬ ਨਾਲ ਯੂਜ਼ ਕਰੀਦਾ, ਕਿਉਂਕਿ ਜੇਕਰ ਫੋਨ ਨਾਲ ਲੱਗੇ ਰਹੇ ਤਾਂ ਕੰਮ ਕਿਹੜੇ ਵੇਲੇ ਕਰਾਂਗੇ।
1: ਚਲੋ ਖੈਰ, ਹਰ ਇੱਕ ਚੀਜ਼ ਦੇ ਫਾਇਦੇ ਵੀ ਹੈ, ਨੁਕਸਾਨ ਵੀ ਹੈ ਨਾ, ਆਪਾਂ ਜੋ ਮਰਜ਼ੀ ਕਹਿ ਲਈਏ। ਤੇ ਠੀਕ ਹੈ, ਗੱਲਾਂ ਬਾਤਾਂ ਚੱਲ ਰਹੀਆਂ ਤੁਹਾਡੇ ਨਾਲ, ਔਰ ਗੀਤ ਕਿਹੜਾ ਸੁਣਨਾ ਦੱਸ ਦੋ।
0: ਮੈਂ ਗੀਤ ਸੁਣਨਾ ਹਰ ਭਾਈ ਮਾਨ ਦਾ 3 ਰੰਗ ਨਹੀਂ ਲੱਭਣੇ।
1: ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਮੈਂ ਪਹਿਲੀ ਕਿਹਾ, ਦੇਖੋ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਨੇ, ਨੁਕਸਾਨ ਵੀ ਹੁੰਦੇ ਨੇ, ਹੈ ਨਾ। ਸੋ ਫਾਇਦਾ ਤਾਂ ਮੇਰੇ ਖਿਆਲ ਨਾਲ ਨਾ, ਜਦੋਂ ਆਪਾਂ ਉਹ ਵਾਲੀ ਐਲਬਮਸ ਦੇਖਦੇ ਹਾਂ ਨਾ, ਤਾਂ ਉਹ ਚੀਜ਼ ਦਾ ਫਾਇਦਾ ਵੀ ਹੈ ਔਰ ਯਾਦ ਵੀ, ਇੱਕ ਵੱਖਰੀ ਯਾਦ ਹੈ ਨਾ। ਚਲੋ ਫਿਰ ਯਾਦ ਕਰਦੇ ਹਾਂ, ਫਿਲਹਾਲ ਇਸ ਗੀਤ ਨੂੰ ਸੁਣਦੇ ਹਾਂ। ਸਟੇ ਟਿਊਨਡ।

0: ਮੈਂ ਸੁਖਬੀਰ ਸਿੰਘ ਛਾਜਰੀ ਬੋਲਦਾ ਸੰਗਰੂਰ ਤੋਂ।
1: ਜੀ ਸੁਖਬੀਰ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
0: ਸ਼ੁਕਰੀਆ ਮੈਡਮ, ਸ਼ੁਕਰੀਆ। ਥੋੜਾ ਜਿਹਾ ਹੌਲੀ ਬੋਲੀ, ਫਾਸਟ ਬੋਲਦੇ।
1: ਅੱਛਾ ਜੀ, ਸੁਖਬੀਰ ਜੀ ਤੁਹਾਡਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ। ਹੁਣ ਠੀਕ ਹੈ?
0: ਵਾਹ ਜੀ ਵਾਹ, ਇਦਾਂ ਬੋਲਦੇ। ਸ਼ੁਕਰੀਆ ਮੈਡਮ, ਸ਼ੁਕਰੀਆ ਤੁਹਾਡਾ ਵੀ।
1: ਠੀਕ ਹੈ ਠੀਕ ਹੈ। ਤੇ ਸੁਖਬੀਰ ਜੀ, ਤੁਸੀਂ ਜੁੜੀਆਂ ਹੋਈਆਂ ਨੇ ਆਪਣੇ ਬਚਪਨ ਦੀਆਂ ਯਾਦਾਂ ਫੋਟੋਜ਼ ਦੇ ਜ਼ਰੀਏ।
0: ਹਾਂਜੀ,
1: ਤੁਸੀਂ ਫੋਟੋਜ਼ ਵਗੈਰਾ ਕਲਿੱਕ ਕਰਾਉਂਦੇ ਹੋ, ਮੈਨੂੰ ਦੱਸੋ ਪਹਿਲਾਂ।
0: ਫੋਟੋਆਂ ਦਾ ਹਾਂ, ਹੁਣ ਤਾਂ 4G ਫੋਨ ਆ ਚੱਲਦੇ ਨੇ, 5G ਫੋਨ ਫੋਟੋਆਂ ਦਾ ਕਲਿੱਕ ਕਰਦੇ ਆ ਜੀ।
1: ਨਹੀਂ ਤੇ ਜਦੋਂ ਆਪਾਂ ਛੋਟੇ ਹੁੰਦੇ ਸੀ, ਤੁਸੀਂ ਵੀ ਆਪਣੇ ਬਚਪਨ 'ਚ ਉਦੋਂ ਜਦੋਂ ਕੈਮਰਾ ਹੁੰਦਾ ਸੀ, ਕੈਮਰੇ ਵਾਲੀ ਫੋਟੋ ਤੁਹਾਡੇ ਕੋਲ ਪਈਆਂ ਹੋਈਆਂ ਅੱਜ ਵੀ?
0: ਮੈਡਮ ਜਦੋਂ ਪੜ੍ਹਦੇ ਸੀ ਉਦੋਂ ਖਿੱਚੀਆਂ ਸੀ ਫੋਟੋਆਂ ਜੀ, ਗਰੁੱਪ ਫੋਟੋਆਂ।
1: ਅੱਛਾ,
0: ਤੇ ਹਾਂ ਮੇਰੇ ਕੋਲ ਤਾਂ ਨਹੀਂ ਹੈਗੀ ਜੀ।
1: ਤੁਹਾਡੇ ਕੋਲ ਕੋਈ ਫੋਟੋ ਨਹੀਂ ਹੈ ਤੁਹਾਡੀ?
0: ਨਾ ਜੀ, ਮੇਰੇ ਮੰਮੀ ਡੈਡੀ ਦੀ ਹੈਗੀ ਨੇ ਜੀ।
1: ਲੈ, ਤੁਹਾਡੀ ਮੰਮੀ ਡੈਡੀ ਦੀ ਹੈਗੀ ਪਰ ਤੁਹਾਡੀ ਨਹੀਂ ਹੈ?
0: ਤੁਹਾਡੇ
1: ਕੋਲ
0: ਅੱਜ ਤਾਂ ਪਰਮਾਤਮਾ ਨੇ ਸਭ ਕੁਝ ਚੱਲਦੇ ਨੇ ਘਰੇ, ਲੱਖ ਲੱਖ ਦੀਆਂ ਸਕੂਟੀਆਂ ਚੱਲਦੇ ਨੇ।
1: ਬਹੁਤ ਵਧੀਆ ਬਹੁਤ ਵਧੀਆ। ਤੇ ਚਲੋ ਫਿਰ ਅੱਜ ਮੇਰੇ ਕਹਿਣ ਤੇ ਨਾ ਆਪਣੀ ਸੋਹਣੀ ਜੀ ਫੋਟੋ ਕਲਿੱਕ ਕਰਿਓ। ਠੀਕ ਹੈ,
0: ਹੁਣ ਇਹ ਕਰ ਲਾਂਗੇ ਜੀ। ਮਤਲਬ ਅੱਜ ਕੰਮ ਤੇ ਵੀ ਨਹੀਂ ਗਿਆ, ਮਿਸਤਰੀ ਫੋਨ ਕਰੀਗਾ ਜੀ, ਮਤਲਬ ਬੰਦੇ ਕਰਦਾ ਫੋਨ, ਮੈਂ ਨਹੀਂ ਆਉਂਦਾ ਹੈਗਾ।
1: ਅੱਛਾ ਅੱਛਾ, ਚਲੋ ਖੁਸ਼ ਰਹਿਣਾ ਚਾਹੀਦਾ। ਤੇ ਗੀਤ ਕਿਹੜਾ ਸੁਣਨਾ?
0: ਗੀਤ ਮੈਡਮ ਜੀ ਹਰਜੀਤ ਹਰਮਨ ਜੀ ਦਾ ਲਾ ਦਿਓ।
1: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਹਰਜੀਤ ਹਰਮਨ ਦੀ ਆਵਾਜ਼ ਆ ਰਹੀ ਹੈ ਜੀ ਹੁਣ ਰੇਡੀਓ ਤੇ, ਤੇ ਉਸ ਤੋਂ ਬਾਅਦ ਅਗਲੇ ਦੋਸਤ ਦੀ ਵੀ ਆਵਾਜ਼ ਆਏਗੀ ਮੇਰੇ ਨਾਲ, ਰਿਚਾ ਦੇ ਨਾਲ ਜੀ। ਜੁੜੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਕਰ ਰਹੇ ਹੋ, ਇੰਜੋਏ, ਸਟੇ ਟਿਊਨਡ।

0: ਵਾਂਸ ਅਗੇਨ ਵੈਲਕਮ ਬੈਕ ਅਜੀ, ਔਰ ਇੱਕ ਦੋਸਤ ਨੂੰ ਲੈ ਕੇ ਫਿਰ ਇੱਕ ਵਾਰੀ ਰਿਚਾ ਜਿਹੜੀ ਆ ਹਾਜ਼ਰ ਹੋ ਗਈ ਆ ਜੀ। ਹੈਲੋ ਹੈਲੋ,
1: ਕਮਾਈ ਜਾਂਦੀ ਏ, ਇਮਾਨਦਾਰੀ ਸਰਾਈ ਜਾਂਦੀ ਏ, ਪਿਆਰ ਪਾਇਆ ਜਾਂਦਾ ਏ, ਰਿਸ਼ਵਤ ਛੁਪਰਾਈ ਜਾਂਦੀ ਏ।
0: ਅੱਛਾ,
1: ਇਮਾਨਦਾਰੀ ਇੱਕ ਮਹਿੰਗਾ ਸ਼ੌਂਕ ਏ, ਹਰ ਇੱਕ ਕਿਸੇ ਦੇ ਵਸ ਦੀ ਗੱਲ ਨਹੀਂ। ਉਹ ਕਰਦੇ ਚਲਾਕੀਆਂ ਮੇਰੇ ਨਾਲ, ਇਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ।
0: ਅੱਛਾ, ਕੌਣ ਦੋਸਤ ਨੇ? ਔਰ ਸ਼ਾਇਰੀ ਵਾਲੇ ਪ੍ਰੋਗਰਾਮ 'ਚ ਪਹੁੰਚ ਜਾਇਓ, ਆਪਣੀ ਹਾਜ਼ਰੀ ਲਗਵਾ ਦਿਓ। 2 ਵਜੇ ਦਿਲ ਆ ਸ਼ਾਇਰ ਹੈ, ਨਾਮ ਤਾਂ ਦੱਸ ਦਿਓ ਆਪਣਾ।
1: ਜੀ ਨਿਸ਼ਾ ਮੈਮ, ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
1: ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਬੋਲਦਾ ਜੀ।
0: ਚਲੋ ਜੀ, ਐਸ ਮੁਲਤਾਨੀ ਜੀ, ਬਹੁਤ ਬਹੁਤ ਸਵਾਗਤ ਹੈ। ਕਿਹੜਾ ਗੀਤ ਸੁਣਨਾ ਫਿਰ ਅੱਜ
1: ਜੀ? ਗੀਤ ਮੈਂ ਸੁਣਾਂਗਾ ਜੀ, ਸਰਜੀਤ ਭੁੱਲਰ ਜੀ ਦਾ ਵੀ ਨਹੀਂ।
0: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਹਨਾਂ ਦਾ ਜਿਹੜੀ ਫਰਮਾਇਸ਼ ਹੈ ਨਾ, ਉਹ ਮੈਂ ਜ਼ਰੂਰ ਪਲੇ ਕਰ ਰਹੀ ਹਾਂ। ਔਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ ਜੀ, 11:41 ਤੇ 7 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬੀ ਤੜਕਾ। ਸਟੇ ਟਿਊਨਡ।

0: ਵੈਸੇ ਮੈਂ ਤਾਂ ਇਸ ਟਾਈਮ ਹੌਲੀ ਬੋਲ ਰਹੀ ਹਾਂ ਅਤੇ ਅਗਲੇ ਦੋਸਤ ਕਿੱਦਾਂ ਦਾ ਬੋਲਦੇ ਆ ਉਹਨਾਂ ਨੂੰ ਸੁਣਦੇ ਆ। ਹੈਲੋ
1: ਹੈਲੋ ਰਿਚਾ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਆਵਾਜ਼ ਆ ਰਹੀ ਹੈ ਮੇਰੀ?
1: ਹਾਂਜੀ ਆ ਰਹੀ ਹੈ ਜੀ। ਮੈਂ ਰਾਮ ਰਵਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਰਿਚਾ ਮੈਡਮ ਜੀ, ਤੁਸੀਂ ਵੀ ਸਾਡੇ ਨਗਰ ਆਏ ਆ ਜੀ, ਆਵਾਜ਼ ਦੇ ਜ਼ਰੀਏ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪਿੰਡ ਸਮਰਾਏ 'ਚ।
0: ਚਲੋ ਬਹੁਤ ਵਧੀਆ, ਬਹੁਤ ਵਧੀਆ। ਕੀ ਕਰ ਰਹੇ ਹੋ ਇਸ ਟਾਈਮ?
1: ਹਾਂਜੀ ਰਿਚਾ ਜੀ, ਮੈਂ ਹੁਣ ਆਪਣੇ ਕੰਮ ਤੇ ਬੈਠਾ ਸੀਗਾ ਜੀ, ਮੈਂ ਕਿਹਾ ਫੋਨ ਲਾ ਕੇ ਦੇਖਦੇ ਆ ਰਿਚਾ ਮੈਡਮ ਜੀ ਅੱਜ ਗੱਲਾਂ ਕਰਦੇ ਫੋਟੋਆਂ ਦੀਆਂ ਜੀ।
0: ਹਾਂ ਤੇ ਤੁਸੀਂ ਕਰਵਾਉਂਦੇ ਹੋ, ਖਿੱਚਦੇ ਹੋ ਫੋਟੋਆਂ?
1: ਮੈਂ ਫੋਟੋਆਂ ਬਹੁਤ 1988 'ਚ ਮੈਂ ਕਸ਼ਮੀਰ ਗਿਆ ਸੀਗਾ ਜੀ।
0: ਅੱਛਾ,
1: ਉਸ ਵੇਲੇ ਦੀ ਯਾਦਾਂ ਮੇਰੇ ਦੋਸਤ, ਇੱਕ ਦਾ ਦੋਸਤ ਮੇਰਾ ਦੁਨੀਆਂ ਤੋਂ ਚਲੇ ਗਿਆ ਜੀ, ਬਾਹਰ ਇੰਗਲੈਂਡ ਸੀਗਾ।
0: ਅੱਛਾ,
1: ਬੜਾ ਪਿਆਰਾ ਦੋਸਤ ਸੀ, ਉਹ ਚਲੇ ਗਿਆ ਸਾਡੇ ਤੋਂ, ਵਿਛੜ ਗਿਆ ਜੀ, ਉਹਦੀ ਵੀ ਯਾਦ ਮੇਰੇ ਕੋਲ ਆ। ਤੇ ਇੱਕ ਮੇਰਾ ਦੋਸਤ ਨਿਊਜ਼ੀਲੈਂਡ ਆ ਜੀ।
0: ਤੇ ਉਹਨਾਂ ਨਾਲ ਤੁਸੀਂ ਫੋਟੋਆਂ ਖਿਚਾਈਆਂ ਕਸ਼ਮੀਰ 'ਚ, ਸੋਹਣੀਆਂ ਸੋਹਣੀਆਂ?
1: ਹਾਂਜੀ ਹਾਂਜੀ, ਬਹੁਤ ਖਿਚਾਈਆਂ ਫੋਟੋਆਂ ਜੀ ਕਸ਼ਮੀਰ ਦੇ, ਚੱਪੇ ਚੱਪੇ ਮੈਂ ਡੇਢ ਮਹੀਨਾ, ਇੱਕ ਮਹੀਨਾ ਹੀ ਰਹਿ ਗਿਆ ਸੀ ਪੂਰਾ ਕਸ਼ਮੀਰ ਜੀ।
0: ਚਲੋ ਬਹੁਤ ਵਧੀਆ, ਤੇ ਸਾਂਭ ਕੇ ਰੱਖੀਆਂ ਹੋਈਆਂ ਫੋਟੋ ਅੱਜ ਵੀ?
1: ਬਿਲਕੁਲ ਬਿਲਕੁਲ ਜੀ, ਮੇਰੇ ਕੋਲ ਯਾਦਾਂ ਪਈਆਂ, ਮੇਰੇ ਦੋਸਤ ਬਹੁਤ ਪਿਆਰੇ ਆ ਜੀ, ਬਹੁਤ ਵਧੀਆ ਦੋਸਤ ਆ, ਉਹਨਾਂ ਦੀਆਂ ਯਾਦਾਂ ਮੇਰੇ ਕੋਲ ਪਈਆਂ।
0: ਹੁਣ ਮੈਂ ਦੋਸਤ ਪਿਆਰੇ ਆ ਕਿ ਫੋਟੋਜ਼ ਪਿਆਰੀ, ਮੈਨੂੰ ਪਹਿਲਾਂ ਇਹ ਦੱਸੋ।
1: ਨਹੀਂ ਨਹੀਂ, ਫੋਟੋਆਂ ਤਾਂ ਫਿਰ ਹੁਣ ਨਾਲ ਹੀ ਆ ਜੀ, ਜਿਹੜੇ ਬੰਦੇ ਵਿੱਚ ਫੋਟੋ ਦੇ ਫਰੇਮ ਦੇ ਉਹ ਹੀ ਪਿਆਰੇ ਹੋਣਗੇ, ਫੋਟੋਆਂ ਹੋਣਗੀਆਂ।
0: ਜੇ ਬੰਦੇ ਨਹੀਂ ਵਧੀਆ ਹੁੰਦੇ, ਫੋਟੋ ਵੀ ਨਹੀਂ ਵਧੀਆ ਆਉਂਦੀ ਫਿਰ।
1: ਹਾਂ ਹਾਂਜੀ ਹਾਂਜੀ ਹਾਂਜੀ, ਹੋਰ ਬਹੁਤ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਰਿਚਾ ਮੈਡਮ ਜੀ ਤੁਸੀਂ।
0: ਅੱਛਾ ਚਲੋ ਸ਼ੁਕਰੀਆ ਜੀ। ਤੇ ਗੀਤ ਕਿਹੜਾ ਸੁਣਨਾ ਫਿਰ ਅੱਜ?
1: ਗੀਤ ਵੀ ਸੁਣਾ ਦਿਓ ਜੀ, ਲੌਂਗ ਤੇ ਲੈ ਜੀ ਤੇਰੇ ਪਿੱਛੇ ਜਾ ਗੁਆਚੀ।
0: ਚਲੋ ਜੀ, ਹੁਣ ਤੁਸੀਂ ਕਿਤੇ ਨਾ ਗੁਆਚ ਜਾਇਓ, ਫੋਟੋਜ਼ ਕਲਿੱਕ ਕਰਦੇ ਰਹੀਓ ਜ਼ਿੰਦਗੀ ਦੇ ਵਿੱਚ, ਤੇ ਤੁਹਾਡੀ ਪਸੰਦ ਦਾ ਗੀਤ ਹੁਣ ਮੈਂ ਚਲਾ ਰਹੀ ਹਾਂ ਜੀ ਰੇਡੀਓ ਤੇ। ਸਟੇ ਟਿਊਨਡ।

0: ਨੈਣਾ ਦਾ ਤਾਂ ਮੈਨੂੰ ਨਹੀਂ ਪਤਾ, ਪਰ ਅਗਲੀ ਕਾਲ ਦੇ ਜ਼ਰੀਏ ਜਿਨ੍ਹਾਂ ਦਾ ਨਾਮ ਸਾਡੇ ਤੱਕ ਪਹੁੰਚ ਗਿਆ ਹੈ ਉਹ ਕੌਣ ਨੇ? ਹੈਲੋ,
1: ਬੱਲੇ ਬੱਲੇ ਕੈਫ ਰੇਨਬੋ ਦੇ, ਸ਼ਬ ਸ਼ਾਬਾ ਕੈਫ ਰੇਨਬੋ ਦੇ,
0: ਕੌਣ ਹੈ?
1: ਮੇਰੇ ਆਉਂਦੇ ਨੇ ਹਾਜ਼ਰੀਆਂ ਲਗਾਉਂਦੇ ਨੇ, 43 174 ਨੰਬਰ ਉਹ ਮਿਲਾਉਂਦੇ ਨੇ, ਬੱਲੇ ਬੱਲੇ ਕੈਫ ਰੇਨਬੋ ਦੇ।
0: ਕਿਤੇ ਵਾ ਡੀਜੇ ਪਾਰਟੀ ਚ ਸੰਗੀਤ ਤਾਂ ਨਹੀਂ ਚੱਲੀ ਗਈ ਕਿਤੇ?
1: ਮੈਡਮ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ?
1: ਮੈਡਮ ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਰਾਮਾਮਣੀ ਜੀ ਲਾਗੇ।
0: ਸ਼ਮੀ ਜੀ ਤੁਹਾਡਾ ਟਾਈਮ ਆ ਗਿਆ ਅੱਜ ਕੱਲ੍ਹ ਤੁਹਾਨੂੰ ਪਤਾ। ਅਰੇ ਮੇਰਾ ਮਤਲਬ ਬੂਟਿਆਂ ਦਾ ਟਾਈਮ ਆ ਗਿਆ, ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੁਣ, ਸਟਾਰਟ ਬੂਟੇ ਬੂਟੇ ਲਗਾਓ, ਹੁਣ ਤਾਂ ਵਧੀਆ ਮੌਸਮ ਹੈ ਨਾ ਜੀ?
1: ਨਹੀਂ ਮੈਡਮ ਬੂਟੇ ਲਾਏ ਆ, ਸਵੇਰ ਉੱਠ ਕੇ ਜਾਈਦਾ ਉਹਨਾਂ ਕੋਲ।
0: ਹਾਂ ਠੀਕ ਹੈ ਠੀਕ ਹੈ, ਮੈਂ ਬਸ ਵਧੀਆ ਹੈ ਨਾ ਮੌਨਸੂਨ ਚ ਤਾਂ ਕਹਿੰਦੇ।
1: ਮੈਡਮ ਨਹੀਂ ਇੰਨਾ ਸ਼ੌਂਕ ਹੁੰਦਾ, ਫੋਟਾ ਬੋਕ ਜਾਂ ਆਉਂਦੇ ਸੀ।
0: ਕਾਦਾ ਕਾਦਾ ਸ਼ੌਂਕ?
1: ਫੋਟੋਆਂ ਦਾ।
0: ਫੋਟੋਆਂ ਦਾ? ਅੱਛਾ, ਕੋਈ ਯਾਦਗਾਰ ਫੋਟੋ ਹੈ ਜਿਹੜੀ ਸਾਂਭ ਕੇ ਰੱਖੀ ਹੋਈ ਹੈ ਹੁਣ ਤੱਕ?
1: ਮਤਲਬ ਯਾਦਗਾਰ ਮੇਰੇ ਛੋਟੇ ਹੁੰਦੇ ਹੀ ਆ, ਮੇਰੇ ਨਾਲ ਬ੍ਰਦਰ ਸੀ ਮੇਰਾ।
0: ਅੱਛਾ, ਤੇ ਕਿੱਥੇ ਦੀ ਫੋਟੋ ਹੈ, ਕਿੱਥੇ ਗਏ ਸੀ?
1: ਮੈਡਮ ਆਪਣੇ ਰਾਮਾਮਣੀ ਸਟੂਡੀਓ ਚ ਫੋਟੋ ਕਰਾਈ ਸੀ।
0: ਅੱਛਾ, ਸਟੂਡੀਓ ਚ ਕਰਾਈ ਸੀ, ਠੀਕ ਹੈ ਠੀਕ ਹੈ। ਅਜਾ ਉਦੋਂ ਫੋਟੋਗ੍ਰਾਫਰ ਕੀ ਕਹਿੰਦਾ ਸੀ?
1: ਆਮਣੀ ਜਦੋਂ ਮਿਲੇ ਜਾਈਦਾ ਆਲੋ, ਜਿੱਦਾਂ ਬਾਬਾ ਬਾਲਕਨਾਥ ਦੇ ਚਲ ਗਿਆ ਉੱਥੋਂ ਫੋਟੋ ਖਿੱਚ ਲਈ ਦੀਆਂ। ਤੇ ਵਿਆਹ ਸ਼ਾਦੀ ਦੇ ਵੀ ਫੋਟੋ ਪਈਆਂ ਜੇ।
0: ਤੇ ਜਦੋਂ ਫੋਟੋਗ੍ਰਾਫਰ ਹੁੰਦਾ ਸੀਗਾ ਉਹ ਤੁਹਾਨੂੰ ਕੀ ਕਹਿੰਦਾ ਜਦੋਂ ਤੁਸੀਂ ਯਾਦ ਹੈ ਕੋਈ ਫੋਟੋ ਕਲਿੱਕ ਕਰਨ ਦੇ ਸਮੇਂ ਇਦਾਂ ਦੇਖੋ ਸਾਹਮਣੇ ਦੇਖੋ?
1: ਹਾਂਜੀ ਹਾਂਜੀ ਮੈਡਮ, ਉਹ ਕਹਿੰਦੇ ਹੁੰਦੇ ਸੀ। ਫਿਰ ਮੈਡਮ ਨੇ ਆਪਣੀ ਅਗਲੀ ਸ਼ਰਟ ਉਹਨੇ ਸਹੀ ਕਰਨੀ, ਉਹਨੇ
0: ਸ਼ਰਟ ਉਹ ਸਹੀ ਕਰਦਾ ਸੀ ਨਾ, ਵਾਲ ਵੀ ਕਈ ਵਾਰੀ ਸਹੀ ਬਣਾ ਦਿੰਦਾ ਸੀ ਕਿ ਇੱਧਰ ਕਰੇ ਉੱਧਰ ਕਰੇ।
1: ਜਿਹੜਾ ਮੋਬਾਈਲ ਆ ਹੁਣ ਵਾਰੀ ਮੋਬਾਈਲ ਆ ਗਿਆ, ਮੋਬਾਈਲ ਵਿੱਚ ਮੈਂ ਜ਼ਿਆਦਾ ਮੈਡੀ ਫੋਟੋ ਰੱਖਦਾ ਉਹਨਾਂ ਬੂਟਿਆਂ ਦੀਆਂ।
0: ਅੱਛਾ ਠੀਕ ਹੈ ਠੀਕ ਹੈ, ਚਲੋ ਫੋਟੋਜ਼ ਕਲਿੱਕ ਕਰਨ ਨਾਲ ਮਤਲਬ ਹੈ ਨਾ, ਆਪਣੀ ਕਰੋ ਜਾਂ ਫਿਰ ਆਪਣੇ ਬੂਟਿਆਂ ਦੀ ਕਰੋ, ਸੋਹਣਾ ਲੱਗਦਾ ਹੈ। ਚਲੋ ਗੀਤ ਕਿਹੜਾ ਸੁਣਨਾ ਤੁਸੀਂ?
1: ਬੜੀ ਕੰਠ ਕਲੀਅਰ ਦਾ ਕੋਈ ਵੀ ਗੀਤ ਚਲਾ ਦਿਓ।
0: ਚਲੋ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ, ਕੁਛ ਜ਼ਰੂਰ ਸੁਣਾਵਾਂਗੇ ਜੀ। ਅਤੇ ਉਸ ਤੋਂ ਬਾਅਦ ਵੀ ਇੱਕ ਦੋਸਤੀ ਫਰਮਾਇਸ਼ ਸ਼ਾਮਿਲ ਕਰਨ ਦੀ ਕੋਸ਼ਿਸ਼ ਪੂਰੀ ਪੂਰੀ ਰਹੇਗੀ ਜਾਰੀ। ਸਟੇ ਟਿਊਨਡ।

0: ਬਣੇ ਨੇ
1: ਤੇ
0: ਅਸਲੀ ਮੋਟਰਸਾਈਕਲ ਬੋਰ ਬਣੇ ਹੋਏ, ਬੋਰ ਰਿਸ਼ਤੇਦਾਰ ਬੋਰ ਵਜਾਈ ਜੀ।
1: ਅੱਛਾ, ਤੇ ਉਸ ਟਾਈਮ
0: ਕੋਈ ਮੋਟਰਸਾਈਕਲ ਬਣਾਇਆ ਹੁੰਦਾ ਜੀ?
1: ਕੋਈ ਪੋਜ਼ ਹੁੰਦਾ ਸੀ ਤੁਹਾਡਾ ਕਿ ਆਪਾਂ ਇਸ ਪੋਜ਼ ਦੇ ਵਿੱਚ, ਹੈ ਨਾ? ਕਈ ਵਾਰੀ ਹੁੰਦਾ ਨਾ ਕਿ ਬਸ ਹੱਥਾਂ ਨੂੰ ਬੰਨ੍ਹ ਕੇ ਵਧੀਆ ਤਰੀਕੇ ਨਾਲ ਫੋਟੋ ਖਿਚਾਉਂਦੇ ਹਾਂ।
0: ਹਾਂ ਜੀ, ਦੋਸਤਾਂ ਨਾਲ ਵੀ ਚਾਹੀਦੀਆਂ ਜੀ, ਦੋਸਤਾਂ ਨਾਲ ਵੀ ਹੈਗੀ ਜੀ
1: ਫੋਟੋ।
0: ਹਾਂ, ਬਚਪਨ ਦੀਆਂ ਫੋਟੋਆਂ ਪਈਆਂ ਨੇ
1: ਤੇ ਹੁਣ ਦੇਖ ਕੇ ਲੱਗਦਾ ਨਹੀਂ ਆਇਆ ਹਾਏ ਮੈਂ ਕਿਵੇਂ ਦਾ ਲੱਗਦਾ ਸੀ। ਐ ਹੁੰਦਾ ਕਦੇ?
0: ਯਾਦ ਹੁੰਦੀ ਹੈ ਵੈਸੇ ਕਿ।
1: ਹਾਂ, ਯਾਦ ਹੁੰਦੀ ਹੈ ਨਾ।
0: ਪੁਰਾਣਾ ਜ਼ਮਾਨਾ ਹੀ।
1: ਚਲੋ, ਬਹੁਤ ਵਧੀਆ ਬਹੁਤ ਵਧੀਆ। ਤੇ ਗੀਤ ਕਿਹੜਾ ਸੁਣਨਾ?
0: ਗੀਤ ਆਪਾਂ ਦੋਨੇ ਸੁਣਦੇ ਜੀ, ਜੰਗ ਬਹਾਦਰ ਜੀ ਕੋਲ ਆਏ ਸੀ
1: ਜੀ,
0: ਮੈਂ ਦੋਨੇ ਮੈਂ ਗਾਉਣ ਦਾ ਸੁਣਦੇ ਪਏ ਜੀ ਆਪਾਂ, ਤੇ ਗਾਣਾ ਸੁਣਾਉਂਦੇ ਸੁਰਮਾ ਨੀਮਾ ਨੀਮਾ।
1: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਕਹਿ ਰਹੇ ਨੇ ਕਿ ਗਾਣਾ ਸੁਣਾ ਦਿਓ ਨਿੰਮਾ ਨਿੰਮਾ, ਤੇ ਸੁਣਦੇ ਹੋ ਜੀ ਇਹਨਾਂ ਦੀ ਆਵਾਜ਼ ਤੇ ਰਿਚਾ ਦੀ ਆਵਾਜ਼ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਤੜਕਾ ਪ੍ਰੋਗਰਾਮ 'ਚ। ਔਰ 0181234217 ਨੰਬਰ ਡਾਇਲ ਕਰ ਸਕਦੇ ਹੋ ਹੁਣ ਵੀ, ਦੇਖਦੇ ਅਗਰ ਕੋਈ ਦੋਸਤ ਸ਼ਾਮਿਲ ਹੋ ਰਿਹਾ ਤਾਂ। ਸਟੇ ਟਿਊਨਡ।

0: ਦੇਖੋ ਮੈਂ ਪਹਿਲੀ ਕਿਹਾ ਸੀ ਕਿ ਮੇਰੀ ਕੋਸ਼ਿਸ਼ ਹੋਏਗੀ ਕਿ ਇੱਕ ਹੋਰ ਦੋਸਤ ਨੂੰ ਪ੍ਰੋਗਰਾਮ 'ਚ ਜਾਂਦੇ ਜਾਂਦੇ ਸ਼ਾਮਿਲ ਕਰ ਲਈਏ। ਹੈਲੋ
1: ਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਤੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਕੁਲਦੀਪ ਜੀ, ਜਾਂਦੇ ਜਾਂਦੇ ਹਾਜ਼ਰੀ ਲਗਵਾਈ ਦਿੱਤੀ ਹੈ?
1: ਮੈਮ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਕਾਲਾਂ ਲਈਆਂ ਜੀ, ਬਹੁਤ ਬਹੁਤ ਤੁਹਾਨੂੰ ਪਰਮਾਤਮਾ
0: ਤਰੱਕੀਆਂ। ਚਲੋ ਬਹੁਤ ਵਧੀਆ, ਬਹੁਤ ਵਧੀਆ। ਕੁਲਦੀਪ ਜੀ, ਇਸ ਤਰ੍ਹਾਂ ਤੁਸੀਂ ਖੁਸ਼ ਰਹੋ ਔਰ ਫਟਾਫਟ ਆਪਣੀ ਫਰਮਾਇਸ਼ ਦੱਸ ਦਿਓ। ਅੱਜ ਕਿਹੜਾ ਗੀਤ ਸੁਣਨਾ?
1: ਮੈਂ ਗਾਣਾ ਆਪਾਂ ਸੁਣਨਾ ਜੀ, ਮਨਮੋਹਨ ਵਾਰਸ ਦਾ ਜੀ। ਗਾਣੇ ਦੇ ਬੋਲ ਆ ਜੀ, ਜੱਜ ਵਿੱਚ ਕੇ ਮੂੰਹ ਵੱਟਣ ਵਾਲੇ ਹੋ, ਵੱਜਦੇ ਵੱਜਦੇ ਫੜਨ ਵਾਲੇ ਹੋ, ਬੜੇ ਰਹਿੰਦੇ ਅੱਜ ਕੱਲ੍ਹ ਉੱਪਰ ਜੇ ਸੋਹਣੇ ਉਹ ਬੋਲਦੇ ਹੀ ਨੇ।
0: ਹੁਣ ਇਹਨਾਂ ਗਾਣਾ ਤੁਸੀਂ ਸੁਣਾਈ ਦਿੱਤਾ ਤਾਂ ਆਪਾਂ ਗੀਤ ਸੁਣ ਕੇ ਕੀ ਕਰਨਾ ਫਿਰ? ਚਲੋ ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ ਔਰ ਇਸੇ ਤਰ੍ਹਾਂ ਖੁਸ਼ ਰਹੋ, ਹੈ ਨਾ, ਖੁਸ਼ ਰਹਿਣਾ ਚਾਹੀਦਾ ਅਤੇ ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ ਔਰ ਉਹਦੇ 'ਤੇ ਚੱਲ ਰਿਹਾ ਜੀ ਪ੍ਰੋਗਰਾਮ ਪੰਜਾਬੀ ਤੜਕਾ ਔਰ ਪੰਜਾਬੀ ਤੜਕਾ ਨੂੰ ਮੈਂ ਕਿਹਾ ਜੀ ਇਸ ਗੀਤ ਦੇ ਨਾਲ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ। ਸੋ ਜਿਹਨਾਂ ਦੋਸਤਾਂ ਦੀ ਹਾਜ਼ਰੀ ਲੱਗ ਗਈ ਆ, ਅੱਜ ਫਰਮਾਇਸ਼ਾਂ ਪੂਰੀ ਹੋ ਗਈਆਂ ਨੇ, ਉਹਨਾਂ ਦੀ ਤਾਂ ਅੱਜ ਮੈਂ ਕਹਿ ਰਹੀ ਹਾਂ ਬੱਲੇ ਬੱਲੇ ਹੋ ਹੀ ਗਈ ਆ, ਔਰ ਜਿਹਨਾਂ ਦਾ ਨੰਬਰ ਨਹੀਂ ਲੱਗਿਆ ਕੋਈ ਟੈਨਸ਼ਨ ਨਹੀਂ ਹੈ, ਤੁਸੀਂ ਕੱਲ੍ਹ ਨੂੰ ਵੀ ਜੁੜ ਸਕਦੇ ਹੋ, ਪਰਸੋਂ ਨੂੰ ਵੀ ਜੁੜ ਸਕਦੇ ਹੋ ਜੀ। ਡੇਲੀ ਇਹ ਪ੍ਰੋਗਰਾਮ ਚੱਲਦਾ 11 ਤੋਂ 12 ਤੁਹਾਡੇ ਫਰਮਾਇਸ਼ਾਂ ਦੀਆਂ ਤੜਕੇ ਦਾ। ਸੋ ਫਿਲਹਾਲ ਜਾਂਦੇ ਜਾਂਦੇ ਆਪਾਂ ਕੁਲਦੀਪ ਜੀ ਲੁਧਿਆਣੇ ਤੋਂ ਇਹਨਾਂ ਨੇ ਸਾਨੂੰ ਕਾਲ ਕੀਤੀ ਸੀ ਔਰ ਮਨਮੋਹਨ ਵਾਰਿਸ ਦੀ ਆਵਾਜ਼ ਸੁਣਨਾ ਚਾਹ ਰਹੇ ਸੀ ਇਸ ਗੀਤ ਨੂੰ। ਸੋ ਇੰਜੋਏ ਕਰਦੇ ਹਾਂ ਅਤੇ ਉਸ ਤੋਂ ਬਾਅਦ ਮੈਂ ਮਿਲ ਰਹੀ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ 12 ਵਜੇ। ਸੋ ਸਟੇ ਟਿਊਨਡ।

ਮਨਰੇਗਾ ਦੀ ਥਾਂ ਤੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜੇਸ਼ਕੀਆਂ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਈਚੀ ਭਾਰਤ ਦੇ 3 ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਅਨੰਤਪੁਰਮੂ ਜ਼ਿਲ੍ਹੇ ਦੇ ਜੰਤਲੂਰੂ ਵਿਖੇ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ LPG ਸਿਲੰਡਰ ਦੀ ਕੀਮਤ 183.50 ਰੁਪਏ ਘਟਾ ਦਿੱਤੀ ਹੈ। ਜੰਮੂ ਕਸ਼ਮੀਰ ਵਿੱਚ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ। ਉਪ ਰਾਜਪਾਲ ਮਨੋਜ ਸਿਨਹਾ ਕੱਲ੍ਹ ਸਵੇਰੇ 4 ਵਜੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੰਜਾਬ ਦੀ ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਨੂੰ ਸੰਭਾਲਣ ਅਤੇ ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 34.5 ਕਰੋੜ ਰੁਪਏ ਦੇ ਕਲਿਆਣ ਵਾਟਰ ਕੋਰਸ ਕੰਕਰੀਟ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਸਰਕਾਰ ਅੱਜ 3 ਮਹੀਨਿਆਂ ਦਾ ਸਤਿਕਾਰ ਰਾਸ਼ੀ 1 ਕਿਸ਼ਤ ਵਿੱਚ ਜਾਰੀ ਕਰੇਗੀ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਠਿੰਡਾ ਦੇ ਸਰਹਿੰਦ ਨਹਿਰ ਲਿੰਕ ਰੋਡ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ 4 ਮੁਲਜ਼ਮਾਂ ਨੂੰ 2 ਆਧੁਨਿਕ ਪਿਸਤੌਲ

ਨਾਲ ਗ੍ਰਿਫਤਾਰ ਕੀਤਾ ਹੈ। ਅਮਰਨਾਥ ਜੀ ਦੀ ਯਾਤਰਾ ਤੇ ਜਾ ਰਹੇ ਚਾਰ ਸ਼ਰਧਾਲੂਆਂ ਦੀ ਬਠਿੰਡਾ ਨੇੜੇ ਸੜਕ ਹਾਦਸੇ ਵਿੱਚ ਮੌਤ, ਕਈ ਹੋਰ ਜ਼ਖਮੀ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ। ਭਾਰਤ ਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਚੈਸਟਰ ਲੇ ਸਟਰੀਟ ਦੇ ਰਿਵਰ ਸਾਈਡ ਗਰਾਊਂਡ ਵਿਖੇ ਖੇਡਿਆ ਜਾਏਗਾ ਅਤੇ 5 ਤੋਂ 18 ਜੁਲਾਈ ਤੱਕ ਬੈਲਜੀਅਮ ਦੇ ਆਉਂਦੇ ਐਕਸਪੋਜਰ ਦੌਰੇ ਲਈ ਭਾਰਤ ਦੀ ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਡਿਫੈਂਡਰ ਅਨਮੋਲ ਏਕਾ ਟੀਮ ਦੀ ਅਗਵਾਈ ਕਰਨਗੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow. ਜੀ ਬਿਲਕੁਲ ਜਲੰਧਰ ਦਾ ਲਾਈਵ ਰੇਡੀਓ ਸਟੇਸ਼ਨ, ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ. ਔਰ ਮੈਂ ਕਹਿੰਦਾ ਆਪ ਖਜ਼ਾਨੇ ਜੋ ਨਾ ਹੁਣ ਖੁਸ਼ੀਆਂ ਹੀ ਨਹੀਂ, ਨਾਲ ਹੀ ਨਾਲ ਇਨਫੋਰਮੇਸ਼ਨ ਵੀ ਨਿਕਲਣ ਵਾਲੀ ਆ, ਕਿਉਂਕਿ ਟਾਈਮ ਦੋਸਤਾਂ ਨੂੰ ਪਤਾ ਜਦੋਂ 12 ਵੱਜ ਜਾਂਦੇ ਨੇ, ਔਰ ਫਿਲਹਾਲ ਤਾਂ 12:04:50 ਹੋ ਚੁੱਕੇ ਨੇ. ਔਰ ਇਸ ਟਾਈਮ ਨਾਲ ਮੈਨੂੰ ਪਤਾ ਕੱਲ੍ਹ ਵੀ ਸਾਡੀ ਗੱਲਬਾਤ ਹੋਈ ਸੀ, ਹੈ ਨਾ, ਕਿ ਇਹ ਟਾਈਮ ਨਾਲ ਖਾਸ ਹੁੰਦਾ ਕਿਉਂਕਿ ਦੇਖੋ ਇਨਫੋਰਮੇਸ਼ਨ ਦੇ ਨਾਲ ਨਾਲ ਬਹੁਤ ਸਾਰੀ ਹੋਰ ਵੀ ਜਾਣਕਾਰੀ ਕਹਿ ਲਓ ਜਾਂ ਫਿਰ ਕੁਝ ਨੁਸਖੇ ਕਹਿ ਲਓ ਜਾਂ ਕੋਈ ਰੈਸਿਪੀ, ਕੋਈ ਖਾਸ ਰੈਸਿਪੀ ਜੋ ਪਤਾ ਹੀ ਨਹੀਂ ਹੁੰਦੀ ਔਰ ਰੇਡੀਓ ਦੇ ਜ਼ਰੀਏ ਪਤਾ ਲੱਗ ਜਾਂਦੀ, ਅੱਛਾ ਇਹ ਚੀਜ਼ ਇੱਦਾਂ ਬਣਦੀ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ. ਤਾਂ ਆਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ, ਖਾਸ ਕਰ ਇਸ ਪ੍ਰੋਗਰਾਮ 'ਚ, ਔਰ ਐਕਸਪਰਟ ਵੀ ਜੁੜਦੇ ਨੇ. ਔਰ ਅੱਜ ਤਾਂ ਚਲੋ ਚਲੋ ਦੱਸੋ ਅੱਜ ਕਿਹੜਾ ਦਿਨ ਹੈ ਖਾਸ, ਔਰ ਉਸ ਖਾਸ ਦਿਨ 'ਤੇ ਖਾਸ ਐਕਸਪਰਟ ਵੀ ਸਾਡੇ ਨਾਲ ਕੁਝ ਪਲਾਂ 'ਚ, ਹੈ ਨਾ, ਉਹਨਾਂ ਨੂੰ ਵੀ ਜੋੜਾਂਗੇ ਅਸੀਂ ਪ੍ਰੋਗਰਾਮ 'ਚ ਬਿਲਕੁਲ ਲਾਈਵ, ਔਰ ਉਹਨਾਂ ਨਾਲ ਅੱਜ ਦਾ ਦਿਨ ਇਹ ਖਾਸ ਦਿਨ ਸੈਲੀਬ੍ਰੇਟ ਕਰਾਂਗੇ. ਹੁਣ ਆਪਣੇ ਆਪਣੇ ਮਨ 'ਚ ਤੁਸੀਂ ਅੰਦਾਜ਼ਾ ਲਗਾ ਲਓ ਅੱਜ ਕਿਹੜਾ ਦਿਨ ਹੈ, ਠੀਕ ਹੈ. ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਕਰ ਰਹੀ ਹਾਂ ਮੈਂ, ਔਰ ਸ਼ੁਰੂਆਤ ਦੇ ਨਾਲ ਨਾਲ ਦੇਖੋ ਸ਼ੁਰੂਆਤ ਤਾਂ ਬਸ ਬਾਰਿਸ਼ਾਂ ਦੀ ਵੀ ਹੋ ਰਹੀ ਹੈ, ਬਸ ਸੀਜ਼ਨ, ਹੈ ਨਾ. ਔਰ ਜਦੋਂ ਬਾਰਿਸ਼ਾਂ ਦੀ ਸ਼ੁਰੂਆਤ ਹੋ ਜਾਂਦੀ ਹੈ, ਮੀਂਹ ਪੈਣ ਲੱਗ ਜਾਂਦਾ, ਉਦੋਂ ਨਾ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਕਿ ਆਹ ਵੀ ਕਰਨਾ, ਉਹ ਵੀ ਕਰਨਾ, ਕਿਉਂਕਿ ਸਾਨੂੰ ਫਿਕਰ ਹੁੰਦੀ ਹੈ ਨਾ ਕਿ ਕਿਤੇ ਪਾਣੀ ਨਾ ਖੜਾ ਹੋ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ. ਸੋ ਕੁਝ ਤਿਆਰੀਆਂ ਹੁੰਦੀਆਂ ਨੇ ਜੋ ਆਪਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਜਦੋਂ ਮੀਂਹ ਦਾ ਮੌਸਮ ਹੋ ਜਾਂਦਾ ਹੈ. ਸੋ ਉਹ ਤਿਆਰੀਆਂ ਵੀ ਕਰਾਂਗੇ. ਫਿਲਹਾਲ ਤਿਆਰੀ ਕਰ ਰਹੇ ਨੇ ਸਤਿੰਦਰ ਸਰਤਾਜ, ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਆਪਾਂ, ਮਤਲਬ ਕਿ ਮੈਂ ਰਿਚਾ ਵਾਪਸ ਆ ਰਹੀ ਹਾਂ ਅਤੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ. ਸਟੇ ਟਿਊਨਡ.

ਵੈਸੇ ਨਾ ਤਿਆਰੀਆਂ ਤਾਂ ਦੇਖੋ ਕਰਨੀਆਂ ਹੀ ਪੈਂਦੀਆਂ ਨੇ, ਸਾਡਾ ਘਰ ਆਪਣਾ ਜਿੰਨਾ ਮਰਜ਼ੀ ਔਰਗਨਾਈਜ਼ਡ ਹੋ, ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਘਰ ਨੂੰ ਹੈ ਨਾ ਸਾਂਭ ਕੇ ਰੱਖਿਆ ਹੋਇਆ, ਫਿਰ ਵੀ ਇਹ ਜਿਹੜਾ ਬਾਰਿਸ਼ ਦਾ ਮੌਸਮ ਹੈ ਨਾ, ਮੀਂਹ ਦਾ ਮੌਸਮ ਹੈ, ਇਹ ਨਾ ਆਪਣੇ ਨਾਲ ਨਾਲ ਨਾ ਬਹੁਤ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਵੀ ਲੈ ਆਉਂਦਾ ਹੈ ਨਾ। ਜਦੋਂ ਬਾਹਰੋਂ ਆਪਾਂ ਆ ਰਹੇ ਹਾਂ, ਘਰ ਦੇ ਵਿੱਚ ਐਂਟਰ ਕਰ ਰਹੇ ਹਾਂ, ਤਾਂ ਉਹ ਗਿੱਲੇ ਗਿੱਲੇ ਕੱਪੜੇ ਔਰ ਸਾਰੇ ਘਰ ਦੇ ਵਿੱਚ, ਫਿਰ ਮੰਮੀ ਦੀ ਆਵਾਜ਼ ਫਿਰ ਅਲੱਗ ਤੋਂ ਆਉਂਦੀ ਹੈ, ਕੀ ਕੀਤਾ ਜੀ, ਹੁਣ ਤਾਂ ਘਰ ਸਾਫ਼ ਕੀਤਾ ਸੀ, ਹੈ ਨਾ। ਸੋ ਕੁਝ ਤਿਆਰੀਆਂ ਸਾਨੂੰ ਕਰ ਲੈਣੀਆਂ ਚਾਹੀਦੀਆਂ ਨੇ ਮੌਸਮ ਦੀ ਸ਼ੁਰੂਆਤ 'ਚ। ਐਂਡ ਇਸਦੇ ਲਈ ਨਾ ਸਭ ਤੋਂ ਪਹਿਲਾਂ ਦੇਖੋ, ਬਹੁਤ ਸਾਰੇ ਐਕਸਪਰਟਸ ਡਿਫਰੈਂਟ ਡਿਫਰੈਂਟ ਆਪਣੀ ਸਲਾਹ ਹੈ ਨਾ, ਆਪਣੀ ਗਾਈਡੈਂਸ, ਆਪਣੀ ਗਾਈਡਲਾਈਨਸ ਦਿੰਦੇ ਰਹਿੰਦੇ ਆ ਇਸ ਚੀਜ਼ ਦੇ ਲਈ ਵੀ। ਸੋ ਉਹਨਾਂ ਨੇ ਕੀ ਕਿਹਾ, ਦੇਖੋ ਐਕਸਪਰਟ ਦੀ ਰਾਏ ਤਾਂ ਇਹ ਹੈ ਕਿ ਜਦੋਂ ਵੀ ਇਹ ਮੌਨਸੂਨ ਦਾ ਸੀਜ਼ਨ ਹੋ, ਬਾਰਿਸ਼ਾਂ ਦਾ ਮੌਸਮ ਹੋਏ, ਆਪਣੇ ਘਰ ਦੇ ਵਿੱਚ ਨਾ ਇੱਕ ਵੈਟ ਜ਼ੋਨ ਸਾਨੂੰ ਬਣਾ ਲੈਣਾ ਚਾਹੀਦਾ। ਕਰਨਾ ਕੀ ਹੈ ਕਿ ਜਦੋਂ ਵੀ ਐਂਟਰੀ 'ਤੇ ਆਪਾਂ ਐਂਟਰ ਕਰ ਰਹੇ ਹਾਂ ਨਾ, ਇੱਕ ਦੇਖੋ ਹਰ ਇੱਕ, ਕਈ ਵਾਰੀ ਆਪਾਂ ਰੱਖਦੇ ਹਾਂ, ਕਈ ਵਾਰੀ ਨਹੀਂ ਰੱਖਦੇ, ਕੁਝ ਮੈਟਸ ਆਉਂਦੇ ਨੇ, ਉਹ ਮੈਟਸ ਕਿਹੜੇ ਹੁੰਦੇ ਨੇ, ਡੋਰ ਮੈਟ, ਜਿਹੜੇ ਕਿ ਉਹ ਪਾਣੀ ਨੂੰ ਨਾ ਅਬਜ਼ੋਰਵ ਕਰ ਲੈਂਦੇ ਨੇ। ਸੋ ਜੇਕਰ ਆਪਾਂ ਬਾਹਰੋਂ ਹੀ ਆ ਰਹੇ ਹਾਂ ਤਾਂ ਉਹ ਪਾਣੀ ਉੱਥੇ ਹੀ ਥੋੜ੍ਹਾ ਜਿਹਾ ਨਿਚੁੜ ਜਾਏਗਾ, ਅਬਜ਼ੋਰਵ ਹੋ ਜਾਏਗਾ। ਸੋ ਉਹ ਜਿਹੜੇ ਡੋਰ ਮੈਟਸ ਨੇ ਸਾਨੂੰ ਜ਼ਰੂਰ ਰੱਖਣੇ ਚਾਹੀਦੇ ਨੇ, ਐਂਟਰੈਂਸ 'ਤੇ ਹੀ ਰੱਖ ਦੇਣੇ ਚਾਹੀਦੇ ਨੇ, ਖਾਸ ਕਰ ਇਸ ਮੌਸਮ ਦੇ ਵਿੱਚ ਤਾਂ। ਔਰ ਜੋ ਵੀ ਗੀਲੇ ਜੁੱਤੇ ਚੱਪਲ ਹੈਗੇ ਸਾਡੇ, ਹੈ ਨਾ, ਉਹ ਬਾਹਰ ਹੀ ਲਾ ਦਈਏ, ਬਕਾਇਦਾ ਕੋਈ ਸਟੈਂਡ ਰੱਖ ਦਈਏ, ਔਰ ਜੋ ਵੀ ਆਪਣਾ ਅੰਬਰੈਲਾ ਹੈ, ਛਾਤਾ ਹੈ, ਉਹ ਵੀ ਪਾਣੀ ਨਾਲ ਨਿਚੁੜ ਰਿਹਾ ਹੈ, ਉਹਦੇ ਵਿੱਚ ਵੀ ਪਾਣੀ ਡਾਂਸ ਕਰ ਰਿਹਾ, ਤਾਂ ਉਹਨੂੰ ਵੀ ਆਪਾਂ ਇੱਕ ਸਟੈਂਡ ਲਗਾ ਦਈਏ ਉਹਦੇ ਲਈ ਵੀ, ਹੈ ਨਾ, ਤਾਂ ਕਿ ਇਹ ਜਿਹੜੀ ਗੀਲੀਆਂ ਚੀਜ਼ਾਂ ਨੇ ਨਾ, ਇਹ ਬਾਹਰ ਹੀ ਰਹਿਣ, ਅੰਦਰ ਨਾ ਆਉਣ, ਮਤਲਬ ਕਿ ਅਲੱਗ ਤੋਂ ਛੋਟਾ ਜਿਹਾ ਕੋਰਨਰ ਆਪਾਂ ਇੱਕ ਵੈਟ ਜ਼ੋਨ ਤਿਆਰ ਕਰ ਸਕਦੇ ਹਾਂ, ਠੀਕ ਹੈ। ਹੋਰ ਇੱਕ ਦੋ ਚੀਜ਼ਾਂ ਨੇ, ਉਹ ਆਪਾਂ ਕੀ ਕੁਝ ਕਰ ਸਕਦੇ ਹਾਂ ਇਸ ਮੌਨਸੂਨ ਸੀਜ਼ਨ ਦੇ ਵਿੱਚ, ਦੱਸਾਂਗੇ ਤੁਹਾਨੂੰ, ਲੇਕਿਨ ਪਹਿਲਾਂ ਗੀਤ ਇੰਜੋਏ ਕਰ ਲਈਏ, ਸਟੇ ਟਿਊਨਡ।

ਹਾਏ ਹਾਏ, ਮੈਂ ਕਿਹਾ ਬਾਰਿਸ਼ ਆਉਂਦੇ ਵਿੱਚ ਨਾ ਕਿਸੇ ਦੇ ਵਿਆਹ ਦਾ ਇਨਵੀਟੇਸ਼ਨ ਆ ਜਾਣਾ ਤਾਂ ਉਹ ਅੱਧੀ ਜਿਹੜੀ ਨਾ ਕਹਿ ਲਓ ਕਿ ਤਿਆਰੀਆਂ ਅਲੱਗ ਹੀ ਕਰਨੀਆਂ ਪੈਂਦੀਆਂ ਨੇ, ਸੋਚਣਾ ਪੈਂਦਾ ਹਾਏ ਕਿਤੇ ਮੇਕਅਪ ਦਾ ਕੀ ਹੋਏਗਾ, ਸਾਡੇ ਕੱਪੜਿਆਂ ਦਾ ਕੀ ਹੋਏਗਾ, ਹੈ ਨਾ। ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਔਰ ਅੱਜ ਆਪਾਂ ਇਸੀ ਚੀਜ਼ ਨੂੰ ਲੈ ਕੇ ਗੱਲ ਕਰ ਰਹੇ ਹਾਂ ਕਿ ਥੋੜ੍ਹੀ ਜਿਹੀ ਤਿਆਰੀ ਸਾਨੂੰ ਕਰ ਲੈਣੀ ਚਾਹੀਦੀ ਹੈ, ਪ੍ਰਿਪਰੇਸ਼ਨ, ਹੈ ਨਾ ਜੀ। ਸੋ ਵੈਟ ਜ਼ੋਨ ਬਾਰੇ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਇੱਕ ਹੋਰ ਚੀਜ਼ ਜਦੋਂ ਮੀਂਹ ਖਣੀ ਦਾ ਮੌਸਮ ਹੈਗਾ, ਔਰ ਪਤਾ ਹੈ ਸਾਨੂੰ ਕਿ ਚਾਰੋਂ ਪਾਸੇ ਦੇਖੋ ਮੋਇਸਚਰ ਹੈ ਨਾ, ਔਰ ਵਧੀਆ ਨਹੀਂ ਲੱਗਦਾ ਕਿਉਂਕਿ ਗਿੱਲਾ ਗਿੱਲਾ ਚੋਂ ਸਾਰੇ ਪਾਸੇ ਹੋ ਜਾਂਦਾ। ਸੋ ਕਰਨਾ ਕੀ ਹੈ ਕਿ ਇੱਕ ਸਮੈਲ ਜੀ ਵੀ ਨਾ ਅਲਮਾਰੀਆਂ ਦੇ ਵਿੱਚ ਆ ਜਾਂਦੀ ਹੈ, ਕੱਪੜਿਆਂ ਦੇ ਵਿੱਚ ਸਾਡੇ ਅਜੀਬ ਜੀ ਇੱਕ ਸਮੈਲ ਹੁੰਦੀ ਹੈ, ਤਾਂ ਉਹਨੂੰ ਦੂਰ ਕਰਨ ਲਈ ਆਪਾਂ ਆਪਣੀ ਅਲਮਾਰੀਆਂ ਦੇ ਵਿੱਚ ਕਪੂਰ ਦੀ ਜਿਹੜੀ ਟਿੱਕੀ ਹੈ ਨਾ ਉਹ ਰੱਖ ਸਕਦੇ ਹਾਂ, ਜਾਂ ਸੀਡ ਬੋਲਸ ਹੁੰਦੀਆਂ ਨੇ ਉਹ ਰੱਖ ਸਕਦੇ ਨੇ। ਸੋ ਕੀ ਹੁੰਦਾ ਹੈ, ਦੇਖੋ ਕੀੜਿਆਂ ਨਾਲ ਵੀ ਬਚਾਅ ਹੋਏਗਾ, ਹੈ ਨਾ, ਕੀੜੇ ਵੀ ਨਹੀਂ ਆਉਣਗੇ, ਨਾਲੇ ਇੱਕ ਕਪੂਰ ਨਾਲ ਸਮੈਲ ਵੀ ਵਧੀਆ ਰਹੇਗੀ, ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੀ ਸਲਾਬਾ ਆ ਜਾਂਦਾ ਨਾ ਉਹਦੀ ਸਮੈਲ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ ਆ। ਔਰ ਇਸ ਤੋਂ ਇਲਾਵਾ ਜਿਹੜੇ ਆਪਣੇ ਸ਼ੂਜ਼ ਨੇ, ਖਾਸ ਕਰ ਲੈਦਰ ਬੈਗਸ ਦੇ ਵਿੱਚ ਨੇ, ਜਾਂ ਫਿਰ ਜਿਹੜੇ ਕਿ ਆਪਣੇ ਜੂਤਿਆਂ ਦੇ ਜਿਹੜੇ ਡੱਬੇ ਹੁੰਦੇ ਆ ਨਾ ਉਹਨਾਂ ਦੇ ਵਿੱਚ ਵੀ ਸਮੈਲ ਹੋ ਜਾਂਦੀ ਹੈ। ਸੋ ਕਰਨਾ ਕੀ ਹੈ ਕਿ ਕੁਝ ਮਾਰਕੀਟ 'ਚ ਨਾ ਜੈਲ ਪੈਕਟ ਆਉਂਦੇ ਨੇ ਥੋੜ੍ਹੀ ਫਰੈਗਰੈਂਸ ਦੇ ਲਈ, ਜਾਂ ਫਿਰ ਮੋਇਸਚਰ ਅਬਜ਼ੋਰਵ ਕਰਨ ਵਾਲੇ ਵੀ ਜੈਲ ਆਉਂਦੇ ਨੇ, ਉਹ ਵੀ ਆਪਾਂ ਰੱਖ ਸਕਦੇ ਹਾਂ। ਚਲੋ ਮੈਂ ਕਹਿ ਰਹੀ ਹਾਂ ਇੰਨਾ ਸਾਰਾ ਆਪਣੀ ਫੈਂਸੀ ਚੀਜ਼ਾਂ ਵੱਲ ਕਿਉਂ ਜਾਣਾ, ਆਪਾਂ ਸਿੰਪਲ ਇੱਕ ਪੂਰੀ ਰੱਖ ਦੇ ਨਾ ਉੱਥੇ, ਤਾਂ ਵੀ ਇੱਕ ਵਧੀਆ ਜਿਹੀ ਖੁਸ਼ਬੂ ਆ ਹੀ ਜਾਏਗੀ। ਔਰ ਇਸ ਤੋਂ ਇਲਾਵਾ ਹੋਰ ਤਿਆਰੀ ਕਰਕੇ ਚੱਲੀਏ ਜੀ, ਆਪਣਾ ਰੇਨਕੋਟ ਹੋ ਗਿਆ, ਆਪਣੇ ਛੱਤਰੀ, ਹੈ ਨਾ ਜੀ, ਅੰਬਰੈਲਾ। ਸੋ ਥੋੜ੍ਹਾ ਜਿਹਾ ਵਧੀਆ ਕੁਆਲਿਟੀ ਦਾ ਲੈ ਲਈਏ, ਬਚਾਅ ਰੱਖੇਗਾ, ਅਰੇ ਲੋੜ ਪੈ ਜਾਂਦੀ ਹੈ ਇਹਨਾਂ ਚੀਜ਼ਾਂ ਦੀ, ਹੈ ਨਾ ਜੀ। ਸੋ ਔਰ ਸਫਾਈ ਕਰ ਰਹੇ ਹਾਂ ਤਾਂ ਫਲੋਰ ਕਲੀਨਰ ਦਾ ਇਸਤੇਮਾਲ ਜ਼ਰੂਰ ਕਰੀਏ, ਕਿਉਂਕਿ ਖੁਸ਼ਬੂ ਉਹਦੀ ਵੀ ਵਧੀਆ ਲੱਗਦੀ ਹੈ, ਔਰ ਸਫਾਈ ਦੀ ਸਫਾਈ ਹੋ ਜਾਂਦੀ ਹੈ। ਫਿਲਹਾਲ ਸਫਾਈ ਨਹੀਂ ਹੋ ਰਹੀ, ਅਗਲਾ ਗੀਤ ਲੈ ਕੇ ਆ ਰਹੀ ਹਾਂ ਤੁਹਾਡੇ ਲਈ, ਐਫ ਐਮ ਰੇਨਬੋ ਦੇ ਸਟੇਟ

ਕਰਨੀ ਪੈਂਦੀ ਹੈ, ਹੈ ਨਾ। ਮਾਰਕੀਟ 'ਚ ਜਾ ਰਹੇ ਹਾਂ, ਕਿਸੇ ਦੀ ਵੈਡਿੰਗ 'ਚ ਜਾ ਰਹੇ ਹਾਂ, ਫੰਕਸ਼ਨ 'ਚ ਜਾ ਰਹੇ ਹਾਂ, ਆਫਿਸ 'ਚ ਜਾ ਰਹੇ ਹਾਂ, ਕਿਤੇ ਵੀ ਆਪਾਂ ਜਾਈਏ, ਬਹੁਤ ਲੋੜ ਹੁੰਦੀ ਹੈ ਕਿ ਆਪਣੀ ਨਾ ਸਕਿਨ ਦਾ ਖਾਸ ਖਿਆਲ ਰੱਖੀਏ, ਖਾਸ ਕਰ ਇਸ ਮੌਸਮ ਦੇ ਵਿੱਚ ਵੀ। ਬਹੁਤ ਜ਼ਿਆਦਾ ਧੁੱਪ ਹੋ ਬਾਹਰ ਤਾਂ ਵੀ ਪ੍ਰੋਬਲਮ ਹੈ, ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤਾਂ ਵੀ ਪ੍ਰੋਬਲਮ ਹੈ, ਠੰਡ ਹੈ ਤਾਂ ਵੀ ਪ੍ਰੋਬਲਮ ਹੈ। ਔਰ ਸਕਿਨ ਨੂੰ ਹਰ ਇੱਕ ਮੌਸਮ ਦੇ ਵਿੱਚ ਸੇਫ ਰੱਖਣਾ, ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਔਰ ਅੱਜ ਕੱਲ੍ਹ ਤਾਂ ਇੱਕ ਨਵਾਂ ਜਿਹਾ ਟ੍ਰੈਂਡ ਚੱਲ ਪਿਆ ਹੈ ਕਿ ਨਾ ਆਈਸ ਜਿਹੜੀ ਹੈ ਬਰਫ਼ ਨਾਲ ਕੀ ਕਰਦੇ ਲੋਕ, ਡਾਇਰੈਕਟ ਬਰਫ਼ ਆਪਣੇ ਫੇਸ 'ਤੇ ਲਗਾ ਲੈਂਦੇ ਇੱਕ ਦੂਜੇ ਨੂੰ ਦੇਖਾ ਦੇਖੀ, ਹੈ ਨਾ। ਸੋਸ਼ਲ ਮੀਡੀਆ 'ਤੇ ਕਿੰਨੇ ਜ਼ਿਆਦਾ ਟ੍ਰੈਂਡਸ ਚੱਲ ਰਹੇ ਨੇ, ਬਰਫ਼ ਵਾਲੇ ਬੋਲ ਦੇ ਵਿੱਚ ਆਪਣਾ ਪਾਣੀ, ਆਪਣਾ ਜਿਹੜਾ ਮੂੰਹ ਹੈ, ਆਪਣਾ ਚਿਹਰਾ ਹੈ, ਉਹ ਡੁਬੋ ਕੇ ਬਹਿ ਜਾਂਦੇ ਨੇ, ਹੈ ਨਾ। ਸੋ ਇਹ ਐਕਸਪਰਟਸ ਕੀ ਕਹਿੰਦੇ ਨੇ ਕਿ ਆਪਾਂ ਡਾਇਰੈਕਟ ਬਰਫ਼ ਲਗਾ ਰਹੇ ਹਾਂ ਆਪਣੀ ਸਕਿਨ ਨੂੰ, ਹੈ ਨਾ, ਡਾਇਰੈਕਟ ਬਰਫ਼ ਦੇ ਕੰਟੈਕਟ ਦੇ ਵਿੱਚ ਲੈ ਕੇ ਆ ਰਹੇ ਹਾਂ। ਇਹਦੇ ਨਾਲ ਕੀ ਹੋ ਸਕਦਾ, ਦੇਖੋ ਰੈਡਨੈਸ ਵੀ ਆ ਸਕਦੀ ਹੈ ਜੇਕਰ ਸਾਡੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਹੈ, ਔਰ ਮਤਲਬ ਬਹੁਤ ਸੌਫਟ ਵੀ ਹੈ, ਅਤੇ ਉਸ ਚੀਜ਼ ਨੂੰ ਨਾ ਉਹ ਬਰਦਾਸ਼ਤ ਨਹੀਂ ਕਰ ਪਾਉਂਦੀ ਬਰਫ਼ ਨੂੰ। ਮੈਂ ਗੱਲ ਕਰ ਰਹੀ ਹਾਂ ਬਰਫ਼ ਦੀ, ਆਈਸ ਦੀ ਰੈਡਨੈਸ ਹੋ ਸਕਦੀ ਹੈ, ਜਲਨ ਵੀ ਮੱਚ ਸਕਦੀ ਹੈ, ਔਰ ਸਕਿਨ ਨੂੰ ਨੁਕਸਾਨ ਵੀ ਬਹੁਤ ਪਹੁੰਚ ਸਕਦਾ ਹੈ, ਇਰੀਟੇਸ਼ਨ ਹੋ ਸਕਦੀ ਹੈ ਸਾਨੂੰ। ਸੋ ਹਰ ਇੱਕ ਚੀਜ਼ ਜੋ ਆਪਾਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ ਨਾ, ਬਜਾਏ ਇਸ ਦੇ ਕਿ ਉਸਨੂੰ ਆਪਾਂ ਫੋਲੋ ਕਰੀਏ, ਠੀਕ ਹੈ ਕਰਨਾ ਚਾਹੀਦਾ, ਇੱਕ ਵਾਰ ਟੈਸਟ ਜ਼ਰੂਰ ਲੈ ਲੈਣਾ ਚਾਹੀਦਾ, ਲੇਕਿਨ ਕਿਸੇ ਨਾ ਕਿਸੇ ਡਾਕਟਰ ਦੀ ਰਾਏ ਜਾਂ ਆਪਣੇ ਜਿਹਨੂੰ ਵੀ ਆਪਾਂ ਮਤਲਬ ਆਪਣਾ ਕੰਸਲਟ ਕਰਦੇ ਹਾਂ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਕੰਸਲਟ ਕਰਕੇ, ਕੋਈ ਵੀ ਖਾਸ ਕਰ ਸਕਿਨ ਦੀ ਮੈਂ ਗੱਲ ਕਰ ਰਹੀ ਹਾਂ, ਫੇਸ ਦੀ ਕੁਛ ਵੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਕੰਸਲਟ ਜ਼ਰੂਰ ਕਰੀਏ। ਇੱਕ ਪੈਚ ਟੈਸਟ ਹੁੰਦਾ ਹੈ, ਯਾਨੀ ਕਿ ਜਿਵੇਂ ਆਪਾਂ ਕੰਨ ਦੇ ਪਿੱਛੇ ਨਾ ਉਸ ਚੀਜ਼ ਨੂੰ ਲਗਾ ਕੇ ਪਹਿਲਾਂ ਦੇਖ ਲਈਏ, ਕੋਈ ਵੀ ਨਵੀਂ ਚੀਜ਼ ਅਪਲਾਈ ਕਰ ਰਹੇ ਹਾਂ ਤਾਂ ਜੇ ਉਹ ਸਾਨੂੰ ਰਿਐਕਟ ਨਹੀਂ ਕਰ ਰਹੀ ਹੈ, ਠੀਕ ਹੈ, ਸੋ ਇਹਦਾ ਮਤਲਬ ਉਹ ਚੀਜ਼ ਸਾਡੇ ਲਈ ਸੇਫ ਹੈ। ਸੋ ਕੁਝ ਵੀ ਨਵਾਂ, ਮੇਰੇ ਕਹਿਣ ਦਾ ਮਤਲਬ ਇਹੀ ਸੀ ਇਸ ਗੱਲ ਦੇ ਜ਼ਰੀਏ ਕਿ ਕੁਝ ਵੀ ਨਵਾਂ ਆਪਾਂ ਟਰਾਈ ਕਰ ਰਹੇ ਹਾਂ, ਬੇਸ਼ੱਕ ਆਈਜ਼ ਹੀ ਕਿਉਂ ਨਾ ਟਰਾਈ ਕਰ ਰਹੇ ਹਾਂ, ਬੇਸ਼ੱਕ ਆਈਜ਼ ਸਾਨੂੰ ਗਲੋ ਦਿੰਦੀ ਹੈ, ਇੰਸਟੈਂਟ ਗਲੋ ਦਿੰਦੀ ਹੈ, ਹੈ ਨਾ, ਟਰਾਈ ਕਰਨੀ ਚਾਹੀਦੀ ਹੈ, ਜ਼ਰੂਰ ਕਰਨੀ ਚਾਹੀਦੀ, ਲੇਕਿਨ ਥੋੜ੍ਹਾ ਜਿਹਾ ਨਾ ਦੇਖ ਲੈਣਾ ਚਾਹੀਦਾ ਕਿ ਇਸ ਚੀਜ਼ ਨਾਲ ਸਾਨੂੰ ਕੋਈ ਰਿਐਕਟ ਨਾ ਹੋ। ਔਰ ਬਹੁਤ ਜ਼ਿਆਦਾ ਬਰਫ਼ ਨਹੀਂ ਲੈਣੀ ਹੈ, ਬਸ ਪਾਣੀ ਦੇ ਵਿੱਚ ਬਰਫ਼ ਵਾਲੇ ਜੇਕਰ ਆਪਣਾ ਫੇਸ ਹਾਈਡ ਵੀ ਕਰਨਾ ਹੈ ਨਾ, ਤਾਂ ਉਹ ਜ਼ਿਆਦਾ ਨਹੀਂ, ਬਸ 5-10 ਸੈਕਿੰਡ ਲਈ ਹੀ ਆਪਾਂ ਮਤਲਬ ਡੁਬੋ ਕੇ ਰੱਖ ਸਕਦੇ ਹਾਂ, ਅਤੇ ਇੱਕ ਦੋ ਵਾਰ ਹੀ ਕਰਨਾ, ਇਸ ਚੀਜ਼ ਨੂੰ ਜ਼ਿਆਦਾ ਨਹੀਂ ਕਰਨਾ। ਸੋ ਗਲੋ ਲੈ ਕੇ ਆਓ ਆਪਣੇ ਫੇਸ 'ਤੇ, ਸੋਹਣੇ ਸੋਹਣੇ ਬਣੋ, ਔਰ ਅਗਲਾ ਗੀਤ ਸੋਹਣਾ ਸੋਹਣਾ ਇੰਜੋਏ ਕਰੋ ਜੀ, ਜੈਜ਼ ਤਾਮੀ ਦੀ ਆਵਾਜ਼, ਸਟੇ ਟਿਊਨਡ।

ਉਸ ਮੇਕਰ 'ਚ ਥੋੜ੍ਹੀ ਜਿਹੀ ਉੱਪਰਲੀ ਸਾਈਡ ਰੱਖਣੀ ਚਾਹੀਦੀ ਹੈ, ਜਿੱਥੇ ਉਹਦਾ ਹੈਂਡਲ ਹੁੰਦਾ ਨਾ, ਬਸ ਹੈਂਡਲ ਤੋਂ ਥੋੜ੍ਹਾ ਜਿਹਾ ਛੱਡ ਕੇ ਸੋ ਉੱਪਰਲੀ ਸਾਈਡ ਰੱਖਣੀ ਚਾਹੀਦੀ ਹੈ। ਸੋ ਉਹ ਜਿਹੜੀ ਰੋਟੀ ਹੈ ਨਾ ਵਧੀਆ ਵੀ ਬਣਦੀ ਹੈ, ਗੋਲ ਵੀ ਬਣਦੀ ਹੈ, ਔਰ ਗਰਮਾ ਗਰਮ ਫੁੱਲਦੀ ਹੋਈ ਰੋਟੀ ਤੁਸੀਂ ਖਾਓਗੇ। ਸੋ ਜ਼ਿਆਦਾ ਪ੍ਰੈਸ਼ਰ ਵੀ ਨਹੀਂ ਪਾਉਣਾ, ਆਰਾਮ ਨਾਲ ਉਹਨੂੰ ਬਣਾਉਣਾ, ਠੀਕ ਹੈ। ਸੋ ਇਹ ਥੋੜ੍ਹਾ ਜਿਹਾ ਟਿਪ ਸੀਗਾ ਇਲੈਕਟ੍ਰਿਕ ਰੋਟੀ ਮੇਕਰ ਲਈ ਜੋ ਲੋਕ ਇਸਤੇਮਾਲ ਕਰਦੇ ਨੇ। ਫਿਲਹਾਲ ਮੈਂ ਤਾਂ ਨਹੀਂ ਕਰਦੀ ਇਸਤੇਮਾਲ, ਪਰ ਮੈਂ ਇੱਕ ਚੀਜ਼ ਜ਼ਰੂਰ ਇਸਤੇਮਾਲ ਕਰਦੀ ਹਾਂ, ਅਰੇ ਰੇਡੀਓ ਦਾ ਜੀ, ਕੰਪਿਊਟਰ ਦਾ। ਔਰ ਤੁਹਾਡੇ ਲਈ ਅਗਲਾ ਗੀਤ ਸੁਣਾਂਗੇ ਮੋਨਾਲੀ ਠਾਕੁਰ ਦੀ ਆਵਾਜ਼ 'ਚ। ਸਟੇਡੀਅਮ

0: ਸਵਾਰਨਾ ਤਾਂ ਚਾਹੀਦਾ ਜੀ, ਬਿਲਕੁਲ ਸਵਰ ਕੇ ਹੀ ਰਹਿਣਾ ਚਾਹੀਦਾ ਹੈ, ਸੁਣੇ ਸੁਣੇ ਰਵਾਂਗੇ, ਹੈ ਨਾ ਜੀ, ਤਾਂ ਹੀ ਤਾਂ ਲਾਈਫ 'ਚ ਕੁਛ ਕਰ ਪਾਵਾਂਗੇ. ਔਰ ਕਰਦੇ ਨੇ ਕਮਾਲ ਉਹ ਲੋਕ ਜੋ ਕਿ ਸੁਸਾਇਟੀ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਯੋਗਦਾਨ ਦੇ ਰਹੇ ਨੇ. ਗੱਲ ਕਰ ਰਹੀ ਹਾਂ ਜੀ ਮੈਂ ਡਾਕਟਰਸ ਦੀ, ਕਿਉਂਕਿ ਅੱਜ ਨੈਸ਼ਨਲ ਡਾਕਟਰਸ ਡੇ ਆਪਾਂ ਆਪਣੇ ਦੇਸ਼ 'ਚ ਸੈਲੀਬ੍ਰੇਟ ਕਰ ਰਹੇ ਹਾਂ. ਔਰ ਇਸ ਰਾਸ਼ਟਰੀ ਡਾਕਟਰ ਦਿਵਸ 'ਤੇ ਦੇਖੋ ਡਾਕਟਰਸ, ਹੈ ਨਾ, ਮੇਰੇ ਖਿਆਲ ਰੱਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਹੈ ਨਾ ਡਾਕਟਰ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਦੇਖੋ ਸਾਡੀ ਜ਼ਿੰਦਗੀ ਜਦੋਂ ਡਾਕਟਰ ਦੇ ਹੱਥ 'ਚ ਹੁੰਦੀਆਂ ਨਾ ਤਾਂ ਆਪਣੇ ਨੂੰ ਉਮੀਦ ਹੁੰਦੀ ਹੈ ਕਿ ਹਾਂ ਹੁਣ ਅਸੀਂ ਸੇਫ ਹਾਂ, ਉਹ ਸਾਨੂੰ ਬਚਾ ਲੈਣਗੇ ਕਿਸੇ ਵੀ ਬਿਮਾਰੀ ਤੋਂ. ਸੋ ਬਹੁਤ ਖਾਸ ਰੋਲ ਹੈ ਹਰ ਇੱਕ ਡਾਕਟਰ ਦਾ ਇਸ ਸਮਾਜ ਦੇ ਵਿੱਚ, ਔਰ ਉਹਨਾਂ ਨੂੰ ਅੱਜ ਆਪਾਂ ਐਪਰੀਸ਼ੀਏਟ ਕਰ ਰਹੇ ਹਾਂ ਜੀ, ਹੈ ਨਾ ਜੀ. ਸੋ ਉਹਨਾਂ ਦੇ ਵਿੱਚੋਂ ਅੱਜ ਖਾਸ ਡਾਕਟਰ ਵੀ ਸਾਡੇ ਨਾਲ ਜੁੜੇ ਨੇ, ਡਾਕਟਰ ਸਾਹਿਬਾ ਸਾਡੇ ਨਾਲ ਜੁੜੀ ਨੇ FM ਰੇਨਬੋ 'ਤੇ, ਔਰ ਅੱਜ ਉਹਨਾਂ ਦੇ ਨਾਲ ਡਾਕਟਰਸ ਦੀ ਲਾਈਫ ਨੂੰ ਲੈ ਕੇ ਔਰ ਇਸ ਡਾਕਟਰਸ ਡੇ ਨੂੰ ਲੈ ਕੇ ਆਪਾਂ ਕਰਨੀ ਹੈ ਜੀ ਗੱਲਬਾਤ. ਸੋ ਜੁੜ ਚੁੱਕੇ ਨੇ ਸਾਡੇ ਨਾਲ ਸ਼ਹਿਰ ਜਲੰਧਰ ਤੋਂ ਹੀ ਓਂਕੋਲੋਜਿਸਟ ਡਾਕਟਰ ਅੰਚਲ ਅਗਰਵਾਲ. ਸੋ ਮੈਂ ਕਰ ਰਹੀ ਹਾਂ ਇੱਕ ਵਾਰੀ ਮੈਮ ਦਾ ਵੈਲਕਮ. ਹੈਲੋ,
1: ਹੈਲੋ, ਹਾਈ
0: ਹਾਈ ਮੈਮ, ਸਵਾਗਤ ਜੀ, ਸਵਾਗਤ ਹੈ ਮੈਮ ਆਪਕਾ ਪ੍ਰੋਗਰਾਮ ਹੋਮ ਸਵੀਟ ਹੋਮ ਮੇ.
1: ਥੈਂਕ ਯੂ, ਥੈਂਕ ਯੂ.
0: ਔਰ ਸਭ ਪਹਿਲੇ ਤਾਂ ਆਪਕੋ ਵੀ ਇੱਕ ਵਾਰ ਇਸ ਨੈਸ਼ਨਲ ਡਾਕਟਰਸ ਡੇ ਕੀ ਬਹੁਤ ਬਹੁਤ ਮੈਂ ਵਧਾਈ ਦੂੰ, ਕੰਗ੍ਰੈਚੁਲੇਸ਼ਨ ਕਰੂੰ ਮੇਰੀ ਤਰਫ ਸੇ.
1: ਬਹੁਤ ਬਹੁਤ ਆਪਕਾ ਧੰਨਵਾਦ, ਥੈਂਕ ਯੂ.
0: ਓਕੇ, ਸੋ ਇਸ ਪਹਿਲੇ ਕਿ ਮੈਂ ਡਾਕਟਰਸ ਕੀ ਲਾਈਫ ਕੇ ਬਾਰੇ ਮੇ ਮਤਲਬ ਬਾਤ ਕਰੂੰ, ਪਹਿਲੇ ਤੋਂ ਆਜ ਜੋ ਡਾਕਟਰ ਮੇਰੇ ਸਾਥ ਜੁੜੇ ਹੈ FM ਰੇਨਬੋ ਪੇ, ਉਨਕੀ ਲਾਈਫ ਕੇ ਬਾਰੇ ਮੇ ਥੋੜੀ ਸੀ ਬਾਤ ਕਰ ਲੇਤੇ ਹੈਂ. ਸੋ ਮੈਮ ਅੰਚਲ ਅਗਰਵਾਲ ਮਤਲਬ ਓਂਕੋਲੋਜਿਸਟ ਡਾਕਟਰ ਅੰਚਲ ਅਗਰਵਾਲ ਕੈਸੇ ਬਣੀ, ਕੈਸੇ ਰਹੀ ਆਪਕੀ ਜਰਨੀ?
1: ऑन्कोलॉजिस्ट बेसिकली कैंसर स्पेशलिस्ट होता है. जब मैं MBBS कर रही थी उस टाइम पर तो मुझे नहीं पता था कि मैं ऑन्कोलॉजी आगे जाकर ब्रांच लूंगी, लेकिन जैसे जैसे हम फाइनल ईयर में आए तो मेरा थोड़ा इंटरेस्ट कैंसर पेशेंट्स के लिए बढ़ा. मुझे लगता था हमेशा कि मुझे उनके लिए कुछ करना चाहिए. और फिर जब PG एग्जाम हुआ तो मुझे वो सीट भी मिल गई. तो इस तरह से मतलब मैं एक अपनी जर्नी जो है मेरी इस तरह की रही है. मतलब मुझे हमेशा से लगता था कि वो एक सेगमेंट ऐसा है जिसके लिए बहुत ज्यादा हमारे पास ऑप्शंस नहीं होते हैं, तो मैं कैंसर पेशेंट्स के लिए कुछ करना चाहती थी. तो इस तरह से मैं इस फील्ड के अंदर आई.
0: मतलब डॉक्टर बनना था ये डिसाइड था, लेकिन कैंसर स्पेशलिस्ट इस फील्ड में आना था ये नहीं सोचा था?
1: ये क्योंकि एक्चुअली जब MBBS में होते हैं उस समय पर कुछ क्लैरिटी नहीं होती है, हम बहुत कुछ बनना चाहते हैं, मगर जैसे जैसे हम पढ़ते हैं तो उस समय पर थोड़ा सा

म्यूजिकली आवर्स आकाशवाणी एफएम रेनबो 102.7 एफएम रेनबो और जलंधर ते दोस्तों ते नाल नाल एफएम बैंड 103.6 आकाशवाणी अमृतसर दे दोस्त 103.6 एफएम ते भी साडे नाल इस टाइम जुड़ चुके ने और ਤੁਹਾਡਾ ਅਤੇ ਸਾਡਾ ਸਾਥ ਰਹੇਗਾ ਜੀ ਹੁਣ ਦੁਪਹਿਰ ਦੇ 3 ਵਜੇ ਤੱਕ ਦਾ ਅਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਇਸ ਟਾਈਮ ਪ੍ਰੋਗਰਾਮ ਜਿਹੜਾ ਨੇ ਮਿਡ ਡੇ ਮੈਲੋਡੀਜ਼ ਟਿਊਨ ਇਨ ਕਰਨ ਲਈ ਬਹਿ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਦੇਖੋ ਉਸ ਟਾਈਮ ਦੇ ਜਿਹੜੇ ਗੀਤ ਹੈ ਨਾ ਸੁਨਹਿਰੇ ਗੀਤ ਮੈਲੋਡੀਅਸ ਗੀਤ ਜਿਹੜੇ ਨੇ ਇਸ ਪ੍ਰੋਗਰਾਮ 'ਚ ਮਿਡ ਡੇ ਮੈਲੋਡੀਜ਼ 'ਚ ਆਪਾਂ ਰੋਜ਼ ਸੁਣਦੇ ਹਾਂ ਜੀ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਸੋ ਪ੍ਰੋਗਰਾਮ ਸ਼ੁਰੂਆਤ ਕਰ ਰਹੀ ਹਾਂ ਜੀ ਮੈਂ ਯਾਨੀ ਰਿਚਾ ਔਰ ਮੇਰੇ ਨਾਲ ਤੁਸੀਂ ਰਹਿਣਾ ਹੁਣ ਦੁਪਹਿਰ ਦੇ 2 ਵਜੇ ਤੱਕ ਟਿਊਨ ਇਨ ਇਸ ਪ੍ਰੋਗਰਾਮ 'ਚ ਅਤੇ ਸ਼ੁਰੂਆਤ ਕਰੇ ਅੱਜ ਆਸ਼ਾ ਭੋਸਲੇ ਦੀ ਦੇਵਾਨੰਦ ਦੀ ਜਿਹੜੀ ਆਵਾਜ਼ ਹੈ ਇਸ ਗੀਤ ਦੇ ਨਾਲ ਦਿਲ ਸੇ ਦਿਲ ਤੱਕ।

मौसम सुहाना है, दिलकश जमाना है, फिर भी उदासी है, ये रात प्यासी है।

ਕਦੇ ਕਦੇ ਨਾ ਕਿਸੇ ਨੂੰ ਇੰਨਾ ਜ਼ਿਆਦਾ ਪੁਕਾਰ ਲਓ, ਆਵਾਜ਼ ਦਿਓ, ਪਰ ਫਿਰ ਵੀ ਉਹਨੂੰ ਸੁਣਾਈ ਨਹੀਂ ਜਾਂਦੀ ਹੈ ਨਾ। ਔਰ ਅਕਸਰ ਜਿਹਦੇ ਨਾਲ ਮੁਲਾਕਾਤ ਕਰਨੀ ਹੁੰਦੀ ਹੈ ਉਹ ਮੁਲਾਕਾਤ ਅਧੂਰੀ ਰਹਿ ਜਾਂਦੀ ਹੈ, ਮੇਰਾ ਮਤਲਬ ਹੋ ਹੀ ਨਹੀਂ ਪਾਉਂਦੀ। ਸੋ ਪੁਕਾਰਦੇ ਰਹੋ, ਔਰ ਜਦੋਂ ਉਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਹੋ ਜਾਏ ਨਾ, ਤਾਂ ਉਸਨੂੰ ਤੁਸੀਂ ਬਸ ਇਹੀ ਕਹਿਣਾ ਹੈ ਕਿ ਮੁਝੇ ਤੁਮਸੇ ਹੈ ਕਿਤਨੇ ਗਿਲੇ, ਤੁਮ ਇਤਨੇ ਦਿਨ ਬਾਅਦ ਮਿਲੇ, ਕਿਆ ਕੀਆ ਕਿਆ ਕੀਆ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

नमस्कार, ए आकाशवाणी ए। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਏ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਊਰਜਾ, ਹੁਨਰ ਅਤੇ ਵਚਨਬੱਧਤਾ ਇੱਕ ਸਮਾਵੇਸ਼ੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕੀਤਾ ਜਾਵੇਗਾ ਅਤੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਅਤੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ ਹੈ। ਇਸ ਨੇ ਨਾਗਰਿਕਾਂ ਨੂੰ ਮਜ਼ਬੂਤ ਵੀ ਬਣਾਇਆ ਹੈ। ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ 'ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਦਾ ਪ੍ਰਭਾਵ ਲੋਕਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਭੁਗਤਾਨਾਂ ਅਤੇ ਸਿੱਧੇ ਲਾਭ ਤਬਾਦਲੇ ਰਾਹੀਂ ਸਰਕਾਰੀ ਸਹਾਇਤਾ ਪਾਰਦਰਸ਼ਿਤਾ ਨਾਲ ਸਿੱਧੇ ਲਾਭਪਾਤਰੀਆਂ ਤੱਕ ਪਹੁੰਚ ਰਹੀ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਦੇਸ਼ ਦੇ ਹਰ ਕੋਨੇ ਵਿੱਚ ਨਵੀਨਤਾ ਲਿਆਂਦੀ ਏ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਅਤੇ ਸਰਕਾਰੀ ਸੇਵਾਵਾਂ ਵਿੱਚ ਵੀ ਸੁਧਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ AI, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਨਵੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਤੇਜ਼ੀ ਨਾਲ

ਜਾ ਰਿਹਾ। ਇਹ ਦਿਨ ਜਨਤਕ ਸਿਹਤ ਦੀ ਰੱਖਿਆ ਲਈ ਡਾਕਟਰਾਂ ਦੇ ਸਮਰਪਣ ਅਤੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਹ ਦਿਨ ਹਰ ਸਾਲ 1 ਜੁਲਾਈ ਨੂੰ ਡਾਕਟਰ ਵਿਧਾਨ ਚੰਦਰ ਰਾਏ ਦੇ ਜਨਮ ਅਤੇ ਬਰਸੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਜੇਪੀ ਨੱਡਾ ਨੇ ਡਾਕਟਰ ਦਿਵਸ ਤੇ ਦੇਸ਼ ਭਰ ਦੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਅਮਿਸਤਾ ਤਹਿਤ ਵੈਨੇਜ਼ੁਏਲਾ ਵਿਚ ਰਾਹਤ ਕਾਰਜਾਂ ਵਿਚ ਲੱਗੇ ਭਾਰਤੀ ਡਾਕਟਰਾਂ ਤੇ ਮੈਡੀਕਲ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਿਲ ਸਮੇਂ ਵਿਚ ਲੋੜਵੰਦਾਂ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਸਮਰਪਣ ਪ੍ਰੇਰਣਾਦਾਇਕ ਏ। ਉਨ੍ਹਾਂ ਕਿਹਾ ਕਿ ਮੈਡੀਕਲ ਮੁਲਾਜ਼ਮ ਹਰ ਸੰਕਟ ਵਿਚ ਪੂਰੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਂਦੇ ਨੇ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਡਾਕਟਰ ਦਿਵਸ ਦੇ ਮੌਕੇ ਤੇ ਸਿਹਤ ਸੰਭਾਲ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਵਧਾਈ ਦਿੱਤੀ ਏ। ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਨੱਡਾ ਨੇ ਦੇਸ਼ ਭਰ ਦੇ ਡਾਕਟਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪੇਸ਼ੇਵਰਾਨਾ ਰਵੱਈਏ ਅਤੇ ਮਨੁੱਖਤਾ ਦੀ ਸੇਵਾ ਲਈ ਸ਼ਲਾਘਾ ਕੀਤੀ। ਉੱਤਰਾਖੰਡ ਦੇ ਮਦਰਸਾ ਸਿੱਖਿਆ ਸਿਲਸਿਲੇ ਵਿਚ ਅੱਜ ਤੋਂ ਇਕ ਵੱਡਾ ਬਦਲਾਅ ਲਾਗੂ ਹੋਇਆ। ਨਵੇਂ ਸਿਲਸਿਲੇ ਤਹਿਤ ਉੱਤਰਾਖੰਡ ਮਦਰਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਏਗਾ। ਰਾਜ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉੱਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਤੇ ਬਰਾਬਰ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਆ। ਸਮਾਜ ਭਲਾਈ ਤੇ ਘੱਟ ਗਿਣਤੀ ਭਲਾਈ ਮੰਤਰੀ ਖਜਾਨ ਦਾਸ ਨੇ ਦਸਿਆ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰਸਿਆਂ ਨੂੰ ਉੱਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰੇ ਨਾਲ ਸਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਤੇ ਵੀ ਬਰਾਬਰ ਲਾਗੂ ਹੋਏਗਾ। ਅੱਜ ਦੇਸ਼ ਭਰ ਵਿਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿਚ ਅੱਜ ਦੇ ਹੀ ਦਿਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸਥਾਪਨਾ ਹੋਈ ਸੀ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਦੇ ਮੁਤਾਬਿਕ ਹੈ। ਇਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਏਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦੋਂ ਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ ਵਿਚ ਇਕ ਬਦਲਵੇਂ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਹੋਏਗੀ ਅਤੇ ਅਜਿਹੇ ਹੀ 60 ਪੰਨਿਆਂ ਦੇ ਪਾਸਪੋਰਟ ਦੀ ਲਾਗਤ 6000 ਰੁਪਏ ਹੋਏਗੀ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਏ। ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਕਿ ਨੌਜਵਾਨਾਂ ਦੀ ਊਰਜਾ, ਹੁਨਰ ਤੇ ਵਚਨਬੱਧਤਾ ਇੱਕ ਸਮਾਵੇਸ਼ੀ ਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਮੇਰੀ ਰਿਚਾ ਦੇ ਨਾਲ ਸਟੇ ਟਿਊਨਡ।

0: ਸੋ ਇਸੇ ਵਾਅਦੇ ਦੇ ਨਾਲ ਕਿ ਤੁਹਾਡੇ ਨਾਲ ਬਹੁਤ ਜਲਦੀ ਹੁਣ ਮੁਲਾਕਾਤ ਹੋਏਗੀ। ਫਿਲਹਾਲ ਅੱਜ ਦੇ ਟਾਈਮ, ਅੱਜ ਦੇ ਦਿਨ ਰਿਚਾ ਨੂੰ ਦਿਓ ਜੀ ਇਜਾਜ਼ਤ, ਔਰ ਮਿਲਾਂਗੇ ਤੁਹਾਨੂੰ ਬਹੁਤ ਜਲਦੀ FM ਰੇਨਬੋ ਤੇ। ਔਰ ਅੱਜ ਦੀ ਇਹ ਜਰਨੀ, ਅੱਜ ਦਾ ਇਹ ਸਫ਼ਰ, ਪ੍ਰੋਗਰਾਮ ਮਿਊਜ਼ਿਕ ਮੈਲੋਡੀਜ਼ ਤੁਸੀਂ ਮੇਰੇ ਨਾਲ ਕਰ ਰਹੇ ਸੀ ਇੰਜੋਏ, ਅਤੇ ਹੁਣ ਜਾਣ ਦਾ ਟਾਈਮ ਆ ਗਿਆ ਹੈ। ਜਾਵਾਂਗੀ ਤਾਂ ਹੀ ਤਾਂ ਜਿਹੜੇ ਅਗਲੇ ਦੋਸਤ ਨੇ ਸਟੂਡੀਓ ਦੇ ਵਿੱਚ ਆਏ ਹੋਏ ਨੇ, ਉਹ ਤੁਹਾਡੇ ਨਾਲ ਜੀ ਕਰਨਗੇ ਅਗਲਾ ਪ੍ਰੋਗਰਾਮ। ਵੈਸੇ ਜਾਣ ਦਾ ਤਾਂ ਮੇਰਾ ਹੈ ਨਹੀਂ ਮਨ, ਪਰ ਕੀ ਕਰਾਂ, ਅਗਲਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਲੈ ਕੇ ਹਾਜ਼ਰ ਹੋ ਗਏ ਆ ਜੀ, ਬਿਪਿਨ ਸੁਮਨ, ਔਰ ਉਹਨਾਂ ਦੇ ਨਾਲ ਤੁਸੀਂ ਕਰੋਗੇ ਅਗਲਾ ਸਫ਼ਰ ਇੰਜੋਏ। ਔਰ ਜਾਂਦੇ ਜਾਂਦੇ
1: ਤੋ ਹਮ ਚਲਤੇ,
0: ਮੈਂ ਤਾਂ ਚੱਲ ਰਹੀ ਹਾਂ ਪਰ ਸਫ਼ਰ ਜਾ ਰਹੀ ਆ ਜੀ ਰੇਨਬੋ ਤੇ। ਸਟੇ ਟਿਊਨਡ,
1: ਜਬ ਤੁਮ ਕਹੋਗੇ
2: ਜੁਮੇ ਰਾਤ ਕੋ,
1: ਹਾਂ ਹਾਂ ਆਧੀ ਰਾਤ ਕੋ,
2: ਕਹਾਂ

ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਸ਼ੁਰੂਆਤ ਹੋ ਚੁੱਕੀ ਹੈ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਨੂੰ ਤੁਸੀਂ ਸੁਣ ਪਾ ਰਹੇ ਹੋ ਐਫ ਐਮ ਬੈਂਡ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਵਿਪਨ ਸੁਮਨ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ। ਸੋ ਇਹ ਪ੍ਰੋਗਰਾਮ ਜਦੋਂ ਤੁਹਾਡੇ ਦਿਲ ਦੇ ਹਾਲਾਤ ਵਰਕੇ ਦੇ ਉੱਪਰ ਕਲਮ ਦੇ ਰਾਹੀਂ ਲਿਖ ਦਿੱਤੇ ਜਾਂਦੇ ਨੇ ਅਤੇ ਉਹਨਾਂ ਹਾਲਾਤਾਂ ਨੂੰ, ਜਜ਼ਬਾਤਾਂ ਨੂੰ ਜਾਂ ਪਿਆਰ ਭਰੇ ਜੋ ਤੁਹਾਡੇ ਦਿਲ ਦੇ ਜਜ਼ਬਾਤ ਨੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਭਾਵੇਂ ਤੁਸੀਂ ਉਹਨਾਂ ਨੂੰ ਪੇਪਰ ਦੇ ਉੱਪਰ ਲਿਖਿਆ, ਭਾਵੇਂ ਤੁਸੀਂ ਉਸਨੂੰ ਆਪਣੇ ਫੋਨ ਦੇ ਵਿੱਚ ਟਾਈਪ ਕੀਤਾ ਹੈ, ਤੁਸੀਂ ਇਸ ਸਾਰੇ ਹਾਲਾਤ ਨੂੰ, ਆਪਣੀ ਸ਼ਾਇਰੀ ਨੂੰ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਨੰਬਰ ਹੈ 98-55-10-10-27, ਯਾਨੀ 9855-1010027। ਸੋ ਮੈਂ ਚਾਹੁੰਦਾ ਜੀ ਕਿ ਤੁਸੀਂ ਆਪਣੀ ਪਿਆਰ ਭਰੀ ਸ਼ਾਇਰੀ ਸਾਡੇ ਤੱਕ ਭੇਜੋ। ਔਰ ਇੱਕ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਕਿ ਬਹੁਤ ਸਾਰੇ ਦੋਸਤ ਸਾਨੂੰ ਸਿਰਫ ਇੱਕ ਕਾਇੰਡ ਆਫ ਪ੍ਰੇਰਕ ਪ੍ਰਸੰਗ ਜਾਂ ਵਿਚਾਰ ਜਿਹੜੇ ਨੇ ਉਹ ਭੇਜ ਦਿੰਦੇ ਨੇ। ਸੋ ਉਹ ਅਗਰ ਨਾ ਹੋਵੇ, ਸਿਰਫ ਇੱਕ ਸ਼ਾਇਰੀ ਹੋਵੇ ਤਾਂ ਜ਼ਿਆਦਾ ਖੂਬਸੂਰਤ ਹੋਵੇਗਾ। ਸੋ ਸ਼ਾਇਰੀ ਦੀਆਂ 2 ਲਾਈਨਾਂ 4 ਲਾਈਨਾਂ ਪੂਰੀ ਕਵਿਤਾ ਵੀ ਸਾਡੇ ਤੱਕ ਪਹੁੰਚਦੀ ਕਰ ਸਕਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਆਓ ਜੀ ਫਿਰ ਇਸ ਪ੍ਰੋਗਰਾਮ ਦਾ ਆਗਾਜ਼ ਕਰਨੇ ਹਾਂ ਜੀ। ਜਗਜੀਤ ਸਾਹਿਬ ਦੀ ਆਵਾਜ਼ 'ਚ ਗਾਈ ਹੋਈ ਗਜ਼ਲ, ਤਮੰਨਾ ਫਿਰ ਮਚਲ ਜਾਏ ਅਗਰ ਤੁਮ ਸਾਹਮਣੇ ਆ ਜਾਓ।

ਬਿਲਕੁਲ ਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਦੋਸਤ ਆਪਣੀ ਹਾਜ਼ਰੀ ਲਗਵਾਉਂਦੇ ਨੇ ਆਪਣੀ ਸ਼ਾਇਰੀ ਦੇ ਨਾਲ। ਪਹਿਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ, ਭੇਜਣ ਵਾਲੇ ਸਾਡੇ ਦੋਸਤ ਨੇ ਜੀ ਅਮਰਜੀਤ ਜੱਸਲ, ਪ੍ਰੇਮ ਮਾਰਕੀਟ ਬਠਿੰਡਾ ਤੋਂ। ਸ਼ਾਇਰੀ ਤਾਂ ਨਹੀਂ, ਉਹਨਾਂ ਨੇ ਬਸ ਇੱਕ ਲਾਈਨ ਹੀ ਲਿਖ ਕੇ ਭੇਜੀ ਹੈ, ਸੋ ਮਾਫ਼ੀ ਚਾਹੁੰਦੇ ਹਾਂ ਅਮਰਜੀਤ ਜੀ। ਪ੍ਰੋਗਰਾਮ ਸ਼ਾਇਰਾਨਾ ਹੈ, ਅਗਰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਦੇ ਰੂਪ ਦੇ ਵਿੱਚ ਅਗਰ ਤੁਸੀਂ ਕੁਝ ਸਤਰਾਂ ਸਾਡੇ ਵਾਸਤੇ ਸਾਂਝੀਆਂ ਕਰ ਸਕੋ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ ਜੀ। ਬਹੁਤ ਬਹੁਤ ਸ਼ੁਕਰੀਆ ਆਪਣੀ ਹਾਜ਼ਰੀ ਲਗਵਾਉਣ ਦੇ ਲਈ। ਔਰ ਅਗਲੀ ਸ਼ਾਇਰੀ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਬਲਵਿੰਦਰ ਸਰਾਂ, ਪਿੰਡ ਮੋੜ ਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਲਿਖ ਰਹੇ ਨੇ, ਬਹੁਤ ਉਦਾਸ ਹੈ ਕੋਈ ਤੇਰੇ ਚੁੱਪ ਹੋ ਜਾਣੇ ਸੇ, ਬਹੁਤ ਉਦਾਸ ਹੈ ਕੋਈ ਤੇਰੇ ਚੁੱਪ ਹੋ ਜਾਣੇ ਸੇ, ਕੋਈ ਨਾ ਕੋਈ ਬਾਤ ਤੋ ਕਰ ਲੇ ਕਿਸੀ ਸ਼ਾਇਰੀ ਕੇ ਬਹਾਨੇ ਸੇ। ਬਿਲਕੁਲ ਜੀ, ਜਦੋਂ ਦਿਲ ਬਹੁਤ ਉਦਾਸ ਹੋ ਜਾਂਦਾ ਹੈ ਅਤੇ ਉਸ ਉਦਾਸੀ ਦੇ ਵਿੱਚ ਵੀ ਇਹ ਆਲਮ ਹੁੰਦਾ ਹੈ ਕਿ ਮੈਂ ਉਸ ਦੇ ਨਾਲ ਗੱਲ ਕਰ ਪਾਵਾਂ, ਮੈਂ ਉਸ ਦੇ ਨਾਲ ਆਪਣੇ ਦਿਲ ਦੇ ਹਾਲਾਤ ਨੂੰ ਸਾਂਝਾ ਕਰ ਸਕਾਂ, ਤਾਂ ਸ਼ਾਇਰੀ ਤੋਂ ਵੱਡਾ ਕੋਈ ਵੀ ਜ਼ਰੀਆ ਨਹੀਂ ਹੋ ਸਕਦਾ। ਸ਼ਾਇਦ ਕੁਝ ਇੱਦਾਂ ਦੇ ਹੀ ਹਾਲਾਤ ਨੂੰ ਬਿਆਨ ਕਰ ਰਹੇ ਨੇ ਭੁਪਿੰਦਰ ਸਿੰਘ ਜੀ ਆਪਣੀ ਇਸ ਗਜ਼ਲ ਦੇ ਵਿੱਚ।

शिकवा ये नहीं कि तुम हमें नज़रअंदाज करते हो, शिकवा ये नहीं कि तुम हमें नज़रअंदाज करते हो, मलाल बस इस बात का है कि हमने मोहब्बत तुमसे ज़माने से बगावत करके की है। खूबसूरत लाइना साढ़े तक पहुँच दिया की थी जी गगनप्रीत कौर टांडा, तो बहुत बहुत शुक्रिया गगन शायरी साझी करन दे लई। अगे वध्या जी अगला मैसेज साडे इस प्रोग्राम दे विच आण पहुंचया जी भेजण वाले साडे दोस्त किरण अरोला जी ग्रीन पार्क कपूरथला तो। लिख रहे ने सबको प्यार देने की आदत है हमें, अपनी अलग पहचान बनाने की आदत है हमें, कितना भी गहरा जख्म दे कोई उतना ही ज्यादा मुस्कुराने की आदत है हमें। किरण जी मैं कहा तुम सानू दसो जिन्होंने तुहानू जख्म दिता है ना ਅਸੀਂ ਉਹਨਾਂ ਨੂੰ ਇਸ ਜ਼ਮਾਨੇ ਤੋਂ ਮਤਲਬ ਖੁਸ਼ ਕਰ ਦਿਆਂਗੇ, ਉਹਨਾਂ ਨੂੰ ਆਪਾਂ ਕੁਛ ਨਹੀਂ ਕਰਦੇ ਕਿਉਂਕਿ ਤੁਸੀਂ ਦੱਸ ਹੀ ਦਿੱਤਾ ਕਿ ਅਗਰ ਜਿੰਨਾ ਜ਼ਿਆਦਾ ਕੋਈ ਜ਼ਖਮ ਦੇਵੇ ਅਸੀਂ ਉਨਾ ਮੁਸਕਰਾਉਣ ਲਈ ਤਿਆਰ ਹਾਂ, ਅਤੇ ਪਤਾ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਜੀਣ ਦੇ ਲਈ ਹੀ ਪੈਦਾ ਹੋਏ ਹਾਂ ਔਰ ਜ਼ਿੰਦਾ ਦਿਲੀ ਹੀ ਜੀਣੇ ਕਾ ਨਾਮ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਸਾਡੇ ਤੱਕ ਆਉਣ ਪਹੁੰਚਿਆ ਰਾਮ ਸਰੂਪ ਅਰੋੜਾ ਚੌਂਕਸ਼ੇਲੀਆਂ ਸੁਲਤਾਨਪੁਰ ਲੋਧੀ ਤੋਂ, ਲਿਖ ਰਹੇ ਨੇ ਸਾਡੇ ਤੱਕ ਸ਼ਾਇਰੀ ਗੁਲਜ਼ਾਰ ਸਾਹਿਬ ਦੀਆਂ ਕੁਛ ਲਾਈਨਾਂ ਨੇ ਕਿ ਕਾਂਚ ਕੇ ਟੁਕੜੇ ਬਣਕਰ ਬਿਖਰ ਗਈ ਹੈ ਜ਼ਿੰਦਗੀ, ਕਾਂਚ ਕੇ ਟੁਕੜੇ ਬਣਕਰ ਬਿਖਰ ਗਈ ਹੈ ਜ਼ਿੰਦਗੀ, ਅਬ ਸਮੇਟਨੇ ਕੀ ਕੋਸ਼ਿਸ਼ ਮੇਂ ਔਰ ਜ਼ਖਮੀ ਹੋ ਰਹੇ ਹੈ। ਸ਼ੁਕਰੀਆ ਜੀ ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਔਰ ਇੱਕ ਹੋਰ ਸ਼ਾਇਰੀ ਸਾਡੇ ਤੱਕ ਆਉਣ ਪਹੁੰਚੀ ਹੈ ਜੀ, ਭੇਜਣ ਵਾਲੇ ਦੋਸਤ ਨੇ ਨਾਮ ਤਾਂ ਨਹੀਂ ਲਿਖਿਆ ਪਰ ਲਿਖ ਰਹੇ ਨੇ ਹਰ ਪੰਨਾ ਜ਼ਿੰਦਗੀ ਕਾ ਤੇਰੇ ਨਾਮ ਹੈ ਸਜਨ, ਹਰ ਪੰਨਾ ਜ਼ਿੰਦਗੀ ਕਾ ਤੇਰੇ ਨਾਮ ਹੈ ਸਜਨ, ਮੇਰੀ ਦੁਆਓਂ ਕਾ ਤੂੰ ਅੰਜਾਮ ਹੈ ਸਜਨ, ਮੁਹੱਬਤ ਕੇ ਫਲਸਫੇ ਯੂੰ ਹੀ ਮੁਕਾਮ ਨਹੀਂ ਚੜ੍ਹਤੇ, ਇਸ਼ਕ ਮੇਂ ਹਮ ਤੋ ਆਪਕੇ ਗੁਲਾਮ ਹੈ ਸਜਨ, ਹਰ ਪੰਨਾ ਜ਼ਿੰਦਗੀ ਕਾ ਤੇਰੇ ਨਾਮ ਹੈ ਸਜਨ। ਔਰ ਅਗਰ ਸਜਨ ਨੇ ਇੰਨਾ ਪਿਆਰ ਕਰ ਹੀ ਲਿਆ ਤਾਂ ਫਿਰ ਕਿਉਂ ਨਾ ਸਾਡੇ ਵੱਲੋਂ ਵੀ ਦੋ ਚਾਰ ਸਤਰਾਂ ਹੋ ਜਾਣ। ਹਾਂ ਹਾਂ ਮੇਰੀ ਆਵਾਜ਼ ਦੇ ਵਿੱਚ ਨਹੀਂ, ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ।

ਵੈਲਕਮ ਬੈਕ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਦੀ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ ਸ਼ਾਇਰੀ ਪਹੁੰਚਦੀ ਕੀਤੀ ਹੈ। ਭੇਜਣ ਵਾਲੇ ਦੋਸਤ ਸਾਡੇ ਕੋਲ ਆਏ ਨੇ ਜੀ, ਉਹਨਾਂ ਦਾ ਨਾਮ ਹੈ ਸੋਨੂ ਜੀ ਮਲੇਰਕੋਟਲਾ ਤੋਂ, ਔਰ ਵਟਸਐਪ ਦੇ ਜ਼ਰੀਏ ਸ਼ਾਇਰੀ 'ਚ ਲਿਖ ਰਹੇ ਨੇ ਕਿ ਸਾਡੇ ਵੱਲ ਜਦ ਤੱਕਿਆ ਤੋਂ, ਮੱਠਾ ਜਿਹਾ ਜਦ ਹੱਸਿਆ ਤੂੰ, ਅੱਖਾਂ ਨੂੰ ਇੰਨਾ ਜਚਿਆ ਤੂੰ, ਸਿੱਧਾ ਹੀ ਦਿਲ ਵਿੱਚ ਵਸਿਆ ਤੂੰ, ਖੇਲ ਕੋਈ ਐਸਾ ਰਚਿਆ ਤੂੰ, ਆਪਣਾ ਆਪ ਗਵਾ ਬੈਠੇ ਹੁਣ ਬਾਕੀ ਬੱਚਿਆ ਤੂੰ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਆਪਣੀ ਸ਼ਾਇਰੀ ਤੁਹਾਡੇ ਤੱਕ ਸਾਂਝੀ ਕਰਨ ਦੇ ਲਈ। ਅੱਗੇ ਵਧਿਆ ਜੀ, ਅਗਲਾ ਮੈਸੇਜ ਸਾਡੇ ਤੱਕ ਆਇਆ ਜੀ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ। ਲਿਖ ਰਹੇ ਨੇ ਕਿ ਕੋਈ ਤਾਲੁਕ ਹੀ ਨਾ ਰਹੇ, ਕੋਈ ਤਾਲੁਕ ਹੀ ਨਾ ਰਹੇ, ਜਬ ਸਬਬ ਕੀ ਬਾਕੀ ਹੋ, ਅਬ ਮੈਂ ਵੀ ਜ਼ਿੰਦਾ ਹੂੰ, ਕਿਆ ਮੈਂ ਅਬ ਵੀ ਜ਼ਿੰਦਾ ਹੂੰ, ਕਿਆ ਤੁਮ ਅਬ ਵੀ ਬਾਕੀ ਹੋ। ਸੋ ਅਕਸਰ ਇੱਦਾਂ ਹੁੰਦਾ ਹੈ ਕਿ ਜਦੋਂ ਰਿਸ਼ਤਾ ਖਤਮ ਹੋ ਜਾਂਦਾ ਹੈ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਰਿਸ਼ਤਾ ਖਤਮ ਨਹੀਂ ਹੋਇਆ, ਰਿਸ਼ਤਾ ਉਵੇਂ ਦਾ ਉਵੇਂ ਬਰਕਰਾਰ ਹੈ। ਸ਼ਾਇਦ ਆਪਣੇ ਆਪ ਤੋਂ ਹੀ ਕੁਝ ਸਵਾਲ ਕੀਤੇ ਜਾ ਰਹੇ ਨੇ ਇਸ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚੀ ਹੈ ਜੀ ਪਾਲੀ ਪਿਆਲਾ ਜੀ ਹੁਸ਼ਿਆਰਪੁਰ ਤੋਂ। ਲਿਖ ਰਹੇ ਨੇ, ਨੈਣਾਂ ਦੇ ਨਾਲ ਨੈਣ ਮਿਲਾ ਕੇ ਦਿਲ ਦੀ ਧੜਕਣ ਸੁਣ ਸੱਜਣਾ, ਇਸ਼ਕ ਮੇਰੇ ਦੀਆਂ ਤਾਰਾਂ ਦੇ ਵਿੱਚ ਰੂਹ ਆਪਣੀ ਨੂੰ ਬੁਣ ਸੱਜਣਾ, ਇੱਕ ਵਾਰੀ ਬਸ ਆਪਣਾ ਕਹਿ ਦੇ, ਇੱਕ ਵਾਰੀ ਬਸ ਆਪਣਾ ਕਹਿ ਦੇ, ਸਾਰੀ ਉਮਰ ਨਿਭਾਵਾਂਗੇ ਸੱਚੇ ਪਿਆਰ ਦੀ ਖਾਤਰ, ਮੈਨੂੰ ਆਪਣਾ ਹਾਣੀ ਚੁਣ ਸੱਜਣਾ, ਨੈਣਾਂ ਦੇ ਨਾਲ ਨੈਣ ਮਿਲਾ ਕੇ ਦਿਲ ਦੀ ਧੜਕਣ ਸੁਣ ਸੱਜਣਾ।

ਦੋਸਤੋ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦਾ। ਇਹ ਸਾਡੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਹੋਏਗਾ ਔਰ ਉਸ ਤੋਂ ਬਾਅਦ ਠੀਕ 2:30 'ਤੇ ਤੁਸੀਂ ਜੁੜ ਜਾਓਗੇ ਰੇਨਬੋ ਦੇ ਦਿੱਲੀ ਕੇਂਦਰ ਦੇ ਨਾਲ, ਜਿੱਥੇ ਤੁਸੀਂ ਸੁਣੋਗੇ ਸਾਡਾ ਸਪੋਂਸਰ ਪ੍ਰੋਗਰਾਮ ਉਮੰਗ। ਅਤੇ ਫਿਰ ਠੀਕ 3:00 ਹੋਏਗਾ ਜੀ ਰੇਡੀਓ ਡਾਕਟਰ, ਅਤੇ ਠੀਕ 4:00 ਤੁਸੀਂ ਜੁੜ ਜਾਓਗੇ ਰੇਨਬੋ ਦੇ ਜਲੰਧਰ ਕੇਂਦਰ ਦੇ ਨਾਲ ਅਤੇ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ ਠੀਕ 4:00।

ਮੈਂ ਹਾਂ ਮਨਦੀਪ ਚੁਟਕੀ ਤੇ ਦੋਸਤੋ ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਹੈ FM ਰੇਨਬੋ ਜਲੰਧਰ 102.7 ਮੈਗਾਹਰਟਜ਼ ਤੇ ਔਰ ਮੇਰਾ ਮਤਲਬ 102.7 ਮੈਗਾਹਰਟਜ਼ ਤੇ। ਔਰ ਕੋਈ ਚੰਗੀ ਗੱਲ ਵੀ ਸੁਣ ਲਿਆ ਕਰੋ, ਐਵੇਂ ਫੋਨ ਨੂੰ ਚੰਬੜੇ ਰਹਿੰਦੇ ਜੇ ਸਾਰਾ ਦਿਨ।

ਨਾ ਬੀਬੀ ਨਾ, ਤੈਨੂੰ ਮਰਨ ਨਹੀਂ ਦਿੰਦੇ। ਮੈਂ ਹਕੀਮ ਤਾਰਾ ਚੰਦ ਤਾਂ ਨਹੀਂ, ਪਰ ਉਹਨਾਂ ਦਾ ਹੀ ਪਲਿਆ ਹੋਇਆ ਇੱਕ ਚੇਲਾ ਜਿਹਨੇ ਬਹੁਤ ਸਾਰੇ ਲੋਕਾਂ ਨੂੰ ਠੀਕ ਕੀਤਾ। ਮੈਂ ਆ ਜੀ ਹਕੀਮ ਹਿਕਮਤ ਲਾਲ। ਅੱਜ ਜੀ ਮੈਨੂੰ ਮੌਕਾ ਮਿਲਿਆ ਕਿ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਲੋਕਾਂ ਦਾ ਜਿਹੜਾ ਇਲਾਜ ਕਰਨ ਦਾ ਨਾ, ਅਤੇ ਮੈਂ ਅੱਜ ਕਹਿੰਦੀ ਉਹ ਹੈਗਾ ਦਿਨ ਵਰਲਡ ਡਾਕਟਰ ਡੇ, ਅਤੇ ਅੱਜ ਹਕੀਮਾਂ ਦਾ ਦਿਨ ਹੈ, ਵੈਦ ਓਜਾ ਕੁਝ ਵੀ ਕਹਿ ਸਕਦੇ ਹੋ ਤੁਸੀਂ। ਅਤੇ ਫਿਰ ਅੱਜ ਹਕੀਮ ਹਿਕਮਤ ਲਾਲ ਤੁਹਾਡੀ ਕਹਿੰਦੇ ਹੁੰਦੇ ਆ ਕਿ ਸੇਵਾ ਦੇ ਵਿੱਚ ਹਾਜ਼ਰ ਹੈ ਜੀ। ਅੱਜ ਤੁਹਾਡੀਆਂ ਤਮਾਮ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਤੁਹਾਨੂੰ ਨਹੀਂ ਵੀ ਹੈਗੀਆਂ ਨਾ, ਅਤੇ ਮੈਂ ਉਹਨਾਂ ਦਾ ਵੀ ਇਲਾਜ ਕਰਾਂਗਾ। ਅਤੇ ਇਲਾਜ ਦੇ ਨਾਲ ਨਾਲ ਅਗਰ ਕਿਸੇ ਨੂੰ ਬਿਮਾਰੀ ਨਹੀਂ ਹੈਗੀ ਵੀ ਲਾ ਵੀ ਦਿਆਂਗਾ। ਅਤੇ ਜੇਕਰ ਅਸੀਂ ਤੁਹਾਨੂੰ ਬਿਮਾਰੀ ਲਾਵਾਂਗੇ ਫਿਰ ਹੀ ਤਾਂ ਉਹਦਾ ਇਲਾਜ ਕਰਾਂਗੇ ਨਾ, ਅਤੇ ਇਲਾਜ ਕਰਨ ਤੋਂ ਬਾਅਦ ਹੀ ਤਾਂ ਸਾਨੂੰ ਪੈਸੇ ਮਿਲਣਗੇ। ਸੋ ਵੱਖ ਵੱਖ ਤਰ੍ਹਾਂ ਦੇ ਹਕੀਮ ਸਾਹਿਬ ਟੈਸਟ ਵੀ ਕਰਨਗੇ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਆਪਣੇ ਟੈਸਟ ਕਰਵਾਉਣਾ, ਆਪਣੀ ਸਿਹਤ ਦਾ ਰਾਜ ਖੁਲਵਾਉਣਾ ਕਿ ਕਿੰਨੀ ਕੁ ਠੀਕ ਹੈ ਅਤੇ ਕਿੰਨੀ ਕੁ ਨਹੀਂ, ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ 0181 ਅਤੇ 2342174। ਅੰਗਰੇਜ਼ੀ 'ਚ ਵੀ ਦੱਸ ਦਈਏ, ਲਓ ਜੀ 0181 ਅਤੇ 2342174। ਸੋ ਬਸ ਸਿਆਣੀ ਕਹਿੰਦੀ ਕਿ ਹੱਸਦੇ ਰਹਿਣਾ ਚਾਹੀਦਾ, ਅਤੇ ਹੱਸਦਿਆਂ ਅਤੇ ਕਹਿੰਦੇ ਤੁਹਾਡਾ ਸਰੀਰ ਤੰਦਰੁਸਤ ਰਹੇ।

ਰਹਿੰਦਾ, ਸਿਹਤਮੰਦ ਰਹਿੰਦਾ, ਬਸ ਵੀ ਮੈਂ ਗੱਲ ਵੀ ਕਰਦਾ ਰਹਿਣਾ ਤੇ ਹੱਸਦਾ ਵੀ ਰਹਿਣਾ। ਸਰ ਜੀ ਹੁਣ ਜ਼ਿਆਦਾ ਗੱਲਾਂ ਤਾਂ ਮੈਂ ਤੁਹਾਡੇ ਨਾਲ ਹੀ ਕਰਾਂਗਾ, ਦੇਖਦੇ ਹਾਂ ਪਹਿਲਾਂ ਕਿਹੜਾ ਸਾਡੇ ਕੋਲ ਬਿਮਾਰ ਸੱਜਣ, ਉਹ ਮੇਰਾ ਮਤਲਬ ਹੈ ਕਿ ਕਿਹੜਾ ਸਾਡੇ ਕੋਲ ਪਹਿਲਾਂ ਕਾਲਰ ਦੋਸਤ ਆਉਂਦਾ। ਉਨੀ ਦੇਰ ਤੱਕ ਮੇਰੇ ਉਸਤਾਦ ਜੀ ਦਾ ਗੀਤ, ਜਿਨ੍ਹਾਂ 'ਚ ਉਹਨਾਂ ਦਾ ਨਾਮ ਆਇਆ ਜੀ ਹਕੀਮ ਤਾਰਾ ਚੰਦ ਜੀ, ਉਹਨਾਂ ਦਾ ਗਾਣਾ ਸੁਣਦੇ ਹਾਂ ਜੀ।

0: ਹਕੀਮ ਤਾਰਾ ਚੰਦ ਜੀ ਤੇ ਨਹੀਂ ਪਰ ਉਹਨਾਂ ਦਾ ਉਸ ਛੋਟਾ ਜਿਹਾ ਚੇਲਾ ਜੀ ਹਿਕਮਤ ਲਾਲ। ਬਚਪਨ ਤੋਂ ਹੀ ਜੀ, ਜਨਮ ਤੋਂ ਹੀ ਮੈਂ ਹਿਕਮਤਾਂ ਦੇਣ ਲੱਗ ਪਿਆ ਸੀ। ਘਰਦਿਆਂ ਨੇ ਕਿ ਇਹਦਾ ਨਾਮ ਹੀ ਰੱਖ ਦਿਓ ਹਿਕਮਤ ਲਾਲ। ਹੱਸੇ ਨੀ ਤੁਸੀਂ? ਕੋਈ ਗੱਲ ਨਹੀਂ ਜੀ, ਮੈਂ ਖੁਦ ਹਸਾ ਦਿੰਦਾ। ਸੋ ਬਸ ਜੀ ਇੱਦਾਂ ਹੀ ਹੱਸਦੇ ਰਹਿਣਾ ਜੀ ਆਪਾਂ ਸਾਰਿਆਂ ਨੇ ਲਈ। ਸਾਡੇ ਨਾਲ ਪਹਿਲੇ ਸਾਡੇ ਮਰੀਜ਼ ਜੁੜ ਚੁੱਕੇ ਨੇ ਫੋਨ ਲਾਈਨ ਦੇ ਜ਼ਰੀਏ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ।
1: ਹੈਲੋ ਸਰ, ਮੁੱਲਾਪੁਰ ਦਾਕਾ ਮੰਡੀ ਤੋਂ ਰਜੇਸ਼ ਜਨ ਬੱਟੂ ਬੋਲ ਰਿਹਾ ਜੀ।
0: ਹਾਂਜੀ ਹਾਂਜੀ, ਲਿਖ ਲਿਆ ਜੀ ਤੁਹਾਡਾ ਪਰਚੀ ਤੇ ਨਾਮ। ਹਾਂਜੀ ਹਾਂਜੀ, ਬੈਠੋ ਜੀ ਬੈਠੋ। ਕਿੱਦਾਂ ਜੀ, ਠੀਕ ਠਾਕ ਹੈ ਜੀ ਸਿਹਤ?
1: ਨਾ ਜੀ, ਸਿਹਤ ਕਿੱਥੇ ਠੀਕ ਹੈ।
0: ਅੱਛਾ,
1: ਸਾਡੇ ਚ ਕੀੜਾ ਜਾਗ

0: ਰੇਡੀਓ ਸੁਣਨ ਦਾ
1: ਕੋਈ ਨੀ, ਕੱਢ ਦਿੰਦੇ ਅਸੀਂ ਹਰ ਤਰ੍ਹਾਂ ਦੇ ਕੀੜੇ ਕੱਢ ਦਿੰਦੇ ਆ, ਗੱਲ ਕੀ ਹੈ
0: ਰੇਡੀਓ ਨੂੰ ਚਿੱਠੀਆਂ ਨਾ ਲਿਖੀਏ, ਫੋਨ ਨਾ ਕਰੀਏ, ਰੋਟੀ ਨੀ ਹਜਮ ਹੁੰਦੀ, ਸਾਨੂੰ ਕੋਈ ਇਲਾਜ ਦੱਸੋ ਇਹਦਾ।
1: ਲੈ ਰੋਟੀ ਨੀ ਹਜਮ ਹੁੰਦੀ, ਹੁਣੇ ਹਕੀਮ ਹਿਕਮਤ ਲਾਲ ਨੇ ਫੱਕੀ ਦੇਣੀ ਹੈ ਰੋਟੀ ਦੇ ਨਾਲ। ਮੈਂ ਕਹਿੰਦਾ ਰੋਟੀ ਦੇ ਨਾਲ ਜੇ ਤੁਹਾਡੇ ਕਿਤੇ ਢਿੱਡ 'ਚ ਪੱਥਰੀ ਹੈ ਉਹ ਵੀ ਹਜਮ ਹੋ ਜਾਣੀ ਹੈ। ਅੱਛਾ ਤੁਸੀਂ ਬਸ ਕਿਹੜੀ ਬਿਮਾਰੀ ਦਾ ਇਲਾਜ ਕਰਾਉਣਾ ਹੈ ਸੀ ਅੱਜ?
0: ਮੈਂ ਜੀ ਮੈਂ ਗੀਤ ਸੁਣਨਾ ਸੀਗਾ ਜੀ।
1: ਨਹੀਂ ਨਹੀਂ ਗੀਤ ਤੇ ਤੁਹਾਨੂੰ ਸੁਣਾ ਦਿਆਂਗੇ, ਤੁਸੀਂ ਕੀ ਕਹਿ ਰਹੇ ਸੀ ਕਿ ਸ਼ੂਗਰ ਚੈੱਕ ਕਰਾਣੀ ਹੈ ਕੁਛ ਇਦਾਂ ਕਰਕੇ?
0: ਅੱਛਾ ਅੱਛਾ ਸ਼ੂਗਰ।
1: ਲੈ ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਗੁੜ ਦੀ ਡਲੀ ਖਾਈਓ ਮੈਨੂੰ ਦੱਸਿਓ ਮੜ ਜਾ।
0: ਗੁੜ ਦੀ ਡਲੀ ਖਾ ਕੇ
1: ਆਮ ਦੱਸਿਓ ਜੀ, ਮਿੱਠੀ ਹੈ ਜੀ ਇਹ?
0: ਹਾਂਜੀ ਖੱਟੀ ਮਿੱਠੀ ਹੈ ਜੀ।
1: ਖੱਟੀ ਮਿੱਠੀ ਹੈ, ਗੁੜ ਦੀ ਡਲੀ ਵੀ ਖੱਟੀ ਮਿੱਠੀ ਹੁੰਦੀ ਹੈ, ਕਿਤੇ ਨਿੰਬੂ ਤਾਂ ਨਹੀਂ ਖਾ ਲਿਆ ਨਾਲ?
0: ਖੱਟਾ ਮਿੱਠਾ ਗੁੜ ਸੀ ਜੀ ਕਲਾੜੀ ਦਾ।
1: ਅੱਛਾ ਖੱਟਾ ਮਿੱਠਾ ਗੁੜ ਸੀ, ਮਿੱਠਾ ਸੀ ਨਾ ਪਰ ਹੈਗੀ ਤੁਹਾਨੂੰ ਸ਼ੂਗਰ ਹੈਗੀ ਹੈ, ਕਿਉਂਕਿ ਮਿੱਠੀ ਚੀਜ਼ ਜੇਕਰ ਤੁਹਾਨੂੰ ਪਸੰਦ ਆ ਗਈ ਤਾਂ ਮਤਲਬ ਉਹ 'ਚ ਸ਼ੂਗਰ ਹੈ। ਖੈਰ ਕੋਈ ਨੀ, ਮਜ਼ਾਕ ਕਰ ਰਿਹਾ ਜੀ। ਰਜੀਤ ਜੀ ਤੁਹਾਡੀਆਂ ਨਾ ਆਪਾਂ ਅੱਖਾਂ ਦਾ ਟੈਸਟ ਕਰਨਾ, ਠੀਕ ਹੈ? ਠੀਕ ਹੈ, ਇੱਧਰ ਨੂੰ ਦੇਖੋ ਪਹਿਲਾਂ।
0: ਹਾਂਜੀ ਦੇਖ ਰਹੇ।
1: ਨਹੀਂ ਨਹੀਂ ਇੱਧਰ ਨੂੰ ਨੀ, ਮੈਂ ਤੁਹਾਨੂੰ ਇੱਧਰ ਨੂੰ ਕਿਹਾ, ਤੁਸੀਂ ਉੱਧਰ ਨੂੰ ਦੇਖ ਰਹੇ ਹੋ, ਇੱਧਰ ਨੂੰ ਦੇਖੋ। ਹੁਣ ਤੁਸੀਂ ਉੱਧਰ ਨੂੰ ਦੇਖੋ।
0: ਦੇਖ ਲਿਆ ਜੀ।
1: ਨਹੀਂ ਨਹੀਂ ਉੱਧਰ ਨੂੰ ਨੀ, ਮੈਂ ਤੁਹਾਨੂੰ ਇੱਧਰ ਨੂੰ ਕਹਿ ਰਿਹਾ ਸੀ। ਚਲੋ ਕੋਈ ਗੱਲ ਨਹੀਂ ਜੀ, ਮੈਨੂੰ ਲੱਗਦਾ ਅੱਖਾਂ ਤੁਹਾਡੀਆਂ ਬਿਲਕੁਲ ਠੀਕ ਨੇ ਜੀ, ਅਗਰ ਠੀਕ ਨਹੀਂ ਹੁੰਦੀਆਂ ਤਾਂ ਤੁਸੀਂ ਸਾਨੂੰ ਪਹਿਲੇ ਨੰਬਰ ਤੇ ਫੋਨ ਕਿੱਦਾਂ ਮਿਲਾ ਲੈਂਦੇ, ਠੀਕ ਹੈ ਜੀ?
0: ਹਾਂਜੀ ਹਾਂਜੀ
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਰਜੀਤ ਜੀ, ਤੁਸੀਂ ਸਾਡੇ ਤੱਕ ਪਹੁੰਚੇ, ਇਹ ਤੁਸੀਂ ਆਪਣੀ ਬਿਮਾਰੀ ਬਾਰੇ ਦੱਸਿਆ ਜੀ। ਬਸ ਤੁਹਾਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਜੀ, ਅਤੇ ਮੇਰੀ ਦੱਸੀ ਹੋਈ ਫੱਕੀ ਜਿਹੜੀ ਹੈ ਜੀ ਰਾਤ ਨੂੰ ਸੌਣ ਤੋਂ ਬਾਅਦ ਅਤੇ ਸਵੇਰੇ ਉੱਠਣ ਤੋਂ ਪਹਿਲਾਂ ਜ਼ਰੂਰ ਖਾਣੀ ਹੈ, ਠੀਕ ਹੈ ਜੀ? ਅਤੇ ਜਾਂਦੇ ਜਾਂਦੇ ਗਾਣਾ ਜ਼ਰੂਰ ਦੱਸਣਾ ਹਕੀਮ ਸਾਹਿਬ ਨੂੰ, ਕਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਤੁਹਾਡੀਆਂ ਅੱਖਾਂ ਠੀਕ ਨਹੀਂ ਹੈਗੀਆਂ, ਤੁਸੀਂ ਅੱਖਾਂ ਮਾਰਨ ਲੱਗ ਪਏ, ਇਹ ਅੱਖਾਂ ਨਹੀਂ ਮਾਰੀ ਦੀਆਂ ਹੁੰਦੀਆਂ, ਕਿਸੇ ਦੇ ਸੱਟ ਫੇਟ ਲੱਗ ਜਾਂਦੀ ਹੈ। ਅੱਛਾ ਤੁਸੀਂ ਨਹੀਂ ਮਾਰਦੇ, ਖੈਰ ਕੋਈ ਗੱਲ ਨਹੀਂ, ਕਿਸੇ ਨੂੰ ਵੀ ਨਹੀਂ ਮਾਰਨੀ ਚਾਹੀਦੀ ਜੀ, ਪਰ ਗਾਣਾ ਜ਼ਰੂਰ ਸੁਣਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਰਜੀਤ ਜੀ, ਤੁਸੀਂ ਆਏ ਸੀਗੇ ਜੀ ਹਿਕਮਤ ਲਾਲ ਹਕੀਮ ਦੇ ਕੋਲ, ਅਤੇ ਜੇਕਰ ਚਾਹੁੰਦੇ ਹੋ ਜੀ ਅੱਜ ਤੁਹਾਡੀ ਵੀ ਨਿਗਾਹ ਦੇ ਨਾਲ ਨਾਲ ਬਾਕੀ ਦੇ ਜਿਹੜੇ ਸਰੀਰ ਹੈ ਉਸਦਾ ਵੀ ਟੈਸਟ ਕੀਤਾ ਜਾਵੇ, ਤਾਂ ਤੁਸੀਂ ਫੋਨ ਮਿਲਾ ਸਕਦੇ ਹੋ ਹਕੀਮ ਹਿਕਮਤ ਲਾਲ ਨੂੰ। ਨੰਬਰ ਹੈ ਜੀ 0181-23-42-174, ਅਤੇ ਫਿਲਹਾਲ ਕਹਿੰਦੇ ਆਖ ਮਾਰੇ ਗਾਣਾ ਹੀ ਹੈ, ਸਿਰਫ ਗਾਣੇ ਦੀ ਤਰ੍ਹਾਂ ਸੁਣੋ ਇਹਨੂੰ, ਅਤੇ ਗਾਣੇ ਤੋਂ ਬਾਅਦ ਆਜੋ ਜੀ ਵਾਪਸ। ਹਕੀਮ ਸਾਹਿਬ ਇੰਤਜ਼ਾਰ ਕਰ ਰਹੇ ਨੇ ਆਪਣੇ ਅਗਲੇ ਬਿਮਾਰ ਪੇਸ਼ੈਂਟ ਮਰੀਜ਼, ਜਿੱਦਾਂ ਤੁਸੀਂ ਕਹਿ ਸਕਦੇ ਹੋ। One more remix.

0: ਲਓ ਜੀ, ਕਿੱਦਾਂ ਦੀਆਂ ਗੱਲਾਂ ਕਰਦੇ ਨੇ ਪਾਗਲ ਲੋਕ, ਕਹਿੰਦੇ ਲੜਕੀ ਆਖ ਮਾਰੀ। ਜੇ ਇੱਦਾਂ ਦੀ ਕੋਈ ਗੱਲ ਹੋਵੇ ਤਾਂ ਘਰਦਿਆਂ ਨੇ ਡਾਂਗ ਵੀ ਮਾਰਨੀ ਹੈ। ਸੋ ਇੱਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਹਕੀਮ ਲਾਲ ਹਿਕਮਤ ਲਾਲ ਜਿਹੜੇ ਨੇ ਹਕੀਮ ਜੀ, ਉਹ ਐਵੇਂ ਤੁਹਾਨੂੰ ਸਿਰਫ ਜਿਹੜੀਆਂ ਨਸੀਹਤਾਂ ਹੁੰਦੀਆਂ ਨਾ ਦਵਾਈ ਦੇ ਨਾਲ ਨਾਲ ਉਹ ਵੀ ਦਿੰਦੇ ਨੇ। ਸੋ ਚੰਗੀਆਂ ਚੀਜ਼ਾਂ ਹੁੰਦੀਆਂ ਨੇ। ਸੋ ਸਾਡੇ ਅਗਲੇ ਮਰੀਜ਼ ਆ ਗਏ ਨੇ ਜੀ, ਆਓ ਗੱਲ ਕਰਦੇ ਹਾਂ। ਹੈਲੋ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਹਿਕਮਤ ਲਾਲ ਹਕੀਮ ਦੇ ਵੈਦਖਾਨੇ ਚ।
1: ਨਮਸਕਾਰ ਜੀ, ਮੈਂ ਪ੍ਰੀਤੋ ਬੋਲ ਰਹੀ ਹਾਂ। ਕਾਕਾ
0: ਪ੍ਰੀਤੋ, ਆਜੋ ਆਜੋ ਬੀਬੀ, ਲੰਘਿਓ, ਆਜੋ ਆਜੋ ਆਜੋ।
1: ਹਾਂਜੀ,
0: ਮੈਨੂੰ ਲੱਗਦਾ ਤੁਸੀਂ ਗਾਣਾ ਸੁਣ ਕੇ ਤਾਂ ਨਹੀਂ ਆਏ ਕਿਤੇ। ਭੈਣ ਜੀ, ਅਸੀਂ ਗਾਣਾ ਨਹੀਂ ਇੱਦਾਂ ਦਾ ਕੋਈ ਵੀ ਲਾਉਂਦੇ ਹੈ ਨਾ ਆਖ ਮਾਰੇ। ਪ੍ਰਾਈਵੇਟ ਹੈ ਨਾ, ਪ੍ਰਾਈਵੇਟ ਹੀ ਰੱਖਣਾ ਚਾਹੀਦਾ। ਚਲੋ ਕੋਈ ਨੀ ਜੀ, ਤੁਸੀਂ ਆਏ ਹੋ ਮੇਰੇ ਕੋਲ, ਜਨਤਕ ਬਿਮਾਰੀਆਂ ਆਪਾਂ ਸਾਰਾ ਇਲਾਜ ਕਰਦੇ ਹਾਂ। ਮੈਨੂੰ ਲੱਗਦਾ ਨਾ ਤੁਹਾਨੂੰ ਥੋੜਾ ਬਹੁਤਾ ਜਿਹੜਾ ਹੈ ਗਲੇ ਦੀ ਸਮੱਸਿਆ ਹੈ ਨਾ, ਆਪਾਂ ਆਪਾਂ ਉਹਦਾ ਇਲਾਜ ਕਰ ਦਿੰਦੇ ਹਾਂ। ਕੋਈ ਗੱਲ ਨਹੀਂ, ਤੁਸੀਂ ਮੈਨੂੰ ਬੋਲੋ ਸਾ, ਬੋਲੋ ਰੇ, ਬੋਲੋ ਗਾ, ਬੋਲੋ ਰੇ, ਬੋਲੋ ਪਾ, ਬੋਲੋ ਨੀ, ਬੋਲੋ ਪਾ,
1: ਬੋਲੋ ਪਾ ਪ੍ਰੀਤੋ।
0: ਨਹੀਂ ਨਹੀਂ, ਬੋਲੋ ਨੀ ਕਹਿਣਾ ਜੀ, ਤੁਸੀਂ ਬੋਲੋ ਪਾ। ਹੁਣ ਇਹ ਸਾਰਾ ਕੀ ਬਣ ਗਿਆ ਜੀ ਪਤਾ?
1: ਸਾਰੇ ਗੰਮਾ ਪਾ।
0: ਨਹੀਂ, ਇਹ ਬਣਿਆ ਜੀ ਸਾਰੇ ਗਾਰੇ ਚ ਪਾਣੀ ਪਾ।
1: ਸਾਰੇ ਕੰਮ ਨੂੰ ਕੁਵਾਰੋ।
0: ਇਹ ਲੈ, ਇਹ ਪ੍ਰੀਤੋ ਤੋਂ ਇੱਕਦਮ ਬੰਦਾ ਕਿੱਦਾਂ ਬਣ ਗਿਆ ਜੀ? ਤੁਸੀਂ ਤੇ ਮੈਨੂੰ ਲੱਗਦਾ ਗਲਤ ਹੋ ਜੀ।
1: ਨਹੀਂ, ਉਹ ਵੈਸੇ ਬਲ ਪਤਾ ਕੀ ਹੈ,
0: ਹਾਂ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਜੀ, ਤੁਹਾਡੇ
1: ਬਦਲ ਜਾਂਦੀ ਹੈ
0: ਤੁਹਾਡੇ ਦੇਖ ਕੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ, ਮੈਂ ਕਿਹਾ ਜੀ ਤੁਹਾਡੇ ਗਲੇ ਦਾ ਮਸਲਾ ਹੈ ਨਾ, ਉਦਾਂ ਤੁਸੀਂ ਠੀਕ ਹੋ ਜੀ, ਗਲੇ ਦਾ ਮਸਲਾ ਹੈ ਇਹ ਜਿਹੜਾ ਸਾਰੇ ਗਾਰੇ। ਕੋਈ ਗੱਲ ਨੀ, ਮੈਂ ਤੁਹਾਨੂੰ ਗਰਮ ਪਾਣੀ ਦੇ ਦੇਣਾ, ਹੁਣੀ ਤੁਸੀਂ ਉਹਦੇ ਨਾਲ ਗਰਾਰੇ ਕਰਨੇ ਆ ਜੀ, ਹੈਨਾ? ਤੇ ਆ ਲਓ ਪਾਣੀ ਤੇ ਗਰਾਰਿਆਂ ਵਾਲੀ ਆਵਾਜ਼ ਕੱਢ ਕੇ ਦਿਖਾਓ ਜੀ। ਗਰਾਰਿਆਂ ਵਾਲੀ ਆਵਾਜ਼ ਨੀ ਸੀ ਵੈਸੇ, ਹੁਣ ਚਲੋ ਮੈਂ ਕਹਿ ਵੀ ਨੀ ਸਕਦਾ, ਲੇਕਿਨ ਇਹ ਗਲਤ ਆਵਾਜ਼ ਸੀ। ਚਲੋ ਠੀਕ ਹੈ ਜੀ, ਇੱਦਾਂ ਕਰ ਲੈਂਦੇ ਹਾਂ, ਠੀਕ ਹੈ। ਆਹ ਤੁਸੀਂ ਪੁੜੀਆਂ ਲੈ ਲੈਣੀਆਂ ਜੀ, ਇੱਕ ਸਵੇਰੇ, ਇੱਕ ਸ਼ਾਮ, ਇੱਕ ਦੁਪਹਿਰੇ। ਇਹ ਪੁੜੀ ਜਿਹੜੀ ਹੈ ਜੀ, ਤੁਸੀਂ ਆਪਣੇ ਬਿੱਡ ਦੇ ਸਿਰਹਾਣੇ ਰੱਖ ਕੇ ਸੌਂ ਜਾਣਾ, ਸਵੇਰ ਤੱਕ ਤੁਹਾਡਾ ਗਲਾ ਬਿਲਕੁਲ ਨਰਮ ਹੋ ਜਾਣਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ। ਤੇ ਤੁਸੀਂ ਹੁਣ ਬਸ, ਤੁਹਾਡੀ ਕਹਿੰਦੇ ਹੁੰਦੇ ਨਾ, ਇਹ ਸਾਡਾ ਹਕੀਮ ਦਾ ਇੱਕ ਜਿਹੜਾ ਸਾਡਾ ਹਿਕਮਤ ਲਾਲ ਦਾ ਹਕੀਮ ਖਾਨਾ ਨਾ, ਇਹਦਾ ਇੱਕ ਰਿਵਾਜ਼ ਹੈ ਕਿ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਅਸੀਂ ਮਿੱਠੇ ਮਿੱਠੇ ਗਾਣੇ ਸੁਣਾਉਂਦੇ ਹਾਂ ਐਫ ਐਮ ਰੇਨਬੋ ਤੇ। ਤੇ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ?
1: ਚਲੋ ਮੈਂ ਪ੍ਰਵੀਨ ਬੋਲਦਾ
0: ਜੀ। ਜੀ ਜੀ ਜੀ, ਤੇ ਪ੍ਰਵੀਨ ਜੀ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ? ਹਾਂਜੀ,
1: ਰੋਕੀ ਫਿਲਮ ਦਾ ਆ ਦੇਖੇ ਜਰਾ,
0: ਆ ਦੇਖੇ ਜਰਾ, ਕਿਸਮੇ ਕਿਤਨਾ ਹੈ ਦਮ ਹੈ ਜੀ। ਤੁਸੀਂ ਤੇ ਹੁਣ ਲੜਾਈ ਵਾਲੀਆਂ ਗੱਲਾਂ ਕਰਨ ਲੱਗ ਪਏ ਹੈ। ਨਹੀਂ, ਤੁਸੀਂ ਹੁਣੇ ਮੈਨੂੰ ਲਲਕਾ ਰਿਹਾ, ਤੁਸੀਂ ਕਹਿੰਦੇ ਨਹੀਂ ਨਹੀਂ, ਹੁਣੇ ਤੁਸੀਂ ਕਿਹਾ ਕਿ ਆ ਦੇਖੇ ਜਰਾ ਕਿਸਮੇ ਕਿਤਨਾ ਹੈ ਦਮ ਹੈ ਜੀ। ਅੱਛਾ, ਇੱਦਾਂ ਨਹੀਂ, ਅੱਛਾ ਗਾਣਾ ਹੈ, ਅੱਛਾ ਅੱਛਾ ਅੱਛਾ, ਠੀਕ ਹੈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ, ਤੁਸੀਂ ਆਏ, ਸਮਾਂ ਬੰਨਿਆ ਜੀ, ਬਹੁਤ ਬਹੁਤ ਧੰਨਵਾਦ।

ਸਲੋ ਜੀ ਹਕੀਮ ਹਿਕਮਤ ਲਾਲ ਦੀ, ਤੁਸੀਂ ਹਕੀਮ ਖਾਨੇ 'ਚ ਬੈਠੇ ਹੋ ਅਤੇ ਤੁਹਾਡਾ ਇੰਟਰਟੇਨਮੈਂਟ ਜਾਰੀ ਰਹੇਗਾ ਜੀ, ਨਾਲ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਵੀ ਕਰਦਾ ਰਹਾਂਗਾ, ਕਿਉਂਕਿ ਅੱਜ ਹੈ ਜੀ ਡਾਕਟਰਾਂ ਦਾ ਦਿਨ, ਖਾਸ ਤੌਰ 'ਤੇ ਹਕੀਮਾਂ ਦਾ ਦਿਨ, ਅਤੇ ਬਸ ਫਿਰ ਬਿਮਾਰੀਆਂ ਵੀ ਮੈਂ ਖੁਦ ਤੁਹਾਡੇ ਅੰਦਰ ਪੈਦਾ ਕਰਾਂਗਾ ਅਤੇ ਇਲਾਜ ਵੀ ਕਰਾਂਗਾ। ਅਤੇ ਆ ਜਾਓ ਫਿਰ ਜਿਹਦੇ 'ਚ ਦਮ ਹੈ ਜੀ ਨੇ ਆਪਣੇ ਹਕੀਮ ਨੂੰ ਦਿਖਾਉਣਾ ਆਪਣੇ ਆਪ ਨੂੰ, ਹੈ ਨਾ ਜੀ। ਚਲੋ ਆਪਾਂ ਗਾਣਾ ਵੀ ਇੱਦਾਂ ਤਾਂ ਹੀ ਹੈ ਕੁਛ ਸੁਣ ਲੈਂਦੇ ਹਾਂ, ਅਤੇ ਫੋਨ ਨੰਬਰ ਇੱਕ ਵਾਰੀ ਫਿਰ ਦੱਸ ਦਈਏ ਜੀ, 01812342174। ਹਕੀਮ ਹਿਕਮਤ ਲਾਲ ਜੀ ਜਿਹੜੇ ਬੈਠੇ ਹੋਏ ਨੇ ਜੀ ਤੁਹਾਡੀ ਸੇਵਾ ਕਰਨ ਦੇ ਵਿੱਚ, ਅਤੇ ਆਓ ਜੀ ਫਿਰ।

0: 1 2 3 4 5 ਜੀ ਹਕੀਮ ਹਿਕਮਤ ਲਾਲ ਦੇ ਹਕੀਮ ਖਾਨੇ 'ਚ ਤੁਸੀਂ ਆਏ ਹੋ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਸਾਡੇ ਅਗਲੀ ਮਰੀਜ਼ ਆ ਜਾਓ ਜੀ, ਲੰਘਿਓ ਲੰਘਿਓ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਕੌਣ ਜੀ?
1: ਮੈਂ ਸੰਦੀਪ ਸਿੰਘ ਬੋਲ
0: ਰਿਹਾ। ਸੰਦੀਪ ਜੀ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ ਨੇ? ਮਾੜੇ ਨਾ ਰਹਿਣ, ਹਨਾ ਜੀ। ਪਰ ਕੋਈ ਗੱਲ ਨੀ, ਜੇ ਮਾੜੇ ਹੋ ਵੀ ਗਏ ਤਾਂ ਅਸੀਂ ਚੰਗੇ ਕਰ ਦੇਣੇ ਆ, ਹਨਾ ਜੀ। ਅਸੀਂ ਕਾਹਦੇ ਲਈ ਬੈਠੇ ਇੱਥੇ? ਹਾਂਜੀ ਹਾਂਜੀ, ਬਸ ਸਾਡੇ ਕੋਲ ਤੁਸੀਂ ਤਾਂ ਹੀ ਆਏ ਹੋ। ਬਸ ਕੋਈ ਨੀ, ਆਪਾਂ ਤੁਹਾਨੂੰ ਉਹ ਕਹਿੰਦੇ ਹੁੰਦੇ ਨਾ ਜੀ, 9 ਬਰ 9, ਹਨਾ ਜੀ, ਉਹ ਆਪਾਂ ਤੁਹਾਨੂੰ ਕਰ ਦੇਣਾ, ਠੀਕ ਹੈ ਜੀ? ਮੈਨੂੰ ਲੱਗਦਾ ਜੀ ਥੋੜਾ ਜਿਹਾ ਨਾ ਤੁਹਾਨੂੰ ਸਾਹ ਦਾ ਮਸਲਾ ਏ, ਤੇ ਤੁਹਾਡਾ ਸਾਹ ਦਾ ਮਸਲਾ ਆਪਾਂ ਠੀਕ ਕਰ ਦੇਣਾ, ਤੇ ਤੁਸੀਂ ਮੈਨੂੰ ਨਾ ਕਬੱਡੀ ਕਬੱਡੀ ਬੋਲ ਕੇ ਦਿਖਾਓ ਜਰਾ, ਲਗਾਤਾਰ ਬਿਨਾਂ ਰੁਕੇ, ਹੈ ਨਾ ਜੀ। ਬਸ ਇਹ 7 ਵਾਰੀ ਬੋਲਿਆ, ਮੈਨੂੰ ਲੱਗਦਾ ਤੁਸੀਂ ਇਹ ਹਫਤਾ ਵਾਰੀ ਹੀ ਬੋਲਿਆ ਹੈ। ਇਹ ਲਾਗੇ ਤੁਸੀਂ ਡਿੱਗ ਪਏ, ਮੈਨੂੰ ਲੱਗਦਾ ਕਬੱਡੀ ਖੇਡੀ ਨੀ ਕਦੇ, ਹੈ ਜੀ? ਕੋਈ ਗੱਲ ਨੀ, ਹਿਕਮਤ ਲਾਲ ਹਕੀਮ ਦਾ ਬਸ ਇਹੀ ਤੇ ਕੰਮ ਹੈ ਜੀ। ਕੋਈ ਗੱਲ ਨੀ, ਆਪਾਂ ਤੁਹਾਨੂੰ ਕਬੱਡੀ ਖੇਡਣ ਵੀ ਲਾ ਦੇਣਾ ਹੈ ਜੀ। ਤੁਸੀਂ ਸਵੇਰੇ ਰੋਜ਼ 4 ਵਜੇ ਉੱਠ ਕੇ ਜੀ ਡੰਡ ਬੈਠਕਾਂ ਮਾਰਨੀਆਂ,
1: ਠੀਕ ਹੈ ਜੀ?
0: ਹਾਂਜੀ, ਤੁਸੀਂ ਪੁੱਛਿਆ ਨੀ ਕਿੰਨੀਆਂ ਮਾਰਨੀਆਂ ਡੰਡ ਬੈਠਕਾਂ? ਕੋਈ ਵੀ ਨੀ ਜੀ, ਤੁਸੀਂ ਬਿਲਕੁਲ ਆਰਾਮ ਕਰਨਾ ਜੀ, ਠੀਕ ਹੈ ਜੀ? ਮੈਂ ਤੁਹਾਨੂੰ ਤਾਕਤ ਦੀ ਦਵਾਈ ਦਿੰਦਾ ਜੀ, ਇਹ ਤੁਸੀਂ ਰੋਜ਼ ਖਾਣੀ ਹੈ ਜੀ ਤਾਕਤ ਦੀ ਦਵਾਈ, ਅਤੇ ਨਾਲ ਤੁਸੀਂ FM ਰੇਨਬੋ ਸੁਣਨਾ, ਠੀਕ ਹੈ ਜੀ? ਇਹ ਦੋ ਚੀਜ਼ਾਂ ਤੁਸੀਂ ਕਰੋ ਅਤੇ ਤੁਹਾਡਾ ਜਿਹੜਾ ਇਹ ਕਬੱਡੀ ਕਬੱਡੀ ਵਾਲਾ ਨਾ ਜੀ, ਇਹ ਸੁਰ ਬਹੁਤ ਲੰਬਾ ਹੋ ਜਾਏਗਾ। ਰੇਨਬੋ ਸੁਣਦੇ ਹੋ ਅਤੇ ਨਾਲ ਤੁਸੀਂ ਬਸ ਹਿਕਮਤ ਜੀ ਜੀ ਜੀ ਜੀ ਮੈਂ ਕਿਹਾ ਜੀ ਹਿਕਮਤ ਲਾਲ ਜੀ ਦੀ ਜਿਹੜੀ ਦੱਸੀ ਹੋਈ ਤੁਹਾਨੂੰ ਮੈਂ ਆਖਿਆ ਨਾ ਜੀ ਕਿ ਤੁਸੀਂ ਜਿਹੜਾ ਟੋਟਕਾ ਹੈ ਨਾ ਉਹ ਤੁਸੀਂ ਕਰੋਗੇ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜੀ ਜੀ ਜੀ ਜੀ ਅਤੇ ਤੁਹਾਨੂੰ ਪਤਾ ਹੀ ਹੈ ਜੀ ਕਿ ਅੱਜ ਆਪਾਂ ਤੁਹਾਡੀਆਂ ਜਿੱਥੇ ਫਰਮਾਇਸ਼ਾਂ ਵੀ ਪੂਰੀਆਂ ਕਰ ਰਹੇ ਹਾਂ ਨਾ, ਕਿਉਂਕਿ ਹਿਕਮਤ ਲਾਲ ਹਕੀਮ ਖਾਨਾ ਜਿਹੜਾ ਨਾ ਬਹੁਤ ਮਸ਼ਹੂਰ ਹੈ ਸੰਸਾਰ ਭਰ ਦੇ ਵਿੱਚ, ਕਿੱਥੇ ਰੇਨਬੋ ਦੇ ਉੱਤੇ ਅਸੀਂ ਗਾਣੇ ਵੀ ਸੁਣਾਉਂਦੇ ਹਾਂ ਨਾ ਜੀ, ਅਤੇ ਕਿਹੜਾ ਗਾਣਾ ਜਿਹੜਾ ਤੁਸੀਂ ਸੁਣਨਾ ਚਾਹੋਗੇ? ਇਹ ਦਿਲ ਕਿਉਂ ਨੀ ਮਾਨਤਾ ਭਲਾ ਹੈ ਜੀ? ਹੁਣ ਤੁਸੀਂ ਦੂਸਰੀ ਬਿਮਾਰੀ ਦੱਸਤੀ ਮੈਨੂੰ, ਲੈ ਮੇਰੇ ਤਾਂ ਫਿਰ ਮੋਟੇ ਪੈਸੇ ਬਣਨੇ ਇਧਰੋਂ ਜੇ ਜ਼ਿਆਦਾ ਬਿਮਾਰੀਆਂ ਤੇ।
1: ਬਾਕੀ ਬਿਮਾਰੀਆਂ ਫਿਰ ਕਿਸੇ ਦਿਨ ਠੀਕ ਕਰਾ
0: ਲਾਂਗੇ। ਠੀਕ ਹੈ ਜੀ, ਗਾਣਾ ਕਿਹੜਾ ਸੁਣਨਾ?
1: ਮੈਨੂੰ ਇਸ਼ਕ ਦਾ ਲੱਗਿਆ ਰੋਗ।
0: ਲੈ ਤੁਸੀਂ ਪਹਿਲਾਂ ਨੀ ਦੱਸਿਆ, ਮੈਂ ਠਾ ਦੇਣਾ ਸੀ। ਕੋਈ ਗੱਲ ਨੀ ਜੀ, ਇਹ ਵੀ ਰੋਗ ਅਸੀਂ ਹਟਾ ਦਿੰਦੇ ਹਾਂ, ਪਰ ਤੁਹਾਨੂੰ ਗਾਣਾ ਵੀ ਸੁਣਾ ਦਿੰਦੇ ਹਾਂ। ਸੰਦੀਪ ਜੀ ਸ਼ੁਕਰੀਆ ਤੁਸੀਂ ਆਏ ਜੇ ਅੱਜ ਹਕੀਮ ਖਾਨਾ ਜੀ ਹਿਕਮਤ ਲਾਲ ਦਾ ਤੁਹਾਡੀ ਤੁਹਾਡੀ ਕੀ ਕਹਿੰਦੇ ਹੁੰਦੇ ਸੇਵਾ ਦੇ ਵਿੱਚ ਹਾਜ਼ਰ ਹੈ, ਅਤੇ ਤੁਸੀਂ ਆਓ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਲਈ, ਹਿਕਮਤ ਲਾਲ ਜੀ ਬੈਠੇ ਹੋਏ ਨੇ ਤੁਹਾਡੀ ਸੇਵਾ ਕਰਨ ਨੂੰ, ਹੈ ਜੀ? ਗਾਣਾ ਸੁਣਦੇ ਹਾਂ, ਕਹਿੰਦੇ ਮੈਨੂੰ ਇਸ਼ਕ ਦਾ ਰੋਗ ਲੱਗਿਆ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਲਾ ਦਿੰਦੇ ਹਾਂ।

0: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਹਕੀਮ ਖਾਨਾ ਹਿਕਮਤ ਲਾਲ ਜੀ ਦਾ ਤੇ ਬਹੁਤ ਬਹੁਤ ਤੁਸੀਂ ਲੋਕ ਆ ਰਹੇ ਹੋ ਤੇ ਚੜਾਵਾ, ਮਤਲਬ ਮੇਰਾ ਮਤਲਬ ਹੈ ਕਿ ਫੀਸ ਦੇ ਰਹੇ ਹੋ ਤੁਸੀਂ ਮੈਨੂੰ, ਤੇ ਇਹ ਫੀਸ ਦੀ ਬਦੌਲਤ ਹੀ ਜੀ ਮੈਂ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਕਰ ਰਿਹਾ ਤੇ ਕਈ ਲੋਕਾਂ 'ਚ ਤੇ ਬਿਮਾਰੀਆਂ ਹੈ ਵੀ ਨਹੀਂ ਤੇ ਇਸੇ ਕਰਕੇ ਖੁਦ ਪਾਉਣੀਆਂ ਪੈਂਦੀਆਂ। ਸੋ ਸਾਡੇ ਅਗਲੇ ਮਰੀਜ਼ ਵੀ ਆ ਗਏ ਨੇ ਜੀ, ਦੇਖਦੇ ਹਾਂ ਕਿੱਥੋਂ ਆਏ ਨੇ। ਹੈਲੋ
2: ਹੈਲੋ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਤੇ ਬੜੀ ਦੂਰੋਂ ਹੈ, ਜ਼ਿਲ੍ਹਾ ਫਿਰੋਜ਼ਪੁਰ ਜੀ।
1: ਅੱਛਾ ਜੀ, ਤੁਸੀਂ ਇੰਨੀ ਦੂਰੋਂ ਆਏ ਆ ਤੇ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਕਿਰਾਇਆ ਦੇਵਾਂ ਜੀ? ਕਿਰਾਇਆ ਤਾਂ ਚਲੋ ਖੈਰ ਜੀ ਦਿੰਦੇ ਤੁਹਾਨੂੰ, ਪਰ ਮੈਨੂੰ ਲੱਗਦਾ ਪਹਿਲਾਂ ਤੁਹਾਨੂੰ ਦਵਾਈ ਜਾਂ ਹਕੀਮ ਸਾਹਿਬ ਦਾ ਜਿਹੜਾ ਟੋਟਕਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਜੀ। ਨਹੀਂ
2: ਜੀ, ਨੁਸਖਾ ਜ਼ਰੂਰ ਦਿਓ, ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਬਿਮਾਰੀ ਕੀ ਹੈ।
1: ਤੁਹਾਨੂੰ ਪਤਾ ਜੀ ਹੱਸਣ ਦੀ ਬਿਮਾਰੀ ਹੈ।
2: ਅੱਛਾ
1: ਹਾਂਜੀ, ਹੁਣ ਮੈਂ ਤੁਹਾਨੂੰ ਕਹਾਂਗਾ ਨਾ ਤੁਸੀਂ ਹੱਸਣਾ ਨਹੀਂ, ਠੀਕ ਹੈ ਜੀ? ਬਿਲਕੁਲ ਸ਼ਾਂਤ ਹੋ ਜਾਓ, ਹੱਸਣਾ ਨਹੀਂ, ਠੀਕ ਹੈ
2: ਜੀ? ਜੀ
1: ਮੈਂ ਤੁਹਾਨੂੰ ਕਿਹਾ ਸੀ ਜੀ ਨਹੀਂ ਹੱਸਣਾ, ਤੁਸੀਂ ਕਿਉਂ ਹੱਸੇ? ਨਹੀਂ ਤੁਸੀਂ ਨਹੀਂ, ਬਿਲਕੁਲ ਨਹੀਂ ਹੱਸਣਾ ਜੀ, ਬਿਲਕੁਲ ਸ਼ਾਂਤ ਹੋ ਜਾਓ, ਹੱਸਣਾ ਨਹੀਂ, ਠੀਕ ਹੈ? ਤੁਸੀਂ ਫੇਰ ਹੱਸੇ ਜੀ, ਮੈਂ ਤੁਹਾਨੂੰ ਕਿਹਾ ਨਹੀਂ ਹੱਸਣਾ। ਹਕੀਮ ਸਾਹਿਬ ਇਲਾਜ ਕਿੱਦਾਂ ਕਰਨਗੇ ਜੇ ਤੁਸੀਂ ਉਹਨਾਂ ਦਾ ਕਹਿਣਾ ਨਹੀਂ ਮੰਨੋਗੇ? ਤੇ
2: ਹੁਣ ਤੁਸੀਂ ਕੋਈ ਨੁਸਖਾ ਦੱਸੋ ਨਾ।
1: ਨੁਸਖਾ ਤੁਹਾਨੂੰ ਦੱਸਦੇ ਜੀ, ਪਹਿਲਾਂ ਤੀਸਰੀ ਵਾਰ ਵੀ ਤੁਸੀਂ ਨਹੀਂ ਹੱਸਣਾ, ਠੀਕ ਹੈ ਜੀ? ਇਹ ਲਓ ਜੀ, ਤੁਸੀਂ ਨਹੀਂ ਹਟ ਰਹੇ ਜੀ, ਹੁਣ ਦੱਸੋ ਇਹ ਤੁਹਾਨੂੰ ਹੁਣ ਨੁਸਖਾ ਸਾਨੂੰ ਦੇਣਾ ਪੈਣਾ ਜੀ ਕੋਈ ਨਾ ਕੋਈ। ਮੈਨੂੰ ਦੱਸੋ ਜੋੜਾਂ 'ਚ ਦਰਦ ਹੈ ਜੀ?
2: ਨਹੀਂ ਜੀ, ਮੈਨੂੰ ਸਮਝ ਨਹੀਂ।
1: ਨਹੀਂ ਨਹੀਂ, ਤੁਸੀਂ ਹਾਂ ਕਹੋ, ਮੇਰਾ ਜੋਕ ਖਰਾਬ ਕਰਤਾ ਤੁਸੀਂ।

0: ਹਿਕਮਤ ਲਾਲ ਹਕੀਮ ਦਾ ਤੁਸੀਂ ਜੋਕ ਨਹੀਂ ਖਰਾਬ ਕਰ ਸਕਦੇ, ਤੁਸੀਂ ਹਾਂ ਕਹਿਣਾ। ਤੁਸੀਂ ਦੱਸੋ ਜਿਹੜੇ ਜੋੜ ਹੈ ਜੀ ਉਹਨਾਂ ਦੇ ਵਿੱਚ ਫਰਕ ਲੱਗਦਾ ਤੁਹਾਨੂੰ?
1: ਲੱਗਦਾ ਜੀ।
0: ਚੀ ਚੀ ਦੀ ਆਵਾਜ਼ ਵੀ ਆਉਂਦੀ ਹੈ?
1: ਆਉਂਦੀ ਹੈ ਜੀ।
0: ਤੇ ਉਹਦਾ ਇਲਾਜ ਮੈਂ ਨਹੀਂ ਕਰ ਸਕਦਾ, ਤੁਹਾਨੂੰ ਕਿਸੇ ਤਰਖਾਣ ਭਾਈ ਨੂੰ ਬੁਲਾਉਣਾ ਪੈਣਾ, ਕਿਉਂਕਿ ਜਿਹੜਾ ਦਰਵਾਜ਼ਿਆਂ 'ਚ ਜੋੜ ਹੈ ਜੀ ਜਾਂ ਕਿਸੇ ਮੰਜੇ ਦਾ ਜੋੜ ਹੈ ਜਾਂ ਬੈੱਡ ਦਾ ਜੋੜ ਹੈ ਨਾ ਜੀ, ਉਹ ਲੱਕੜ ਦਾ ਕੰਮ, ਉਹ ਹਕੀਮ ਸਾਹਿਬ ਨਹੀਂ ਕਰਦੇ। ਚਲੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਚੁਟਕਲਾ ਸੁਣਿਆ ਤੇ ਤੁਹਾਡੀ ਜਿਹੜੀ ਮਰਜ਼ ਦੀ ਦਵਾ ਹੈ ਨਾ ਜੀ ਉਹ ਇੱਕੋ ਇੱਕ ਹੈ ਜੀ, FM ਰੇਨਬੋ, ਤੁਸੀਂ ਇਹਦੇ ਨਾਲ ਜੁੜੇ ਰਹਿਣਾ ਜੀ, ਕਾਲ ਕਰਦੇ ਰਹਿਣਾ ਜੀ, ਹੈ ਜੀ, ਤੇ ਹੱਸਦੇ ਵੀ ਰਹਿਣਾ ਜੀ, ਕੋਈ ਗੱਲ ਨਹੀਂ, ਹੱਸਣ ਦੇ ਨਾਲ ਕਹਿੰਦੇ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ। ਦੇਖੋ ਮੈਨੂੰ ਕੋਈ ਬਿਮਾਰੀ ਲੱਗੀ ਹੈ? ਬਸ ਫਿਰ ਹਕੀਮ ਹਿਕਮਤ ਲਾਲ ਵਾਂਗੂ ਹੱਸਦੇ ਰਹੋ ਜੀ, ਤੇ ਗਾਣਾ ਕਿਹੜਾ ਸੁਣਾਈਏ ਤੁਹਾਨੂੰ?
1: ਕੁਮਾਰ ਤੇ ਅਲਕਾ ਦੀ ਆਵਾਜ਼ ਤੇ ਸੁਣਾ ਦੋ, ਪਾਸ ਹੋ ਆਣੇ ਲੱਗੇ ਜ਼ਰਾ ਜ਼ਰਾ।
0: ਕੀ ਬਾਤ ਹੈ, ਵੈਸੇ ਕੌਣ ਆਣ ਲੱਗੇ ਬਸ ਜ਼ਰਾ ਜ਼ਰਾ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਦੋਸਤ ਅਰਜਨ ਜੀ ਆਏ ਸੀ ਸਾਡੇ ਕੋਲ ਦਵਾਈ ਲੈਣ, ਤੇ ਇਹਨਾਂ ਨੂੰ ਆਪਾਂ ਦੱਸ ਦਈਏ ਜੀ ਕਿ ਰੇਨਬੋ ਤੋਂ ਵੱਡੀ ਕੋਈ ਗੋਲੀ ਨਹੀਂ ਹੈਗੀ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ। ਤੇ ਹਿਕਮਤ ਲਾਲ ਜੀ ਦਾ ਹਕੀਮ ਖਾਨਾ ਇੱਦਾਂ ਹੀ ਖੁੱਲ੍ਹਾ ਜੀ, ਸ਼ਾਮ 5 ਵਜੇ ਤੱਕ ਆਓ, ਫਿਰ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰ ਲਈਏ।

ਕਹਿੰਦੇ ਜੀ ਪਾਸ ਆਉਣੇ ਲੱਗੇ ਜ਼ਰਾ ਜ਼ਰਾ ਅਤੇ ਇੱਧਰ ਹਿਕਮਤ ਲਾਲ ਹਕੀਮ ਜੀ ਦੇ ਵੀ ਜਿਹੜੇ ਖਜ਼ਾਨੇ ਨੇ ਨਾ ਉਹ ਭਰਨ ਲੱਗੇ ਨੇ, ਪੈਸਾ ਵੱਧ ਆ ਰਿਹਾ ਕਿਉਂਕਿ ਸਾਡੇ ਲੋਕ ਬਹੁਤ ਚਾਹੁਣ ਵਾਲੇ ਨੇ, ਹੈ ਨਾ ਜੀ। ਦੂਰੋਂ ਪਤਾ ਨਹੀਂ ਕਿਉਂ ਰੌਲਾ ਜਿਹਾ ਪੈਂਦਾ ਹੈ, ਇਹ ਕੌਣ ਆ ਗਿਆ ਭਲਾ ਵਿਹੜੇ ਦੇ ਵਿੱਚ ਅੱਜ, ਹਕੀਮ ਖਾਨ ਨੇ ਕੌਣ ਆ ਗਿਆ, ਇੰਨਾ ਰੌਲਾ ਕਾਹਦਾ ਹੈ। ਮਾੜਾ ਜਿਹਾ ਦੇਖੀਏ ਤਾਂ ਸਹੀ। ਹੈਲੋ, ਸਤ ਸ੍ਰੀ ਅਕਾਲ, ਅੱਛਾ ਜੀ ਤੇ ਫਿਰ ਤੁਸੀਂ ਦਵਾਈ ਦੇਣੀ ਸੀ ਉਹਨੂੰ ਨਿਆਣੇ ਨੂੰ ਜਿਹੜੀ ਮੈਂ ਦਿੱਤੀ ਸੀ, ਮਾਤਾ ਤੇਰਾ ਕੋਈ ਫੁੱਲ ਸਟੋਪ ਨੀ ਹੈਗਾ, ਤੂੰ ਲਗਾਤਾਰ ਬੋਲਦੀ ਹੈ। ਮਾਤਾ ਤੇਰੀ ਆਵਾਜ਼ ਘੱਟ ਇੱਦਾਂ ਲੱਗਦਾ ਜਿੱਦਾਂ ਤੂੰ ਆਵਾਜ਼ ਨਾਲ ਹੀ ਮੁੱਕੀਆਂ ਮਾਰੀ ਜਾਣੀ ਸਾਡੇ ਹੈ। ਮਾਤਾ ਤੂੰ ਤੇ ਮੇਰਾ ਹਾਸਾ ਹੀ ਬੰਦ ਕਰਾਤਾ ਹੈ। ਅੱਛਾ ਮਾਤਾ, ਪੋਤੇ ਨੂੰ ਜਿਹੜੀਆਂ ਤੁਸੀਂ ਦੱਸਿਆ ਕਿ ਉਹਨੂੰ ਟੱਟੀਆਂ ਲੱਗੀਆਂ ਮੁੰਡੇ ਨੂੰ, ਹੈਨਾ, ਤੇ ਉਹ ਮੁੰਡਾ ਜਿਹੜਾ ਇਹ ਤੁਹਾਡਾ, ਇਹ ਤੈਨੂੰ ਤੁਸੀਂ ਅੰਬ ਨਾ ਖਿਲਾਓ ਫਿਰ ਨਹੀਂ ਹੋਏਗਾ ਇੱਦਾਂ ਦਾ ਕੁਛ ਵੀ ਹੈ, ਇਹ ਤੁਸੀਂ ਸਾਰਾ ਕੁਛ ਹਕੀਮ ਦੇ ਸਿਰ ਸਿੱਟ ਦਿੰਦੇ ਬਾਅਦ ਚੋਂ ਹੈ। ਅੱਛਾ ਤੁਹਾਨੂੰ ਤੇ ਫੱਤੂ ਦੇ ਪਾਪੇ ਨੂੰ ਨਹੀਂ ਲੱਗੀਆਂ, ਫਿਰ ਇੱਦਾਂ ਕਰੋ ਤੁਸੀਂ ਆ ਹਕੀਮ ਹਿਕਮਤ ਲਾਲ ਦੀ ਆਹ ਵਾਲੀ ਦਵਾਈ ਖਾਓ, ਤੁਹਾਨੂੰ ਵੀ ਲੱਗ ਜਾਣਗੀਆਂ, ਤੁਹਾਨੂੰ ਤਿੰਨਾਂ ਜਾਣਿਆਂ ਨੂੰ ਲੱਗ ਜਾਣਗੀਆਂ, ਮੈਂ ਕਿਹਾ ਹੈਟ੍ਰਿਕ ਹੋ ਜਾਏਗੀ। ਅੱਛਾ ਮੇਰੀ ਕਿਸੇ ਵੀ ਜੜੀ ਬੂਟੀ ਨਾਲ ਆਰਾਮ ਨੀ ਨਾ ਆਇਆ ਮੁੰਡੇ ਨੂੰ, ਤੇ ਤੁਸੀਂ ਇੱਦਾਂ ਕਰੋ ਤੁਸੀਂ ਨਾ ਆਪਣੇ ਮੁੰਡੇ ਨੂੰ ਲਾਲ ਰੰਗ ਦਾ ਕੱਛਾ ਪਵਾਓ, ਉਹ ਇਸ ਕਰਕੇ ਕਿਉਂਕਿ ਲਾਲ ਰੰਗ ਦੇਖ ਕੇ ਟ੍ਰੇਨ ਰੁਕ ਜਾਂਦੀ ਹੈ, ਤੇ ਨਿਆਣਿਆਂ ਦੀਆਂ ਇਹ, ਹੁਣ ਮੈਂ ਨਾਮ ਕੀ ਲਵਾਂ, ਮੈਨੂੰ ਲੱਗਦਾ ਮੈਨੂੰ ਅੱਜ ਦਾ ਆਪਣਾ ਹਕੀਮ ਖਾਨਾ ਇੱਥੇ ਬੰਦ ਕਰਨਾ ਪੈਣਾ, ਮਾਤਾ ਤੇ ਬਾਹਲੀ ਤੱਤੀ ਹੋ ਗਈ ਆ। ਨਹੀਂ ਨਹੀਂ ਮਾਤਾ, ਮੈਂ ਤੈਨੂੰ ਤੇਰਾ ਪਸੰਦੀਦਾ ਗਾਣਾ ਸੁਣਾ ਦਿੰਦਾ, ਤੂੰ ਸ਼ਾਂਤ ਹੋ ਜਾ ਮਾਤਾ, ਇੱਦਾਂ ਨਾ ਕਰ। ਠੀਕ ਹੈ ਮਾਤਾ, ਇਹ ਤੇ ਗਾਣਾ ਕਿਹੜਾ ਸੁਣਨਾ ਮੈਨੂੰ ਦੱਸਤੀ ਤੇ ਜਾ। ਠੀਕ ਹੈ ਚਲੋ ਮੈਂ ਉਹ ਗਾਣਾ ਸੁਣਾ ਦਿੰਦਾ, ਠੀਕ ਹੈ ਮਾਤਾ, ਤੇ ਤੁਸੀਂ ਸਤਿ ਸ੍ਰੀ ਅਕਾਲ। ਹਾਂ 50 ਰੁਪਏ ਭਾਵੇਂ ਮੇਰੇ ਤੋਂ ਲੈ ਜਾ, 50 ਰੁਪਏ ਮੇਰੇ ਤੋਂ ਲੈ ਜਾ ਭਾਵੇਂ, ਪਰ ਉਹਨੂੰ ਕੱਛਾ ਲਾਲ ਰੰਗ ਦਾ ਲੈ ਕੇ ਦੀ, ਠੀਕ ਹੈ। ਇਹ ਮਾਤਾ ਨੇ ਤੇ ਮੇਰਾ BP ਹਾਈ ਕਰਤਾ, ਹਾਏ ਹੁਣ ਮੈਂ ਆਪਣਾ BP ਦੀ ਦਵਾਈ ਕਿੱਥੋਂ ਲੈ ਕੇ ਆਵਾਂ, ਜਿਹੜਾ ਨਾਲ ਦਾ ਹਕੀਮ ਆ ਮੈਂ ਤੋਂ ਹੀ ਲੈਣਾ। ਕੋਈ ਗੱਲ ਨਹੀਂ ਜੀ, ਤੁਸੀਂ ਸੁਣੋ ਗਾਣਾ ਅਗਲਾ ਜਿਹੜਾ ਮਾਤਾ ਦੀ ਪਸੰਦ ਆ, ਅਤੇ ਉਮੀਦ ਕਰਦੀ ਹਾਂ ਕਿ ਉਹਦੇ ਪੋਤੇ ਦੀਆਂ ਜਿਹੜੀਆਂ ਹੁਣ ਮੈਂ

0: ਹਕੀਮ ਹਿਕਮਤ ਲਾਲ ਦਾ ਤੇ ਕਹਿੰਦੇ ਬਲੱਡ ਪ੍ਰੈਸ਼ਰ ਹੀ ਵੱਧ ਗਿਆ ਸੀਗਾ। ਇਹ ਬੀਬੀ ਜਿਹੜੀ ਪ੍ਰੀਤੂ ਆਈ ਸੀ ਨਾ, ਹਾਏ ਹਾਏ ਏਦਾਂ ਦੀਆਂ ਕਿਤੇ ਗੱਲਾਂ ਕਰਦੀ ਹੈ, ਕਿਤੇ ਮੂੰਹ ਨਾਲ ਹੀ ਕੁੱਟ ਸੁੱਟਿਆ ਉਹਨੇ। ਡਾਂਗਾਂ ਸੋਟਿਆਂ ਦੀ ਤੇ ਲੋੜ ਹੀ ਨਹੀਂ, ਸਰੀਰ ਮੇਰੀ ਤੇ ਲਾਸਾਂ ਪਾ ਛੱਡੀਆਂ। ਬਸ ਹੁਣ ਕੋਈ ਤਕੜੀ ਜੀ ਕਿਤੇ ਅਸਾਮੀ ਆ ਜਾਵੇ, ਚਾਰ ਪੈਸੇ ਖਰਚ ਲਈਏ, ਕਿਉਂਕਿ ਨਾਲ ਦੇ ਹਕੀਮ ਨੂੰ ਵੀ ਮੈਂ ਮੁਫ਼ਤ 'ਚ ਹੀ ਬੀ ਪੀ ਚੈੱਕ ਕਰਾ ਕੇ ਆਇਆ। ਹੁਣ ਪਤਾ ਨਹੀਂ ਕਿਹੜਾ ਮਰੀਜ਼ ਆਉਂਦਾ ਤੇ ਲੱਗਦਾ ਮੈਨੂੰ। ਆਓ ਜੀ, ਲੰਘਿਆ ਲੰਘਿਆ। ਹੈਲੋ,
1: ਹੈਲੋ,
0: ਹਾਂਜੀ, ਆਓ ਜੀ, ਦੱਸੋ ਕੀ ਨਾਮ ਤੁਹਾਡਾ
1: ਜੀ? ਮੈਂ ਸੋਨੂੰ ਗੱਲ ਕਰ ਰਿਹਾ, ਬਲਦੇਵ ਨਗਰ ਜਲੰਧਰ ਤੋਂ।
0: ਅੱਛਾ, ਸੋਨੂੰ ਬਲਦੇਵ ਨਗਰ ਤੋਂ ਆਈ ਹੈ ਜੀ, ਠੀਕ ਹੈ। ਸੋਨੂੰ ਜੀ, ਮੈਨੂੰ ਧਿਆਨ ਨਾ ਦੇ, ਦੀਦਾ ਤੁਸੀਂ ਭਲਾ ਕਿਹੜੇ ਰੰਗ ਦੇ ਕੱਪੜੇ ਪਾਏ ਆ?
1: ਮੈਂ ਵਾਈਟ ਰੰਗ ਦੀ ਸ਼ਰਟ ਪਾਈ ਹੋਈ ਆ।
0: ਅੱਛਾ, ਸਫੇਦ ਰੰਗ ਦੇ ਕੱਪੜੇ ਪਾਏ ਆ, ਤੇ ਮੈਂ ਕਹਿੰਦਾ ਤੁਹਾਨੂੰ ਬੰਗਲਾ ਨਾ ਬਣਾ ਦਈਏ। ਬੰਗਲਾ ਬਣਾ ਦਈਏ, ਤੁਹਾਡੇ ਸਰੀਰ ਦਾ ਆਪਾਂ ਚੈੱਕਅਪ ਕਰਨਾ ਨਾ ਕਿ ਕਿੰਨਾ ਕੁ ਮਜ਼ਬੂਤ ਹੈ। ਹੁਣ ਇੱਦਾਂ ਕਰਨਾ, ਤੁਸੀਂ ਫੋਨ ਨੂੰ ਤੁਸੀਂ ਸਪੀਕਰ ਤੇ ਲਾ ਕੇ ਤੇ ਖੜੇ ਹੋ ਜਾਓ ਪਹਿਲਾਂ। ਸ਼ਾਬਾਸ਼, ਹਾਂ ਬਸ ਹੁਣ ਤੁਸੀਂ ਖੜੇ ਹੋ ਜਾਓ। ਖੜੇ ਹੋ ਗਏ ਤੁਸੀਂ?
1: ਨਹੀਂ ਆਪਾਂ ਪੈ
0: ਗਏ। ਨਹੀਂ ਨਹੀਂ ਪੈਣਾ ਨੀ, ਤੁਸੀਂ ਪੈਣਾ ਪੈਂਦਾ ਤਾਂ ਕੋਈ ਹੋਰ ਹੁੰਦਾ ਇੱਕ ਦੂਜੇ ਨੂੰ, ਹੈ ਨਾ। ਚਲੋ ਕੋਈ ਗੱਲ ਨੀ, ਸੋਨੂੰ ਜੀ ਖੜੇ ਹੋ ਜਾਓ ਜਲਦੀ। ਹਕੀਮ ਜੀ ਕੋਈ ਇੰਨਾ ਟਾਈਮ ਨੀ ਹੈਗਾ, ਬਾਹਰ ਲੈਨ ਲੱਗੀ ਆ। ਲੈਨ ਮਤਲਬ ਮਰੀਜ਼ਾਂ ਦੀ ਨੀ ਲੱਗੀ, ਲੈਨ ਮਰੀਜ਼ਾਂ ਦੀ ਨੀ ਲੱਗੀ ਹੋਈ, ਬਾਹਰ ਰੇਲ ਗੱਡੀ ਦੀ ਲੈਨ ਲੱਗੀ ਆ ਨਾ, ਤਾਂ ਕਰਕੇ। ਹਾਂ ਤੁਸੀਂ ਖੜੇ ਹੋ ਗਏ, ਹੁਣ ਤੁਸੀਂ ਇੱਦਾਂ ਕਰੋ ਆਪਣੀਆਂ ਬਾਹਾਂ ਖੋਲ ਲਓ ਬਾਹਰ ਨੂੰ। ਮੈਂ ਪਤਾ ਨੀ ਕਿਉਂ ਖੋਲੀ ਜਾਂਦਾ, ਹਾਂ ਮੈਂ ਵੀ ਨਾਲ ਨਾਲ ਖੋਲੀ ਜਾਂਦਾ।

0: ਪਾਗਲੀਆਂ ਅੱਛਾ ਤੁਸੀਂ ਖੋਲ ਲਿਆ ਹੁਣ ਤੁਸੀਂ
1: ਡਾਕਟਰ ਹੋ ਕਿ ਪਾਗਲ
0: ਹੈ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਮੈਂ ਹਕੀਮ ਹਾਂ ਜੀ ਤੇ ਸੁਣੋ ਜੀ ਤੁਸੀਂ ਨਾ ਹੁਣ ਆਪਣੀ ਸੱਜੀ ਲੱਤ ਚੁੱਕ ਕੇ ਖੱਬੀ ਲੱਤ ਤੇ ਰੱਖ ਲਿਓ ਇੱਕ ਲੱਤ ਭਾਰ ਹੋ ਜੋ ਬੰਗਲੇ ਹੋ ਤੇ ਆਪਣੇ ਹੱਥ ਹਿਲਾਓ ਬਸ ਤੁਸੀਂ ਸਮਝ ਲਓ ਨਾ ਹੱਥ ਤੁਸੀਂ ਹਿਲਾਉਣੇ ਇੱਦਾਂ ਸਮਝੋ ਜਿੱਦਾਂ ਤੁਸੀਂ ਖੰਭ ਹਿਲਾਉਂਦੇ ਹੋ ਹਾਂਜੀ ਚਲੋ ਤੁਸੀਂ ਬੰਗਲੇ ਬਣ ਗਏ ਹੋ ਜੀ ਹਾਂ ਹੁਣ ਤੁਹਾਨੂੰ ਤੁਸੀਂ ਬੰਗਲੇ ਹੋ ਜੀ ਹੁਣ ਮੈਂ ਤੁਹਾਨੂੰ ਠੀਕ ਕਰਾਂਗਾ ਤੁਸੀਂ ਹੁਣ ਬਾਹਾਂ ਥੱਲੇ ਕਰ ਲਓ ਲੱਤ ਥੱਲੇ ਕਰ ਲਓ ਬੈਠ ਜਾਓ ਤੇ ਫੋਨ ਨੂੰ ਸਪੀਕਰ ਤੋਂ ਹਟਾ ਲਓ ਜੀ ਚਲੋ ਬਸ ਜੀ ਹੁਣ ਠੀਕ ਠੀਕ ਹੋ ਗਿਆ ਜੀ ਤੁਸੀਂ ਲਿਓ 20,000 ਰੁਪਇਆ ਦੇ ਦਿਓ ਠੀਕ ਹੋਣ ਦਾ ਨਹੀਂ ਪਾਗਲ ਪਤਾ ਕਿਉਂ ਤੁਸੀਂ ਬੰਗਲੇ ਬਣੇ ਸੀ ਮੈਂ ਇਨਸਾਨ ਬਣਾ ਤਾ ਦੱਸੋ ਕਪੜੇ ਚਿੱਟੇ ਰੰਗ ਦੀ ਪਾਏ ਤੇ ਕਹਿੰਦੇ ਮੈਂ ਬੰਗਲਾ ਬੰਗਲਾ ਤਾਂ ਕਰਕੇ ਹਾਂਜੀ
1: ਕੋਈ ਨੀ ਮੈਂ ਤੁਹਾਨੂੰ ਚੈੱਕ ਦੇ ਦੇਣਾ ਤੁਸੀਂ ਕੈਸ਼ ਕਰਾ ਲਿਓ
0: ਅਸੀਂ ਚੈੱਕ ਦੇ ਦੇਣਾ ਮੈਨੂੰ ਤੁਸੀਂ ਨਹੀਂ ਚੈੱਕ ਨਹੀਂ ਮੈਨੂੰ ਪਲੇਨ ਪਸੰਦ ਹੈ ਜੀ ਚੈੱਕ ਦਾ ਕੱਪੜਾ ਵਧੀਆ ਨਹੀਂ ਹੁੰਦਾ ਜੀ ਹੈ ਨਾ ਜੀ ਤੁਸੀਂ ਮੈਨੂੰ ਪਲੇਨ ਕੱਪੜਾ ਦੇ ਸਕਦੇ ਹੋ ਚੈੱਕ ਮੈਨੂੰ ਪਸੰਦ ਨਹੀਂ ਜੀ ਇਹ ਗਲਤ ਗੱਲ ਹੈ ਵੈਸੇ ਸੋਨੂ ਜੀ ਇਹ ਸੋਨੂ ਜੀ ਸਾਡੀ ਨਾ ਇਹ ਸਕ੍ਰਿਪਟ ਨਹੀਂ ਸੀ ਵੈਸੇ ਮੈਂ ਜੋ ਤੁਹਾਨੂੰ ਕਿਹਾ ਸੀ ਠਾਣੇ ਠੂਣੇ ਵਾਲੀ ਗੱਲ ਤੁਸੀਂ ਬੋਲੀ ਨਹੀਂ ਗਲਤ ਗੱਲ ਹੈ ਵੈਸੇ ਤੁਸੀਂ ਨਹੀਂ ਤੁਸੀਂ ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਕਿਹੋ ਕਿ ਮੈਂ ਤੁਹਾਨੂੰ ਥਾਣੇ ਨੂੰ ਥਾਣੇਦਾਰ ਨੂੰ ਲੈ ਕੇ ਆਉਂਦਾ ਕਿ ਤੁਸੀਂ ਇਹ ਲੋਕਾਂ ਨੂੰ ਇੱਦਾਂ ਬੇਵਕੂਫ ਬਣਾਉਂਦੇ ਹੋ ਮਰੀਜ਼ ਨੂੰ ਹੈ ਨਾ ਜੀ ਫਿਰ ਮੈਂ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਪ੍ਰੀਤੋ ਦੇ ਰਿਸ਼ਤੇਦਾਰ ਤਾਂ ਨਹੀਂ ਹੈ ਨਾ ਤੁਸੀਂ ਸਾਰੀ ਸਕ੍ਰਿਪਟ ਭੁੱਲ ਗਏ ਜੀ ਗਲਤ ਗੱਲ ਹੈ ਚਲੋ ਕੋਈ ਗੱਲ ਨਹੀਂ ਸੋਨੂ ਜੀ ਤੁਸੀਂ ਬਹੁਤ ਹੱਸੇ ਵੀ ਅਤੇ ਤੁਹਾਨੂੰ ਹਸਾਇਆ ਵੀ ਅਤੇ ਅਸੀਂ ਤੁਹਾਨੂੰ ਸੁਣਾਉਂਦੇ ਜੀ ਤੁਹਾਡਾ ਗੀਤ ਹੈ ਨਾ ਜੀ ਰੇਨਬੋ ਦਾ ਪਰਿਵਾਰ ਹੋ ਤੁਸੀਂ ਸਾਡਾ ਆਪਣਾ ਅਤੇ ਗੀਤ ਆ ਰਿਹਾ ਜੀ ਤੁਹਾਡਾ ਫਰਮਾਇਸ਼ੀ ਰਫੀ ਸਾਹਿਬ ਦੀ ਆਵਾਜ਼ 'ਚ
1: ਜੀ
0: ਜੀ ਜੀ ਜੀ ਜੀ ਜੀ ਜੀ ਅਤੇ ਇਨਸਾਨ ਹੀ ਰਹਿਣਾ ਜੀ ਤੁਸੀਂ ਠੀਕ ਹੈ ਬੰਗਲੇ ਨਹੀਂ ਬਣਨਾ ਠੀਕ ਹੈ ਜੀ ਲਓ ਜੀ ਦੋਸਤੋ ਇੱਦਾਂ ਬਸ ਹੱਸਦੇ ਰਹਿਣਾ ਜੀ ਤੁਸੀਂ ਵੱਸਦੇ ਰਹਿਣਾ ਅਤੇ ਆਪਣੇ ਹਕਮਤ ਲਾਲ ਹਕੀਮ ਜੀ ਦੇ ਨਾਲ ਜੁੜੇ ਰਹਿਣਾ

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਹਕੀਮ ਖਾਨਾ ਹਿਕਮਤ ਲਾਲ ਦਾ ਅਤੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਜੀ। ਅਗਲੇ ਸਾਡੀ ਕੁੱਲ ਮਰੀਜ਼ ਆ ਗਏ ਨੇ, ਆਓ ਜੀ ਆਓ ਧੰਨਪਾਗ ਆਓ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਮੈਂ ਕਿਹਾ ਜੀ ਨਮਸਕਾਰ, ਆਓ ਜੀ ਬੈਠੋ, ਕੀ ਹਾਲ ਚਾਲ ਨੇ? ਬਸ ਮੈਂ ਪੁੱਛਦਾ ਹੀ ਹੁੰਦਾ ਜੀ, ਜਿਹੜਾ ਕਹਿ ਦਿੰਦਾ ਨਾ ਕਿ ਨਹੀਂ ਠੀਕ, ਉਹਦੀਆਂ ਜੇਬਾਂ ਜ਼ਿਆਦਾ ਖਾਲੀ ਕਰੀ ਦੀਆਂ। ਇੱਥੇ ਦੱਸੋ ਜੀ, ਫਿਰ ਕੀ ਬਿਮਾਰੀ ਲੈ ਕੇ ਆਏ ਹੋ?
1: ਬਿਮਾਰੀ ਬਸ ਜੀ, ਘਰ ਵਾਲੀ ਨਾਰਾਜ਼ ਨਾ ਹੋਵੇ ਤੇ ਪੇਕੇ ਨਾ ਜਾਵੇ।
0: ਘਰ ਵਾਲੀ ਨਾਰਾਜ਼ ਨਾ ਹੋਵੇ ਤੇ ਪੇਕੇ ਨਾ ਜਾਵੇ। ਇਹ ਭਾਈ ਸਾਹਿਬ, ਤੁਹਾਡਾ ਨਾਮ ਕੀ ਸੀ ਭਲਾ ਦੱਸਿਆ ਤੁਸੀਂ?
1: ਪੁਰਸ਼ੋਤਮ
0: ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੇਰਾ ਹੁਣ ਤੱਕ ਦਾ ਤਕਰੀਬਨ 1.25 ਮਹੀਨੇ ਦਾ ਤਜਰਬਾ ਹੈ ਜੀ, ਬਹੁਤ ਵੱਡਾ ਤਜਰਬਾ ਮੇਰਾ। ਅਤੇ ਮੈਂ ਪੂਰਾ ਸੰਸਾਰ ਘੁੰਮ ਲਿਆ ਜੀ, ਇੱਦਾਂ ਦੀ ਕੋਈ ਮੇਰੇ ਕੋਲ ਜੜੀ ਬੂਟੀ ਨਹੀਂ ਬਣੀ ਜੀ ਜਿਹਦੇ ਨਾਲ ਘਰ ਵਾਲੀ ਨਾਰਾਜ਼ ਨਾ ਹੋਵੇ ਅਤੇ ਗੁੱਸੇ ਨਾ ਹੋਵੇ। ਹੈ ਜੀ, ਅਤੇ ਉਸੇ ਦੁੱਖ ਦੇ ਮਾਰਾ 'ਤੇ ਮੈਂ ਹਕੀਮ ਬਣਿਆ। ਤਰ੍ਹਾਂ ਤਰ੍ਹਾਂ ਦੀਆਂ ਜੜੀ ਬੂਟੀਆਂ ਲੱਭਦਾ ਰਹਿੰਦਾ ਤਾਂ ਕਿ ਇਹ ਵਾਲੀ ਜਿਹੜੀ ਬਿਮਾਰੀ ਹੈ ਮੇਰੇ ਭਰਾਵਾਂ ਨੂੰ ਲੱਗੀ ਹੋਈ ਹੈ, ਉਹਦਾ ਇਲਾਜ ਹੋ ਸਕੇ। ਹੈ ਜੀ, ਇਹ ਵੈਸੇ ਤੁਸੀਂ ਗਲਤ ਜ਼ਿਕਰ ਕਰ ਬੈਠੇ ਹੋ, ਹੁਣ ਮੈਨੂੰ ਲੱਗਦਾ ਤੁਹਾਡੇ ਨਾਲ ਨਾਲ ਮੇਰੀ ਵੀ ਘਰ ਜਾਂਦਿਆਂ ਦੀ ਸੇਵਾ ਹੋ ਜਾਣੀ ਹੈ। ਇਹ ਜਿੰਨਾ ਕੁ ਮੈਂ ਇਹ 5 ਵਜੇ ਤੱਕ ਹੱਸਿਆ ਜੀ, ਉਹ ਸਾਰਾ ਹੀ ਮੇਰਾ ਘਰ ਜਾ ਕੇ ਰੋਣਾ ਨਿਕਲ ਜਾਣਾ ਹੈ। ਇਹ ਪੁਰਸ਼ੋਤਮ ਜੀ, ਤੁਸੀਂ ਬੋਲ ਨਹੀਂ ਰਹੇ, ਚੁੱਪ ਕਿਉਂ ਹੋ ਗਏ?
1: ਮੈਂ ਡਰ ਗਿਆ ਜੀ।
0: ਇਹ ਤੁਸੀਂ ਇਕੱਲੇ ਨਹੀਂ ਡਰੇ, ਮੈਂ ਵੀ ਡਰ ਗਿਆ ਭਾਜੀ। ਇਹ ਪੁਰਸ਼ੋਤਮ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਹੈ ਜੀ। ਜਾਂਦੇ ਜਾਂਦੇ ਤੁਸੀਂ ਸਾਨੂੰ ਫਰਮਾਇਸ਼ ਦੱਸ ਦਿਓ ਜੀ, ਖੈਰ ਕੀ ਪਤਾ FM ਰੇਨਬੋ ਸੁਣ ਕੇ ਸ਼ਾਇਦ ਕੋਈ ਜਾਦੂ ਹੋ ਜਾਵੇ ਹੈ ਤੁਹਾਡੀ ਵਾਈਫ ਤੇ।
1: ਬਸ ਜੀ, ਇਹੋ ਜਿਹੇ ਕਿ ਪੇਕੇ ਜਾਣ ਵਾਲੀ
0: ਹੈ। ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਹੈ ਜੀ।
1: ਬਿਲਕੁਲ
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪੁਰਸ਼ੋਤਮ ਜੀ। ਗਾਣਾ ਪਲੇ ਕਰ ਰਹੇ ਹਾਂ ਜੀ ਤੁਹਾਡੀ ਪਸੰਦ ਦਾ।

ਮਸੀ ਦੀ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਨੇ, ਥੋੜਾ ਦਿਨ ਰਹਿਣ ਦਿਓ ਕਿਤੇ ਘਰ ਵਾਲੀ ਨੂੰ, ਚਾਰ ਦਿਨ ਸੁੱਖ ਦੇ ਤੁਹਾਡੇ ਕੋਲੋਂ ਵੀ ਗੁਜ਼ਾਰਨੀ

ਯਾਦ ਕਰ ਲਾ ਆਪਾਂ ਨੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ, ਤੁਹਾਨੂੰ ਹਸਾ ਕੇ। ਅਤੇ ਹੁਣ ਹਿਕਮਤ ਲਾਲ ਹਾ ਜਿਹੜੇ ਹਕੀਮ ਜੀ ਨੇ, ਉਹਨਾਂ ਨੂੰ ਹਕੀਮ ਖਾਨਾ ਬੰਦ ਕਰਨ ਦਾ ਸਮਾਂ ਹੋ ਗਿਆ ਜੀ। ਹੁਣ ਅਸੀਂ ਵੀ ਘਰ ਚੱਲੀਏ, ਆਪਣੀ ਘਰ ਵਾਲੀ ਤੋਂ ਕੁਛ ਖਾ ਲਈਏ, ਹੈ ਨਾ ਜੀ। ਪਤਾ ਹੀ ਹੈ ਤੁਹਾਨੂੰ ਕੀ ਖਾਣਾ। ਪਰ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਆ ਗਏ ਨੇ ਜੀ, ਨੌਜਵਾਨ ਬੱਚੇ। ਨੌਜਵਾਨ ਬੱਚਿਆਂ ਦਾ ਪ੍ਰੋਗਰਾਮ ਹੈ ਯੁਵਾਨੀ, 5 ਤੋਂ 6 ਤੱਕ ਚੱਲਣਾ ਜੀ। ਬਿਲਕੁਲ ਪੂਰਾ ਪੂਰਾ ਪ੍ਰੋਗਰਾਮ ਸੁਣਨਾ ਤੁਸੀਂ ਬੱਚਿਆਂ ਦਾ, ਹੈ ਜੀ। ਆਓ ਜੀ।

0: जी हाँ दोस्तों, नमस्कार, आदाब, सत श्री अकाल, गुड इवनिंग। FM 102.7 MHz आकाशवाणी दा जलंधर केंद्र है। कड़ी ते वज चुके ने 5। जी हाँ, ते तैयार हो चुके हैं असी स्टूडियो दे विच पेश करन लई तुहाडा अपना मनपसंद प्रोग्राम युववाणी। ते मैं हाँ तुहाडी अपनी दोस्त RJ प्रिया,
1: ते मैं हाँ थोड़े दिलां दी धड़कन ते चेहरे ते मुस्कान लैण वाली तुहाडी RJ दोस्त दीक्षा। ते प्रिया, हुण असी वधिया जी इंट्रो ते करती है, क्यों ना अपने दोस्तां नूं इस प्रोग्राम दा वेरवा भी दे दईए कि कीड़े कीड़े सैगमेंट्स रहणगे अज। बड़े ही इंट्रस्टिंग सैगमेंट रहण वाले आ। सब ना पहले असी गलबात करांगे तुहाडे नाल कुछ रोज़गार समाचार दी। रोज़गार समाचार लैके आवांगे, बड़ी ही अच्छी अच्छी वैकेंसी लैके आए हाँ असीं तुहाडे लई। फिर आएगा जी साडे यूथ न्यूज़, और एक इंट्रस्टिंग फीचर भी अज असीं इहनां नूं सुणा
0: सीक्रेट है उते। ते जी हाँ, तैयार हो जाओ, अज फन ही फन है। ते इस दे नाल इनफॉर्मेशन तां मिलनी ही है, ते बस क्यूरियोसिटी दा लेवल वधा लो, ते बस एंजॉय करो प्रोग्राम नूं। ते हाँ दीक्षा, अज ना बड़ा एक खास जिहा दिन है। तुसी मेरे नाल गल कर रहे सी सवेरे रुखां बारे, पेड़ पौद्यां बारे, ਅਤੇ ਗੱਲ ਕਰਦੇ ਤੁਸੀਂ ਥੋੜ੍ਹਾ ਜਿਹਾ ਇਮੋਸ਼ਨਲ ਹੋ ਗਏ, ਅਤੇ ਮੈਂ ਪੁੱਛਣਾ ਚਾਹੂੰਗੀ ਹੋਇਆ ਕੀ ਸੀ?
1: ਕੁਛ ਨਹੀਂ, ਮੈਨੂੰ ਨਾ ਇੱਦਾਂ ਲੱਗਦਾ ਹੈ ਕਿ ਰੁੱਖਾਂ ਨਾਲ ਮੇਰਾ ਵੈਸੇ ਪਰਸਨਲੀ ਬੜਾ ਹੀ ਕਨੈਕਸ਼ਨ ਹੈ, ਔਰ ਮੈਂ ਆਪਣੇ ਘਰ ਦੇ ਵਿੱਚ ਵੀ ਲਗਾਏ ਹੋਏ ਹੈ। ਜਦੋਂ ਮੈਂ ਬੜੀ ਹੀ ਜ਼ਿਆਦਾ ਸਟ੍ਰੈਸ ਫੀਲ ਕਰਦੀ ਹਾਂ ਜਾਂ ਮੈਨੂੰ ਕੁਛ ਅਜੀਬ ਜਿਹਾ ਫੀਲ ਹੁੰਦਾ ਹੈ, ਤਾਂ ਮੈਂ ਬਸ ਆਪਣੀ ਛੱਤ 'ਤੇ ਚਲ ਜਾਂਦੀ ਹਾਂ। ਦਿਲ ਕਰਦਾ ਤਾਂ ਉਹਨਾਂ ਨੂੰ ਪਾਣੀ ਦਿੰਦੀ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਹਾਂ, ਉਹਨਾਂ ਨੂੰ ਦੇਖਦੀ ਹਾਂ, ਅਤੇ ਮੇਰਾ ਜਿਹੜੀ ਸਾਰੀ ਟੈਨਸ਼ਨ ਹੈ ਨਾ ਦੂਰ ਹੋ ਜਾਂਦੀ ਹੈ।
0: ਮਤਲਬ ਬਹੁਤ ਹੀ ਵਧੀਆ ਗੱਲ ਹੈ ਜੇ ਤੁਸੀਂ ਰੁੱਖਾਂ ਨਾਲ, ਪੇੜ ਪੌਦਿਆਂ ਨਾਲ ਇੰਨਾ ਟਾਈਮ ਸਪੈਂਡ ਕਰਦੇ ਹੋ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਰੁੱਖ ਆਪਣੀ ਪੂਰੀ ਜ਼ਿੰਦਗੀ ਵਿੱਚ ਹਜ਼ਾਰਾਂ ਲੋਕਾਂ ਨੂੰ ਆਕਸੀਜਨ ਛਾਂ ਤਾਂ ਦਿੰਦੇ ਹੀ ਹੈ, ਨਾਲ ਹੀ ਉਹ ਸਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਵੀ ਕਰਦੇ ਹੈ, ਸਾਡੇ ਸੁੱਖ ਵੀ ਵਧਾਉਂਦੇ ਹੈ। ਅਤੇ ਇਸ ਦੇ ਨਾਲ ਹੀ ਅਸੀਂ ਦੇਖੀਏ ਤਾਂ ਸਾਰਾ ਕੁਛ ਜਿਹੜਾ ਅਸੀਂ ਹੁਣੇ ਪਾ ਕੇ ਵੀ ਬੈਠੇ ਹਾਂ ਜਾਂ ਖਾਂਦੇ ਹਾਂ, ਉਹ ਸਾਰਾ ਕੁਛ ਜਿਹੜਾ ਰੁੱਖਾਂ ਨੇ ਹੀ ਸਾਨੂੰ ਦਿੱਤਾ ਹੈ। ਅਤੇ ਅਸੀਂ ਰੁੱਖਾਂ ਬਾਰੇ ਇੰਨੀ ਗੱਲਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਹੁਣ ਤੋਂ ਇਸ ਵੀਕ ਤੋਂ ਵਨ ਮਹੋਤਸਵ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ, ਅਤੇ ਬਸ ਸੈਲੀਬ੍ਰੇਟ ਕਰਨੇ ਅਸੀਂ ਪਿਆਰੇ ਪਿਆਰੇ ਜਿਹੜੇ ਫੁੱਲ ਪੌਦੇ ਆ ਉਹਨਾਂ ਨੂੰ ਸੈਲੀਬ੍ਰੇਟ ਕਰਨਾ, ਉਹਨਾਂ ਦਾ ਧਿਆਨ ਹੋਰ ਵੀ ਜ਼ਿਆਦਾ ਰੱਖਣਾ। ਧਿਆਨ ਤਾਂ ਅਸੀਂ ਰੱਖਦੇ ਹੀ ਹਾਂ, ਹੋਰ ਵੀ ਜ਼ਿਆਦਾ ਰੱਖਣਾ ਹੈ, ਪਾਣੀ ਵੀ ਪਾਉਣਾ ਹੈ ਉਹਨਾਂ ਨੂੰ, ਅਤੇ ਸੈਲੀਬ੍ਰੇਟ ਕਰਨਾ ਇਸ ਵੀਕ ਨੂੰ ਪਿਆਰ ਦੇ ਨਾਲ।
1: ਹਾਂ ਬਿਲਕੁਲ ਸਹੀ ਗੱਲ ਆ, ਅਸੀਂ ਗੱਲ ਕਰੀਏ ਤਾਂ ਰੁੱਖ ਸਾਨੂੰ ਆਕਸੀਜਨ ਦਿੰਦੇ ਹੈ, ਠੀਕ ਹੈ। ਜਿਵੇਂ ਮੈਂ ਦੱਸਿਆ ਕਿ ਮੈਨੂੰ ਉਹਨਾਂ ਕੋਲ ਜਾ ਕੇ ਬੜਾ ਹੀ ਅੱਛਾ ਫੀਲ ਹੁੰਦਾ। ਅਸੀਂ ਅਗਰ ਕਾਪੀਆਂ ਲੈਂਦੇ ਹਾਂ, ਹੈ ਨਾ, ਸਭ ਕੁਛ ਰੁੱਖਾਂ ਤੋਂ ਹੀ ਬਣਦੀਆਂ, ਅਤੇ ਸਾਡਾ ਇੱਕ ਮੈਨੂੰ ਲੱਗਦਾ ਕਿ ਰਿਸਪੋਂਸੀਬਿਲਿਟੀ ਹੈ ਕਿ ਅਸੀਂ ਕਿਸੇ ਨਾ ਕਿਸੇ ਜ਼ਰੀਏ, ਕਿਸੇ ਨਾ ਕਿਸੇ ਮੌਕੇ 'ਤੇ ਇੱਕ ਅਸੀਂ ਬਣਾ ਲਈਏ। ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਬਰਥਡੇ 'ਤੇ ਇੱਕ ਪੇੜ ਜ਼ਰੂਰ ਲਗਾਉਣਾ ਹੈ,
0: ਬਿਲਕੁਲ।
1: ਅਤੇ ਇਹ ਜਿਹੜਾ ਤੁਹਾਨੂੰ ਦੱਸ ਦਈਏ, ਜੁਲਾਈ ਦੇ ਮਹੀਨੇ ਜਿਹੜਾ ਇਹ ਰੁੱਖ ਵਨ ਮਹਾਉਤਸਵ ਮਨਾਇਆ ਜਾਂਦਾ ਹੈ, ਇਹ ਪੂਰਾ ਹਫ਼ਤਾ ਮਨਾਇਆ ਜਾਂਦਾ ਹੈ, ਔਰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਨਾ, ਤੁਹਾਨੂੰ ਪਤਾ ਪ੍ਰਿਆ, ਜਿਹੜੇ ਰੁੱਖ ਹੈ ਬਹੁਤ ਜ਼ਿਆਦਾ ਜਿਹੜੇ ਹੈ ਕਿ ਖਿਲਦੇ ਨੇ। ਇਹ ਜਿਹੜਾ ਮਤਲਬ ਬੜਾ ਅੱਛਾ ਮਹੀਨਾ, ਔਰ ਜ਼ਿਆਦਾ ਤੋਂ ਜ਼ਿਆਦਾ ਇਸ ਦੇ ਮਹੀਨੇ ਸਾਨੂੰ ਪੌਦੇ ਵਗੈਰਾ ਲਗਾਉਣੇ ਚਾਹੀਦੇ ਹੈ, ਔਰ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਇਹੀ ਸੁਣਨ ਨੂੰ ਮਿਲਦਾ ਹੈ ਨਾ ਕਿ ਵਨ ਜਿਹੜਾ ਹੈਗਾ ਹੈ ਕਿ ਹੁਣ ਨਹੀਂ ਰਹੇ ਹੈਗੇ, ਤਾਂ ਉਹ ਸਾਰੀਆਂ ਚੀਜ਼ਾਂ ਦਾ ਨੁਕਸਾਨ ਕਿਹਨੂੰ ਹੈ?
0: ਸਾਨੂੰ, ਸਭ ਤੋਂ ਜ਼ਿਆਦਾ ਸਾਨੂੰ, ਕਿਉਂਕਿ ਸਾਨੂੰ ਆਕਸੀਜਨ ਦੇ ਨਾਲ ਨਾਲ ਕੱਪੜੇ ਹੁਣ ਦੇਖੋ ਜਿਹੜੇ ਜਾਨਵਰ ਹੈ ਉਹਨਾਂ ਨੂੰ ਸਿਰਫ ਆਕਸੀਜਨ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਪਰ ਉਹਨਾਂ ਨੂੰ ਕੱਪੜੇ ਨਹੀਂ ਚਾਹੀਦੇ
1: ਜੀ,
0: ਨਾ ਹੀ ਉਹ ਫਰਨੀਚਰ ਬਣਾ ਕੇ ਬੈਠੇ ਹੈ। ਅਤੇ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੈ ਜੇ ਪੇੜ ਕੱਟੇ ਜਾ ਰਹੇ ਹੈ ਅਤੇ ਖਤਮ ਹੁੰਦੇ ਜਾ ਰਹੇ। ਇਸ ਲਈ ਮੈਨੂੰ ਲੱਗਦਾ ਹੈ ਜਦੋਂ ਅਸੀਂ ਰੁੱਖ ਤੋੜਦੇ ਹਾਂ ਜਾਂ ਕੱਟਦੇ ਹਾਂ ਤਾਂ ਸਿਰਫ ਹਰਿਆਲੀ ਹੀ ਨਹੀਂ ਖਤਮ ਹੁੰਦੀ, ਉਸ ਦੇ ਨਾਲ ਹੀ ਪੂਰਾ ਇੱਕ

0: ਸੰਸਾਰ ਜਿਹੜੇ ਉੱਥੇ ਪੰਛੀ ਰਹਿ ਰਹੇ ਹੈ ਜਾਂ ਹੋਰ ਬੂਟੇ ਉਹਦੀ ਛਾਂ ਵਿੱਚ ਪਨਪ ਰਹੇ ਹੈ ਜਾਂ ਅਸੀਂ ਉੱਤੋਂ ਜੋ ਵੀ ਲੈ ਰਹੇ ਹਾਂ ਉਹ ਸਭ ਇੱਕੋ ਵਾਰੀ ਖਤਮ ਹੋ ਜਾਂਦਾ ਹੈ। ਇਸ ਲਈ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਸਭ ਤੋਂ ਜ਼ਿਆਦਾ।
1: ਹਾਂ, ਅਸੀਂ ਇਸ ਜਿਹੜਾ ਪੂਰਾ ਵੀਕ ਸੈਲੀਬ੍ਰੇਟ ਕਰ ਰਹੇ ਹਾਂ, ਵੈਸੇ ਤਾਂ ਇੱਕ ਵੀਕ ਹੀ ਨਹੀਂ, ਮੈਨੂੰ ਲੱਗਦਾ ਕਿ ਹਰ ਰੋਜ਼ ਹੀ ਸਾਨੂੰ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਉਹ ਸਾਡਾ ਧਿਆਨ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਰੱਖਦੇ ਹੈ
0: ਅਤੇ ਹਰ ਸੈਕਿੰਡ ਰੱਖਦੇ ਹੈ, ਕਿਉਂਕਿ ਤੁਸੀਂ ਹਰ ਸੈਕਿੰਡ ਇੱਕ ਸਾਹ ਜ਼ਰੂਰ ਅੰਦਰ ਲੈਂਦੇ ਹੋ ਅਤੇ ਉਸ ਦੇ ਨਾਲ ਹੀ ਤੁਸੀਂ ਆਕਸੀਜਨ ਉਹੀ ਲੈ ਰਹੇ ਹੋ ਜਿਹੜੀ ਉਹ ਦੇ ਰਿਹਾ। ਹੁਣ ਪਿਆਰਾ ਜਿਹਾ ਗੀਤ
1: ਹੋ ਜਾਣਾ ਚਾਹੀਦਾ।
0: ਬਿਲਕੁਲ।

0: ਹਾਂ ਦੋਸਤੋ, ਨੱਚਦੇ ਗਾਉਂਦੇ ਅਤੇ ਆ ਗਏ ਹਾਂ ਅਸੀਂ ਵਾਪਸ ਸਟੂਡੀਓ ਦੇ ਵਿੱਚ। ਅਤੇ ਹੁਣ ਸਮਾਂ ਹੋਇਆ ਇੱਕ ਬਹੁਤ ਹੀ ਇੰਟਰਸਟਿੰਗ ਜਿਹੀ ਗੱਲ ਕਰਨ ਦੇ ਲਈ। ਅਤੇ ਮੈਨੂੰ ਲੱਗਦਾ ਹੈ ਜਿਹੜੇ ਸਾਡੇ ਪ੍ਰੋਗਰਾਮ ਦੀ ਗੱਡੀ ਹੈ ਹੁਣ ਅੱਗੇ ਵੱਧ ਚੁੱਕੀ ਹੈ ਅਤੇ ਪਹੁੰਚ ਗਈ ਹੈ ਆਪਣੇ ਪਹਿਲੇ ਸੈਗਮੈਂਟ ਦੇ ਸਟੇਸ਼ਨ 'ਤੇ, ਯਾਨੀ ਵਰਡ ਐਕਸਪ੍ਰੈਸ ਦੇ ਸਟੇਸ਼ਨ 'ਤੇ। ਅਤੇ ਦੀਕਸ਼ਾ ਜਿਹੜੇ ਉਹ ਪਾਕ ਪੂਕ ਵੀ ਘੁੰਮਾਏ ਆ ਅੱਜ, ਹੈ ਨਾ, ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਉਹ ਹੈ ਕਾਫੀ ਚੁਲਬੁਲਾ ਜਿਹਾ, ਪਿਆਰਾ ਜਿਹਾ ਸ਼ਬਦ ਹੈ, ਤੁਹਾਨੂੰ ਬਿਲਕੁਲ ਨੋਸਟੈਲਜੀਆ ਹਿੱਟ ਕਰਨ ਵਾਲਾ ਹੈ ਅੱਜ, ਕਿਉਂਕਿ ਤੁਸੀਂ ਵੀ ਹੁਣ ਝੂਟੇ ਲਾਉਂਗੇ ਸਾਡੇ ਨਾਲ, ਕਿਉਂਕਿ ਬੜਾ ਹੀ ਪਿਆਰਾ ਜਿਹਾ ਸ਼ਬਦ ਹੈ ਸਾਡਾ ਪੰਗੂੜਾ
1: ਜੀ। ਪੰਗੂੜਾ ਸ਼ਬਦ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਘੱਟ ਸੁਣਨ ਨੂੰ ਮਿਲਦਾ ਆ। ਅਸੀਂ ਪਾਲਣਾ ਬੋਲ ਦਿੰਦੇ ਹਾਂ ਜਾਂ ਫਿਰ ਹੋਰ ਬਹੁਤ ਸਾਰੀ ਇੱਦਾਂ ਦੀਆਂ ਟਰਮਸ ਯੂਜ਼ ਕਰ ਦਿੰਦੇ ਹਾਂ, ਬਟ ਪੰਗੂੜਾ ਇੱਕ ਪੰਜਾਬੀ ਦਾ ਸ਼ਬਦ ਹੈ ਔਰ ਬਹੁਤ ਘੱਟ ਯੂਜ਼ ਕੀਤਾ ਜਾਂਦਾ। ਪੰਗੂੜੇ ਦੀ ਆਪਾਂ ਗੱਲ ਕਰ ਲਈਏ, ਜਿਹੜਾ ਇਹਦਾ ਮਤਲਬ ਹੁੰਦਾ ਝੂਲਣ ਵਾਲਾ ਪਾਲਣਾ, ਜਿਸ ਵਿੱਚ ਜਿਹੜਾ ਕਿ ਨਿਊ ਬੋਰਨ ਜਿਹੜੇ ਬੇਬੀ ਹੁੰਦੇ ਆ ਉਹ ਆਰਾਮ ਨਾਲ ਸੌਂਦੇ ਨੇ। ਅਸੀਂ ਵੀ ਬੜਾ ਸਾਨੂੰ ਚਾਅ ਚੜ੍ਹਦਾ ਸੀ ਨਾ ਛੋਟੇ ਹੁੰਦੇ, ਅਗਰ ਕੋਈ ਦੀਦੀ ਦਾ ਜਾਂ ਕਿਸੇ ਦਾ ਬੱਚਾ ਹੋਵੇ ਉਹਨੂੰ ਪੰਗੂੜੇ 'ਚ ਪਾ ਕੇ ਮੈਂ ਹੀ ਪਾਲਣਾ ਕਰਨਾ ਹੈ।
0: ਬਿਲਕੁਲ, ਇੱਕ ਦੂਜੇ ਨਾਲ ਲੜਦੇ ਹੁੰਦੇ ਸੀ ਅਸੀਂ, ਹੈ ਨਾ, ਕਿ ਮੈਨੂੰ ਦੇ ਦਿਓ।
1: ਅਤੇ ਇਹ ਨਾ ਸਾਡੇ ਕੁਝ ਸੱਭਿਆਚਾਰਾਂ ਦੀਆਂ ਜਿਹੜੀਆਂ ਸਾਡੇ ਵਿਰਾਸਤ ਦੀਆਂ ਇਹੋ ਜਿਹੇ ਸ਼ਬਦ ਹੈ ਕਿ ਜਿਹੜੇ ਲੁਪਤ ਹੋਈ ਜਾ ਰਿਹਾ, ਪਰ ਅਸੀਂ ਹੋਣ ਨਹੀਂ ਦੇਣਾ, ਅਸੀਂ ਤੁਹਾਨੂੰ ਨਾ ਮਤਲਬ
0: ਪੜ੍ਹ ਲੈਣਾ ਕਿ ਸੁਣੋ, ਯਾਦ ਕਰੋ, ਅਸੀਂ ਇਹ ਵੀ ਬੋਲਦੇ ਸੀ, ਹੈ ਨਾ
1: ਜੀ। ਬਿਲਕੁਲ,
0: ਅਤੇ ਬਿਲਕੁਲ ਝੂਟੇ ਮਾਈਆ ਪੰਗੂੜੇ

0: ਜਦੋਂ ਬੱਚੇ ਜਾਂ ਵੱਡੇ ਬਹਿ ਕੇ ਗੋਲ ਗੋਲ ਘੁੰਮਦੇ ਹੁੰਦੇ ਸੀ, ਯਾਦ ਕਰੋ ਜਦੋਂ ਅਸੀਂ ਮੇਲੇ ਚ ਵੀ ਜਾਂਦੇ ਸੀ ਦੀਕਸ਼ਾ,
1: ਉਹ ਵੱਡਾ ਭੰਗੂੜਾ ਕਹਿੰਦੇ ਹੁੰਦੇ ਸੀਗੇ, ਹੈਨਾ? ਕਿ ਅੱਜ ਵੀ ਮੈਂ ਤਾਂ ਕਹਿੰਨੀ ਆ ਜੀ, ਉਹ ਵੱਡਾ ਭੰਗੂੜਾ ਲੈਣਾ, ਬੇਸ਼ੱਕ
0: ਉਹ ਝੂਟਾ ਲੈਣਾ,
1: ਬੱਚੇ ਕਹਿੰਦੇ ਨੇ ਅਸੀਂ ਤਾਂ ਰਾਈਡਸ ਲੈਣੀਆਂ, ਅਸੀਂ ਇਹ ਕਰਨਾ ਉਹ ਕਰਨਾ, ਬਟ ਨਹੀਂ, ਭੰਗੂੜਾ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਵਿਰਾਸਤ ਦੇ ਨਾਲ ਜੁੜਿਆ ਰਹਿਣਾ ਚਾਹੀਦਾ। ਔਰ ਇਹ ਸ਼ਬਦ ਆਪਾਂ ਇਸੇ ਕਰਕੇ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਸਾਰੇ ਸ਼ਬਦਾਂ ਨੂੰ ਇਸਤੇਮਾਲ ਕਰੋ ਅਤੇ ਬਸ ਆਪਣੀ ਵੋਕੈਬਲਰੀ ਨੂੰ ਇਨਹਾਂਸ ਕਰੋ।
0: ਬਿਲਕੁਲ, ਅਤੇ ਭੰਗੂੜੇ ਲੈਂਦੇ ਰਹੋ, ਕਿਉਂਕਿ ਮਜ਼ਾ ਉਦੋਂ ਹੀ ਆਉਂਦਾ ਜਦੋਂ ਅਸੀਂ ਪੰਜਾਬੀ ਵਿੱਚ ਚੁਲਬੁਲੇ ਤਰੀਕੇ ਨਾਲ ਬੋਲਦੇ ਹਾਂ, ਉਹ ਵਾਲਾ ਭੰਗੂੜਾ ਲੈਣਾ ਮੰਮੀ, ਅਤੇ ਮਜ਼ਾ ਉਦੋਂ ਹੀ ਆਉਂਦਾ ਹੈ। ਅਤੇ ਪਿਆਰਾ ਜਿਹਾ ਗੀਤ ਸੁਣੋ, ਅਤੇ ਭੰਗੂੜੇ ਲੈਣੇ ਤੁਸੀਂ ਨਹੀਂ ਭੁੱਲਣੇ।

0: ਅਕਸ਼ਾ ਇਹ ਗਾਣਾ ਸੁਣਦੇ ਹੀ ਨਾ ਮੈਨੂੰ ਯਾਦ ਆਇਆ ਕਿ ਅੱਜ ਤਾਂ ਸ਼ਾਂਤੀ ਅਮਨ ਤੇ ਪਿਆਰ ਵਾਲਾ ਦਿਨ ਹੈ।
1: ਬਿਲਕੁਲ,
0: ਮਤਲਬ ਮਿਊਜ਼ਿਕ ਵੀ ਤੁਹਾਨੂੰ ਪਿਆਰ ਸਿਖਾ ਸਕਦਾ ਹੈ, ਬਿਲਕੁਲ ਸਿਖਾ ਸਕਦਾ ਹੈ, ਪਰ ਸ਼ਾਂਤੀ ਵੀ ਦੇ ਸਕਦਾ ਹੈ, ਉਹ ਵੀ ਦੇ ਸਕਦਾ ਹੈ, ਅਤੇ ਮਤਲਬ ਰਹਿ ਕੀ ਗਿਆ ਫਿਰ। ਮਿਊਜ਼ਿਕ ਆਪਣੇ ਆਪ ਵਿੱਚ ਨਾ ਮਤਲਬ ਕੰਪਲੀਟ ਪੈਕੇਜ ਹੈ ਤੁਹਾਡੇ ਲਈ।
1: ਹਾਂ, ਮਤਲਬ ਇੱਕ ਨਾ ਸਾਨੂੰ ਤਾਂ ਲੱਗਦਾ ਕਿ ਮਿਊਜ਼ਿਕ ਸੇਮ ਹੀ ਹੁੰਦਾ, ਬਟ ਬਿਲਕੁਲ ਨਹੀਂ। ਮਿਊਜ਼ਿਕ ਦੀ ਵੀ ਇੱਕ ਅਲੱਗ ਲੈਂਗੁਏਜ ਹੁੰਦੀ ਹੈ, ਇੱਕ ਸਟਾਈਲ, ਡਿਫਰੈਂਟ ਸਟਾਈਲਸ ਹੁੰਦੇ ਆ। ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਤੁਸੀਂ ਕਿਹਾ ਪੀਸ, ਲਵ, ਰੋਮੈਂਟਿਕ, ਡਰਾਮਾ,
0: ਮਤਲਬ ਸਾਨੂੰ
1: ਸਭ ਕੁਛ ਇੱਕ ਮਿਊਜ਼ਿਕ ਦੇ ਵਿੱਚ ਮਿਲ ਜਾਂਦਾ ਹੈ। ਅਤੇ ਮਿਊਜ਼ਿਕ ਦੀ ਕਿਉਂ ਗੱਲ ਕਰ ਰਹੇ ਹਾਂ?
0: ਕਿਉਂਕਿ ਇੱਕ ਬਹੁਤ ਪਿਆਰਾ ਮਿਊਜ਼ਿਕ ਦਾ ਇੱਕ ਟ੍ਰੈਂਡ ਹੈ, ਜਿਸ ਲਈ ਇੱਕ ਬਹੁਤ ਪਿਆਰਾ ਦਿਨ ਵੀ ਮਨਾਇਆ ਜਾਂਦਾ ਹੈ, ਇੰਟਰਨੈਸ਼ਨਲ ਰੈਗੇ ਡੇ, ਜੋ ਕਿ ਅਮਨ, ਸ਼ਾਂਤੀ ਅਤੇ ਪਿਆਰ ਸਿਖਾਉਂਦਾ ਹੈ ਸਾਨੂੰ।
1: ਬਿਲਕੁਲ,
0: ਮਤਲਬ ਤੁਸੀਂ ਸੋਚੋ ਇਹੋ ਜਿਹਾ ਸੰਗੀਤ ਜਿਹੜਾ ਤੁਹਾਨੂੰ ਇਹ ਸਿਖਾਏ ਕਿ ਤੁਸੀਂ ਦੂਜੇ ਨਾਲ ਕਿੱਦਾਂ ਪਿਆਰ ਨਾਲ ਰਹਿਣਾ, ਕਿੱਦਾਂ ਸ਼ਾਂਤੀ ਨਾਲ ਰਹਿਣਾ।
1: ਬਿਲਕੁਲ, ਜੇ ਮਿਊਜ਼ਿਕ ਦੇ ਵਿੱਚ ਤੁਹਾਨੂੰ ਬੀਟ ਵੀ ਮਿਲ ਜੇ, ਰਿਦਮ ਵੀ ਮਿਲ ਜੇ, ਠੀਕ ਹੈ, ਸਮੂਥ ਵੀ ਮਿਲ ਜੇ, ਲਿਰਿਕਸ ਵੀ ਮਿਲ ਜਾਣ, ਪੀਸ ਵੀ ਮਿਲ ਜੇ, ਸਭ ਕੁਛ ਮਿਲ ਜਾਂਦਾ ਤੁਹਾਨੂੰ, ਉਹ ਹੈ ਸਾਡਾ ਰੈਗੇ ਮਿਊਜ਼ਿਕ।
0: ਮਤਲਬ ਫੁੱਲ ਪੈਕੇਜ, ਫੁੱਲ ਧਮਾਕਾ। ਅਤੇ ਬਸ ਹੁਣ ਦੀਕਸ਼ਾ ਦੱਸੇਗੀ ਕਿ ਕੀ ਇੰਪੋਰਟੈਂਸ ਕੀ ਹੈ ਇਸ ਦਿਨ ਦੀ।
1: ਜੀ ਬਿਲਕੁਲ, ਤੁਹਾਨੂੰ ਦੱਸ ਦੇ ਕਿ ਇਹ ਰੈਗੇ ਜਿਹੜਾ ਹੈਗਾ ਆ ਮਿਊਜ਼ਿਕ ਦੀ ਸ਼ੁਰੂਆਤ ਹੋਈ ਸੀਗੀ 1960 ਦੇ ਵਿੱਚ, ਅਤੇ ਇਹ ਜਿਹੜਾ ਹੌਲੀ ਹੌਲੀ ਮਿਊਜ਼ਿਕ ਪੂਰਾ ਸਟਾਈਲ ਪੂਰੀ ਦੁਨੀਆ ਨੂੰ ਮਤਲਬ ਬੜਾ ਹੀ ਜ਼ਿਆਦਾ ਪਸੰਦ ਆਉਣ ਲੱਗ ਗਿਆ। ਜਿਹੜਾ ਰੈਗੇ ਦੀ ਗੱਲ ਕਰੀਏ ਤਾਂ ਸਭ ਨਾਲ ਜਦੋਂ ਵੀ ਇਹ ਨਾਮ ਲਿਆ ਜਾਂਦਾ ਨਾ ਪ੍ਰਿਆ, ਤਾਂ ਇੱਕ ਨਾਮ ਜ਼ਰੂਰ ਸਾਹਮਣੇ ਆਉਂਦਾ, ਬੌਬ ਮਾਰਲੇ। ਉਹਨਾਂ ਨੇ ਆਪਣੇ ਸੌਂਗਸ ਰਾਹੀਂ ਨਾ ਜਿਹੜਾ ਕਿ ਪੀਸ, ਯੂਨਿਟੀ, ਇਕੁਆਲਿਟੀ, ਹਿਊਮਨਿਟੀ, ਹਿਊਮੈਨਿਟੀ ਦਾ ਜਿਹੜਾ ਕਿ ਸੰਦੇਸ਼ ਦੁਨੀਆ ਦੇ ਵਿੱਚ ਦਿੱਤਾ ਸੀਗਾ। ਅਤੇ ਇਹੀ ਹੈ ਰੈਗੇ, ਜੋ ਕਿ ਸਾਨੂੰ ਸਭ ਕੁਛ ਦੇ ਦਿੰਦਾ,
0: ਪਿਆਰ, ਮੁਹੱਬਤ, ਸਭ ਕੁਛ। ਅਤੇ ਰੈਗੇ

0: ਮਿਊਜ਼ਿਕ ਬਾਰੇ ਜੇ ਅਸੀਂ ਗੱਲ ਕਰੀਏ ਤੇ ਜਮਾਇਕਾ ਤੋਂ ਸ਼ੁਰੂ ਹੋਈ ਸੀ ਇਸ ਸੰਗੀਤ ਦੀ ਜੇ ਸ਼ੁਰੂਆਤ ਹੈ ਤੇ ਬਹੁਤ ਹੀ ਪਿਆਰੀ ਜਿਹੀ ਜਰਨੀ ਰਹੀ ਹੈ ਕਿਉਂਕਿ ਜੇ ਅਸੀਂ ਪੰਜਾਬੀਆਂ ਬਾਰੇ ਗੱਲ ਕਰੀਏ ਤਾਂ ਸਾਡਾ ਜਿਹੜਾ ਬੇਸ ਸਾਡਾ ਮੂਲ ਹੀ ਪਿਆਰ ਅਮਨ ਤੇ ਸ਼ਾਂਤੀ ਦਾ ਹੈ
1: ਅਸੀਂ ਤਾਂ ਇਹਨੂੰ ਰੀਮਿਕਸ ਵੀ ਕਹਿ ਸਕਦੇ ਹਾਂ ਹੈਨਾ ਸਭ ਕੁਝ ਹੀ ਆ
0: ਬਿਲਕੁਲ ਸਭ ਕੁਝ ਤੇ ਅਸੀਂ ਜਿਹੜੇ ਪੰਜਾਬੀ ਹਾਂ ਅਸੀਂ ਮਤਲਬ ਚੱਲਦੇ ਫਿਰਦੇ ਨਾ ਰੈਗੇ ਦੇ ਕਹਿ ਲਓ ਮੈਸੈਂਜਰਸ ਹੀ ਹਾਂ ਇੱਕ ਤਰ੍ਹਾਂ ਦੇ ਕਿਉਂਕਿ ਅਸੀਂ ਪਹਿਲਾਂ ਹੀ ਇਹੀ ਸਭ ਸਿਖਾਉਂਦੇ ਹਾਂ ਦੁਨੀਆ ਨੂੰ ਕਿ ਕਿੱਦਾਂ ਤੁਸੀਂ ਸਾਂਝ ਆਪਸੀ ਸਾਂਝ ਵਿੱਚ ਰਹਿਣਾ ਹੈ ਸਾਂਝਾ ਚੁੱਲ੍ਹਾ ਵੀ ਤਾਂ ਸਾਡੇ ਵੱਲੋਂ ਹੀ ਸ਼ੁਰੂ ਹੋਇਆ ਸੀ
1: ਅਤੇ ਮੈਨੂੰ ਲੱਗਦਾ ਕਿ ਪੰਜਾਬੀਆਂ ਦਾ ਨਾ ਮਿਊਜ਼ਿਕ ਦੇ ਨਾਲ ਇੱਕ ਅਲੱਗ ਹੀ ਕਨੈਕਸ਼ਨ ਹੈ ਜਿੱਥੇ ਗਾਣੇ ਵੱਜਦੇ ਨਾ ਚਾਹੇ ਦੂਸਰੀ ਗਲੀ ਦੇ ਵਿੱਚ ਗਾਣੇ ਵੱਜ ਰਹੇ ਹੋਣ ਤਾਂ ਭੰਗੜੇ ਸਾਡੇ ਘਰ ਦੇ ਵਿੱਚ ਪੈਣ ਲੱਗ ਜਾਂਦੇ ਨੇ
0: ਢੋਲ ਵੱਜੇ ਸਹੀ ਅਸੀਂ ਇਹੋ ਜਿਹਾ ਨੱਚਦੇ ਹਾਂ ਨਾ ਫੇਰ ਮਤਲਬ ਰੌਣਕ ਰੌਣਕ ਹੀ ਰੌਣਕ
1: ਤੇ ਮੈਨੂੰ ਲੱਗਦਾ ਕਿ ਹੁਣ ਇੱਕ ਨਾ ਡਾਂਸ ਵਾਲਾ ਮਿਊਜ਼ਿਕ ਸੁਣਾ ਦੇਣਾ ਚਾਹੀਦਾ ਹੈ
0: ਸਾਰੇ
1: ਸਟੂਡੀਓ ਦੇ ਵਿੱਚ ਤੁਸੀਂ ਵੀ ਘਰ ਨੱਚੋ।

0: SEO ਜਾਂ STO ਔਰ BCO ਤੁਸੀਂ ਕਿਸੇ ਵੀ ਕੈਟਾਗਰੀ ਤੋਂ ਤੁਸੀਂ ਇਹ ਫੋਰਮ ਫਿਲ ਕਰ ਸਕਦੇ ਹੋ। ਅਤੇ ਕੁਝ ਜਿਹੜੀ ਆ ਇਹ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲੇ ਆਏਗਾ ਸਾਡਾ ਪ੍ਰਾਇਮਰੀ ਇਗਜ਼ਾਮ, ਫਿਰ ਆਏਗਾ ਜੀ ਮੇਨ, ਅਤੇ ਫਿਰ ਪਰਸਨਲ ਟੈਸਟ ਹੋਏਗਾ, ਐਂਡ ਆਖਿਰ ਦੇ ਵਿੱਚ ਇੰਟਰਵਿਊ। ਹੁਣ ਕੁਛ ਇੱਕ ਵੈਬਸਾਈਟ ਤੁਹਾਨੂੰ ਦੱਸੂੰਗੀ ਮੈਂ ਜਿੱਥੇ ਤੁਸੀਂ ਇਹਦੀ ਪ੍ਰੋਪਰ ਡਿਟੇਲ ਹੈ ਜਿਹੜੀ ਲੈ ਸਕਦੇ ਹੋ। ਤੁਸੀਂ ਔਫੀਸ਼ੀਅਲ ਵੈਬਸਾਈਟ 'ਤੇ ਜਾਣਾ ਹੈ IBPS.in, ਅਤੇ ਜਾ ਕੇ ਤੁਸੀਂ ਔਨਲਾਈਨ ਐਪਲੀਕੇਸ਼ਨ ਭਰ ਸਕਦੇ ਹੋ।
1: ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਤੁਹਾਡੀ ਅਗਲੀ ਜਿਹੜੀ ਰੋਜ਼ਗਾਰ ਸਮਾਚਾਰ ਹੈ ਉਹ ਹੈ ਨਿਊ ਇੰਡੀਆ ਐਸ਼ੋਰੈਂਸ ਵੱਲੋਂ। ਜੀ ਹਾਂ, ਅੱਜ ਕੱਲ੍ਹ ਸਟੂਡੈਂਟ ਲਾਈਫ ਵਿੱਚ ਸਭ ਤੋਂ ਵੱਡਾ ਸਟਰਗਲ ਹੈ ਇੰਟਰਨਸ਼ਿਪ ਯਾਨੀ ਅਪ੍ਰੈਂਟਿਸ ਨੂੰ ਲੱਭਣਾ। ਅਤੇ ਅਪ੍ਰੈਂਟਿਸ ਭਰਤੀ ਕੱਢੀ ਹੈ ਨਿਊ ਇੰਡੀਆ ਐਸ਼ੋਰੈਂਸ ਨੇ। ਖਾਲੀ ਅਸਾਮੀਆਂ ਨੇ 550, ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਵੱਲੋਂ। ਅਤੇ ਤੁਹਾਨੂੰ ਇਸ ਲਈ ਸਟਾਈਪੈਂਡ ਵੀ ਮਿਲੇਗੀ ਜਿਹੜੀ ਕੀ ਹੈ 12,300 ਪ੍ਰਤੀ ਮਹੀਨਾ ਤੁਹਾਨੂੰ ਮਿਲੇਗੀ। ਅਤੇ ਆਖਰੀ ਜਿਹੜੀ ਤੁਹਾਡੀ ਡੇਟ ਹੈ ਅਪਲਾਈ ਕਰਨ ਦੀ ਉਹ ਹੈ 6 ਜੁਲਾਈ 2026, ਅਤੇ ਹਜੇ ਵੀ ਤੁਹਾਡੇ ਕੋਲ 6 ਦਿਨ ਪਏ ਨੇ। ਅਤੇ ਪ੍ਰੀਖਿਆ ਹੋਏਗੀ ਤੁਹਾਡੀ 12 ਜੁਲਾਈ 2026 ਨੂੰ। ਅਤੇ ਬਿਲਕੁਲ ਅਰਜ਼ੀਆਂ ਔਨਲਾਈਨ ਹੈ, ਤੁਸੀਂ ਔਨਲਾਈਨ ਨਿਊ ਇੰਡੀਆ ਇੰਸ਼ੋਰੈਂਸ ਦੀ ਵੈਬਸਾਈਟ 'ਤੇ ਜਾ ਕੇ ਇਨਫੋਰਮੇਸ਼ਨ ਨੂੰ ਲੱਭ ਕੇ ਡਾਕੂਮੈਂਟਸ ਅਪਲੋਡ ਕਰਕੇ ਅਪਲਾਈ ਕਰ ਸਕਦੇ ਹੋ।

0: ਜੀ ਦੋਸਤੋ, ਸਾਡਾ ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਇੰਜੋਏ ਕਰ ਰਹੇ ਹੋ ਤੁਸੀਂ ਆਰ ਜੇ ਦੀਕਸ਼ਾ
1: ਅਤੇ ਆਰ ਜੇ ਪ੍ਰਿਆ ਦੇ ਨਾਲ,
0: ਅਤੇ ਸੈਗਮੈਂਟ ਚੱਲ ਰਿਹਾ ਸਾਡਾ ਰੋਜ਼ਗਾਰ ਸਮਾਚਾਰ, ਅਤੇ ਇੱਕ ਹੋਰ ਰੋਜ਼ਗਾਰ ਸਮਾਚਾਰ ਤੁਹਾਡੇ ਲਈ ਲੈ ਕੇ ਆ ਗਈ ਹਾਂ ਜੀ। ਖਾਸ ਕਰਕੇ ਜਿਹੜੇ ਫਾਰਮੇਸੀ ਅਤੇ ਮੈਡੀਕਲ ਦੀ ਫੀਲਡ ਦੇ ਵਿੱਚ ਜਿਹੜੇ ਨੌਜਵਾਨ ਕਰ ਰਹੇ ਨੇ ਅੱਗੇ ਆਪਣੀ ਸਟੱਡੀ, ਉਹਨਾਂ ਲਈ ਇੱਕ ਅੱਛਾ ਮੌਕਾ ਹੈ। ਹੁਣ ਤੁਹਾਨੂੰ ਆਏਗਾ ਜੀ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC ਵੱਲੋਂ ਡਰੱਗ ਇੰਸਪੈਕਟਰ ਸਮੇਤ ਵੱਖ ਵੱਖ ਜਿਹੜੀਆਂ ਅਸਾਮੀਆਂ ਨੇ, ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ 186 ਅਸਾਮੀਆਂ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਅਤੇ ਦੇਸ਼ ਦੇ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਲਈ ਕੀਤੀ ਗਈ ਹੈ। ਹੁਣ ਗੱਲ ਕਰ ਲੈਂਦੇ ਹਾਂ ਕਿ ਇਹਨਾਂ ਦੀ ਡੇਟ ਜਿਹੜੀਆਂ ਕਦੋਂ ਰਿਲੀਜ਼ ਹੋਈਆਂ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਇਨਫੋਰਮੇਸ਼ਨ, ਤੁਸੀਂ ਨੋਟ ਕਰ ਲਓ। 28 ਨੂੰ ਜਿਹੜਾ ਹੈ ਕਿ ਇਹ ਜਿਹੜੀ ਸਾਡੀ ਰਿਕਰੂਟਮੈਂਟ ਹੈ ਉਹਦੀ ਡੇਟ ਰਿਲੀਜ਼ ਕਰ ਦਿੱਤੀ ਗਈ ਸੀ, ਅਤੇ ਤੁਸੀਂ 28 ਜੂਨ ਤੋਂ ਹੀ ਜਿਹੜਾ ਔਨਲਾਈਨ ਐਪਲੀਕੇਸ਼ਨ ਫਿਲ ਕਰ ਸਕਦੇ ਹੋ ਅਤੇ 17 ਜੁਲਾਈ ਦੇ ਵਿੱਚ ਤੁਸੀਂ ਲਾਸਟ ਡੇਟ ਹੈ ਉਦੋਂ ਤੱਕ ਤੁਸੀਂ ਫਿਲ ਕਰ ਸਕਦੇ ਹੋ। ਅਸੀਂ ਲਾਸਟ ਡੇਟ ਦਾ ਬਿਲਕੁਲ ਇੰਤਜ਼ਾਰ ਨਹੀਂ ਕਰਨਾ ਹੈ ਅਤੇ ਅਸੀਂ ਫਟਾਫਟ ਇਹ ਫੋਰਮ ਫਿਲ ਕਰਨੇ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਕਿਸੇ ਫਾਰਮੇਸੀ, ਸਾਇੰਸ ਜਾਂ ਮੈਡੀਸਿਨ ਦੇ ਸੰਬੰਧੀ ਕੋਈ ਵੀ ਜਿਹੜਾ ਹੈ ਕਿ ਡਿਗਰੀ ਹੈ ਲਈ ਹੋਣੀ ਚਾਹੀਦੀ ਹੈ ਤੁਹਾਨੂੰ। ਅਤੇ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਓਫਿਸ਼ੀਅਲ ਜਿਹੜੀ ਨੋਟੀਫਿਕੇਸ਼ਨ ਹੈ ਜ਼ਰੂਰ ਪੜ੍ਹੋ,

0: ਅਤੇ ਬਾਕੀ ਤੁਸੀਂ ਜਰਨਲ ਹੋ, ਓ ਬੀ ਸੀ ਹੋ, ਈ ਡਬਲਿਊ ਐੱਸ ਹੋ, ਕੁਛ ਵੀ ਹੋ, ਤੁਸੀਂ ਇਹ ਜਿਹੜਾ ਫੋਰਮ ਹੈ ਫਿਲ ਕਰ ਸਕਦੇ ਹੋ। ਅਤੇ ਕੁਛ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਉਹ ਵੀ ਤੁਹਾਨੂੰ ਦੱਸ ਦਈਏ। ਜਿਹੜਾ ਉਮੀਦਵਾਰਾਂ ਦੀ ਚੋਣ ਹੈ, ਸ਼ੋਰਟ ਲਿਸਟਿੰਗ, ਰਿਕਰੂਟਮੈਂਟ ਟੈਸਟ ਹੋਏਗਾ, ਇੰਟਰਵਿਊ ਦੇ ਆਧਾਰ 'ਤੇ ਵੀ ਕੀਤੀ ਜਾਏਗੀ। ਹੁਣ ਅਰਜ਼ੀ ਫਿਲ ਕਰਨ ਦੇ ਲਈ ਤੁਸੀਂ ਜਿਹੜਾ ਕਿ ਯੂ ਪੀ ਐੱਸ ਸੀ ਦੀ ਔਫਿਸ਼ੀਅਲ ਵੈਬਸਾਈਟ 'ਤੇ ਜਾ ਸਕਦੇ ਹੋ, www.upsc.government.in 'ਤੇ ਜਾ ਕੇ ਔਨਲਾਈਨ ਐਪਲੀਕੇਸ਼ਨ ਭਰ ਸਕਦੇ ਹੋ।
1: ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਸਾਡਾ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਹੈ ਉਹ ਹੈ ਐੱਸ ਐੱਸ ਸੀ ਯਾਨੀ ਸਟੇਟ ਸਰਵਿਸ ਸਿਲੈਕਸ਼ਨ ਕਮਿਸ਼ਨ ਵੱਲੋਂ ਹੈ। 2026 ਲਈ ਜਲਦੀ ਹੀ ਔਨਲਾਈਨ ਅਰਜ਼ੀਆਂ ਸ਼ੁਰੂ ਹੋਣ ਜਾ ਰਹੀਆਂ ਹੈ ਅਤੇ ਅਹੁਦੇ ਹੋਣਗੇ ਇਨਕਮ ਟੈਕਸ ਇੰਸਪੈਕਟਰ, ਅਸਿਸਟੈਂਟ ਸੈਕਸ਼ਨ ਆਫਿਸਰ, ਆਡੀਟਰ, ਅਕਾਊਂਟੈਂਟ ਅਤੇ ਹੋਰ ਵੀ ਕਈ। ਅਤੇ ਜੇ ਤੁਸੀਂ ਇਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਯੋਗਤਾ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ, ਅਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਲਗਭਗ 18 to 32 ਸਾਲਾਂ ਦੇ ਵਿਚਕਾਰ, ਅਤੇ ਕੰਪਿਊਟਰ ਦੀ ਪ੍ਰੈਕਟਿਸ ਅੱਛੀ ਤਰ੍ਹਾਂ ਕਰਨੀ ਹੈ ਕਿਉਂਕਿ ਕੰਪਿਊਟਰ ਆਧਾਰਿਤ ਪ੍ਰੀਖਿਆ ਹੋਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਡਾਕੂਮੈਂਟਸ ਦੀ ਜਾਂਚ ਵੀ ਹੋਏਗੀ। ਇਸੇ ਲਈ ਤੁਸੀਂ ਆਪਣੇ ਡਾਕੂਮੈਂਟਸ ਪ੍ਰਿਪੇਅਰ ਕਰ ਲਓ ਅਤੇ ਐੱਸ ਐੱਸ ਸੀ ਦੀ ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਡਾਕੂਮੈਂਟਸ ਨੂੰ ਅਪਲੋਡ ਕਰੋ, ਆਪਣੀ ਇਨਫੋਰਮੇਸ਼ਨ ਭਰੋ ਅਤੇ ਅਪਲਾਈ ਕਰ ਦਿਓ।

ਵਿੱਚੋਂ ਜਦੋਂ ਵੀ ਅਸੀਂ ਬਿਮਾਰ ਹੁੰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਨਾ ਸਿਰਫ ਇੱਕੋ ਹੀ ਨਾਮ ਆਉਂਦਾ ਡਾਕਟਰਸ ਦਾ। ਇਹ ਜਿਹੜੀ ਚਿੱਟੀ ਵਰਦੀ ਹੁੰਦੀ ਹੈ ਇਹ ਸਿਰਫ ਬਿਮਾਰੀਆਂ ਨੂੰ ਰਿਪ੍ਰਜੈਂਟ ਨਹੀਂ ਕਰਦੀ ਜਾਂ ਸਿਰਫ ਇੱਕ ਪੇਸ਼ਾ ਨਹੀਂ ਹੈ, ਇੱਕ ਵਰਦੀ ਨਹੀਂ ਹੈ, ਸਗੋਂ ਸੇਵਾ, ਸਮਰਪਣ ਅਤੇ ਇਨਸਾਨੀਅਤ ਦੀ ਪਹਿਚਾਣ ਮੰਨੀ ਜਾਂਦੀ ਹੈ। ਇਸੇ ਲਈ ਅਸੀਂ ਜਦੋਂ ਵੀ ਬਿਮਾਰ ਹੁੰਦੇ ਹਾਂ ਤਾਂ ਸਿਰਫ ਇੱਕੋ ਨਾਮ ਲੈਂਦੇ ਹਾਂ ਡਾਕਟਰਸ, ਪਰ ਇਹਨਾਂ ਦੇ ਹਿੱਸੇ ਦਾ ਕ੍ਰੈਡਿਟ ਇਹਨਾਂ ਨੂੰ ਦੇਣਾ ਅਸੀਂ ਭੁੱਲ ਜਾਂਦੇ ਹਾਂ। ਅਤੇ ਅੱਜ ਕੁਛ ਖਾਸ ਦਿਨ ਹੈ ਅਤੇ ਉਸ ਖਾਸ ਦਿਨ 'ਤੇ ਇਹਨਾਂ ਦੇ ਹਿੱਸੇ ਦਾ ਇਹਨਾਂ ਨੂੰ ਕ੍ਰੈਡਿਟ ਦੇਣ ਲਈ ਇੱਕ ਪਿਆਰ

0: ਥੋੜਾ ਜਿਹਾ ਫੀਚਰ ਅਸੀਂ ਚਲਾਉਣ ਜਾ ਰਹੇ ਹਾਂ।
1: ਤੰਦਰੁਸਤੀ ਸਭ ਤੋਂ ਵੱਡੀ ਨਿਮਤ ਹੈ। ਅਸੀਂ ਆਪਣੀਆਂ ਦੁਆਵਾਂ ਵਿੱਚ ਵੀ ਤੰਦਰੁਸਤੀ ਮੰਗਦੇ ਹਾਂ, ਪਰ ਜ਼ਿੰਦਗੀ 'ਚ ਅਜਿਹੇ ਮੋੜ ਵੀ ਆਉਂਦੇ ਨੇ ਜਦੋਂ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਸਰੀਰਕ ਬਿਮਾਰੀਆਂ ਨਾਲ ਘਿਰ ਜਾਂਦੇ ਹਾਂ। ਫਿਰ ਉਹ ਬਿਮਾਰੀ ਚਾਹੇ ਛੋਟੀ ਹੋਈ ਜਾਂ ਵੱਡੀ, ਉਸ ਵੇਲੇ ਅਸੀਂ ਅਰਦਾਸ ਤਾਂ ਕਰਦੇ ਹੀ ਹਾਂ, ਪਰ ਸਾਡਾ ਅਗਲਾ ਕਦਮ ਮੁੜਦਾ ਏ ਉਹਨਾਂ ਵੱਲ ਜਿਨ੍ਹਾਂ ਦੇ ਹੱਥ ਸਾਡੀ ਸਲਾਮਤੀ ਸਹੀ ਮਾਨਿਆਂ 'ਚ ਹੁੰਦੀ ਏ, ਜੋ ਰੱਬ ਨੂੰ ਕੀਤੀ ਦੁਆ ਨੂੰ ਆਪਣੇ ਹੱਥਾਂ ਨਾਲ ਸਹੀ ਸਾਬਿਤ ਕਰਕੇ ਦਿਖਾਉਂਦੇ ਨੇ, ਅਤੇ ਅਸੀਂ ਚੰਗੇ ਭਲੇ ਫਿਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤਾਉਂਦੇ ਹਾਂ। ਡਾਕਟਰਸ, ਜਿਨ੍ਹਾਂ ਦੇ ਹੱਥ ਅਸੀਂ ਆਪਣਾ ਸਰੀਰ ਸੌਂਪਦੇ ਹਾਂ, ਆਪਣੇ ਆਪ ਨੂੰ ਜਾਂ ਆਪਣਿਆਂ ਨੂੰ ਉਹਨਾਂ ਦੇ ਹਵਾਲੇ ਕਰਦੇ ਹਾਂ, ਇਹ ਵਿਸ਼ਵਾਸ ਦਾ ਰਿਸ਼ਤਾ ਹੈ, ਸਹੀ ਮਾਇਨਿਆਂ 'ਚ ਜਾਨ ਦਾ ਰਿਸ਼ਤਾ ਹੈ, ਰੱਬੀ ਦੁਆਵਾਂ ਦੇ ਅਸਰ ਦਾ ਰਿਸ਼ਤਾ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹ ਡਾਕਟਰਸ ਵਿਸ਼ੇਸ਼ ਸਥਾਨ ਰੱਖਦੇ ਨੇ। ਬੱਚੇ ਦੀ ਕਿਲਕਾਰੀ ਤੋਂ ਉਸਦੇ ਇਸ ਜਨਮ 'ਚ ਆਉਣ ਤੋਂ ਲੈ ਕੇ ਉਸਦੇ ਆਖਰੀ ਪਲਾਂ ਤੱਕ ਇਹ ਡਾਕਟਰਸ ਸਾਥ ਨਿਭਾਉਂਦੇ ਨੇ। ਅੱਜ ਉਹਨਾਂ ਨੂੰ ਹੀ ਸਮਰਪਿਤ ਡਾਕਟਰਸ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਸਾਡੇ ਦੇਸ਼ ਦੇ ਮਹਾਨ ਡਾਕਟਰ, ਆਜ਼ਾਦੀ ਸੈਨਾਨੀ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾਕਟਰ ਬਿਧਾਨ ਚੰਦਰ ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਡਾਕਟਰ ਬਿਧਾਨ ਕਹਿੰਦੇ ਸਨ ਕਿ ਜੀਵਨ ਵਿੱਚ ਜੋ ਵੀ ਕੰਮ ਕਰੋ ਉਸਨੂੰ ਪੂਰੀ ਇਮਾਨਦਾਰੀ ਅਤੇ ਸੱਚੀ ਸੇਵਾ ਭਾਵਨਾ ਨਾਲ ਕਰੋ। ਉਹ ਮਰੀਜ਼ਾਂ ਨਾਲ ਬਹੁਤ ਹੀ ਸਾਦਗੀ ਅਤੇ ਹਮਦਰਦੀ ਦੇ ਨਾਲ ਪੇਸ਼ ਆਉਂਦੇ ਸਨ। ਚਿਕਿਤਸਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਵਿਲੱਖਣ ਯੋਗਦਾਨ ਦੇ ਕਾਰਨ ਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ। ਡਾਕਟਰ ਬਣਨ ਦਾ ਸਫ਼ਰ ਆਸਾਨ ਨਹੀਂ ਹੁੰਦਾ। ਸਾਲਾਂ ਦੀ ਲਗਾਤਾਰ ਮਿਹਨਤ ਅਤੇ ਪੱਕੀ ਲਗਨ, ਪੱਕੀ ਧੁੰਦ ਦਾ ਨਤੀਜਾ ਹੁੰਦਾ ਹੈ ਕਿ ਤੁਸੀਂ ਇਸ ਮੁਕਾਮ 'ਤੇ ਪਹੁੰਚਦੇ ਹੋ। ਡਾਕਟਰ ਅੰਮ੍ਰਿਤਪਾਲ ਸਿੰਘ ਦੱਸ ਰਹੇ ਨੇ ਕਿ ਉਹ ਡਾਕਟਰ ਕਿਸ ਪ੍ਰੇਰਣਾ ਨਾਲ ਬਣੇ, ਕਿੰਨੀ ਮਿਹਨਤ ਕਰਨੀ ਪਈ, ਕਿੰਨੇ ਤਿਆਗ ਕਰਨੇ ਪਏ। ਡਾਕਟਰ ਅੰਮ੍ਰਿਤਪਾਲ PGI ਚੰਡੀਗੜ੍ਹ ਤੋਂ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਸੇਵਾ ਭੁਲੱਥ ਦੇ ਵਿੱਚ ਨਿਭਾ ਰਹੇ ਨੇ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਕੋਈ ਵੀ ਕੰਮ ਕਰ ਸਕਦਾ ਹੈ, ਪਰ ਇਸ ਪੇਸ਼ੇ ਦਾ ਅਸਲ ਮਨੋਰਥ ਤਾਂ ਉੱਥੇ ਹੀ ਸਿੱਧ ਹੁੰਦਾ ਹੈ ਜਿੱਥੇ ਲੋਕਾਂ ਨੂੰ ਇਸ ਦੀ ਜ਼ਿਆਦਾ ਲੋੜ ਹੈ।
2: ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਬਣਨ ਦੇ ਵਾਸਤੇ ਇੱਕ ਤਾਂ ਮੈਨੂੰ ਇੰਸਪੀਰੇਸ਼ਨ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਸੀਗੇ, ਉਹ ਆਪਣੀ ਪ੍ਰੈਕਟਿਸ ਕਰ ਰਹੇ ਸੀਗੇ, ਆਯੁਰਵੈਦਿਕ ਡਾਕਟਰ ਨੇ ਉਹ। ਇੱਕ ਚੀਜ਼ ਇਹ ਸੀਗੀ, ਬਚਪਨ 'ਚ ਤਾਂ ਚਲੋ ਬੱਚਾ ਕੋਈ ਡਿਸਾਈਡ ਨਹੀਂ ਕਰ ਸਕਦਾ ਕਿ ਮੈਂ ਮਤਲਬ ਸੋਸਾਇਟੀ ਦਾ ਸੋਚਣਾ ਜਾਂ ਕੁਛ ਵੀ ਹੈ, ਬਟ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ, 10th ਮੈਂ ਆਪਣੇ ਲੋਕਲ ਇੱਥੋਂ ਕੀਤੀ, +1 +2 ਵਾਸਤੇ ਫਿਰ ਮੈਡੀਕਲ ਚਾਹੀਦਾ ਸੀਗਾ, ਤਾਂ ਉਹ ਮੈਨੂੰ ਘਰ ਤੋਂ 20-25 ਕਿਲੋਮੀਟਰ ਜਾਣਾ ਪਿਆ, ਜੋ ਕਿ ਸਕੂਲ ਦੀ ਬੱਸ 'ਤੇ ਅਸੀਂ 1.5-2 ਘੰਟੇ ਲੱਗਦੇ ਸੀਗੇ ਆਉਣ ਨੂੰ, 1.5-2 ਘੰਟੇ ਜਾਣ ਨੂੰ। ਫਿਰ ਟਿਊਸ਼ਨ ਨਹੀਂ ਸੀ ਮਿਲਦੀ ਸਾਨੂੰ, ਕਿਉਂਕਿ ਲੋਕਲ ਅਸੀਂ ਪਿੰਡ 'ਚ ਰਹਿੰਦੇ ਸੀਗੇ, ਸੋ ਟਿਊਸ਼ਨ ਵਾਸਤੇ ਵੀ ਸਾਨੂੰ 20-25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ। ਚਲੋ ਉਹ ਹੋ ਗਿਆ। ਉਹਦੇ ਤੋਂ ਬਾਅਦ +1 +2 ਦੇ ਵਿੱਚ ਜਾ ਕੇ ਇਸ ਤਰ੍ਹਾਂ ਹੋਇਆ ਕਿ ਮੈਨੂੰ ਕੁਛ ਕੋਚਿੰਗ ਬਾਰੇ ਵੀ ਨਹੀਂ ਸੀ ਪਤਾ ਵੀ ਇਹਦੇ ਵਾਸਤੇ ਕੋਚਿੰਗ ਵੀ ਕੋਈ ਚੀਜ਼ ਲੈਣੀ ਹੁੰਦੀ ਹੈ, ਵੀ ਜੇ ਤੁਸੀਂ PMT ਜਾਂ ਆਪਣਾ ਕੋਈ ਪੇਪਰ ਕਲੀਅਰ ਕਰਨਾ, ਤਾਂ ਉਹ ਵੀ ਮੈਨੂੰ ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਉਹਦੇ ਤੋਂ ਬਾਅਦ ਪਤਾ ਚੱਲਿਆ, ਖਤਮ ਹੋਈਆਂ, ਕਿ ਕੋਈ ਕੋਚਿੰਗ ਵੀ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਮੈਂ ਕੋਚਿੰਗ ਦੇ ਬਾਰੇ ਸੋਚਿਆ ਕਿ ਦੇਖੋ ਪੜ੍ਹਾਈ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਇਹਦੇ ਵਿੱਚ। ਇੱਕ ਇਹ ਚੀਜ਼ ਹੁੰਦੀ ਹੈ, ਅਸੀਂ ਉਦੋਂ ਦੇਖਦੇ ਹੁੰਦੇ ਸੀਗੇ ਵੀ ਮਾਪੇ ਕਹਿੰਦੇ ਹੁੰਦੇ ਸੀਗੇ ਵੀ ਹੁਣ ਪੜ੍ਹ ਲਓ, ਹੁਣ ਦੀ ਜਿਹੜੀ ਤੁਹਾਡੀ ਕਮਾਈ ਹੈਗੀ ਹੈ ਇਹ ਅੱਗੇ ਜਾ ਕੇ ਤੁਹਾਡੇ ਕੰਮ ਆਏਗੀ। ਉਦੋਂ ਸਾਨੂੰ ਇਹ ਗੱਲਾਂ ਲੱਗਦੀਆਂ ਸੀਗੀਆਂ ਕਿ ਪਤਾ ਨਹੀਂ ਮਾਪੇ ਕਿਉਂ ਇਹ ਗੱਲ ਕਹੀ, ਪਰ ਉਹ ਫਿਰ ਜਾ ਕੇ ਨੈਕਸਟ ਹੁਣ ਅਸੀਂ ਉਹ ਚੀਜ਼ਾਂ ਸੋਚੀ ਦੀਆਂ ਨੇ ਵੀ ਉਹ ਬਿਲਕੁਲ ਸਹੀ ਸੀਗੇ, ਵੀ ਉਹ ਜਿਹੜੀ ਉਹਨਾਂ ਨੇ ਸਾਨੂੰ ਸਹੀ ਸਲਾਹ ਦਿੱਤੀ ਸੀਗੀ ਤੇ ਉਹ ਕਿਤੇ ਨਾ ਕਿਤੇ ਉਹ ਕੰਮ ਆਈ। ਉਹਦੇ ਤੋਂ ਬਾਅਦ ਫਿਰ ਮੈਂ MD ਵਾਸਤੇ PGI ਚੰਡੀਗੜ੍ਹ ਚਲਾ ਗਿਆ, ਤੇ ਮੈਂ ਆਪਣੇ ਇਲਾਕੇ ਦੇ ਵਿੱਚ ਹੀ ਕੰਮ ਕਰ ਰਿਹਾ, ਭੁਲੱਥ ਏਰੀਏ ਦੇ ਵਿੱਚ, ਜੋ ਕਿ ਪੈਰੀਫੇਰਲ ਇੱਕ ਏਰੀਆ ਪੈ ਜਾਂਦਾ ਹੈ, ਤੇ ਮੈਨੂੰ ਇਹਦੇ ਵਿੱਚ ਬਹੁਤ ਤਸੱਲੀ ਹੈ ਕਿਉਂਕਿ ਸਿਟੀ ਦੇ ਵਿੱਚ PGI ਤੋਂ MD ਕਰਕੇ ਤੁਸੀਂ ਲੋਕਲ ਵੀ, ਕਾਫੀ ਲੋਕ ਲੋਕਲ ਰਹਿੰਦੇ ਨੇ, ਟ੍ਰਾਈ ਸਿਟੀ ਦੇ ਵਿੱਚ ਹੀ ਰਹਿ ਜਾਂਦੇ ਨੇ ਜਾਂ ਫਿਰ ਵੱਡੀ ਸਿਟੀ 'ਚ ਕੋਈ ਜਾਂਦੇ ਨੇ, ਪਰ ਇੱਕ ਤਸੱਲੀ ਜੋ ਆਪਣੇ ਏਰੀਏ 'ਚ ਕੰਮ ਕਰਨ ਦੀ ਹੁੰਦੀ ਹੈ ਉਹ ਹੋਰ ਹੀ ਖੁਸ਼ੀ, ਉਹ ਤੁਹਾਨੂੰ ਇੱਕ ਖੁਸ਼ੀ ਹੁੰਦੀ ਹੈ ਵੀ ਆਪਣੇ ਇਲਾਕੇ ਨੂੰ ਤੁਸੀਂ ਠੀਕ ਵੀ ਕਰ ਰਹੇ ਹੋ, ਇੱਕ ਜੋ ਤੁਹਾਡੇ ਪੇਰੈਂਟਸ ਨੂੰ ਇੱਜ਼ਤ ਮਾਣ ਉਹਦੇ ਤੋਂ ਮਿਲਦਾ ਹੈ ਵੀ ਤੁਸੀਂ ਕੰਮ ਕਰ ਰਹੇ ਹੋ, ਇੱਕ ਤਰ੍ਹਾਂ ਦੀ ਉਹ ਰੋਇਲਟੀ ਹੁੰਦੀ ਤੁਹਾਡੇ ਮਾਪਿਆਂ ਦੇ ਵਾਸਤੇ। ਸੋ ਉਹ ਚੀਜ਼ ਹੈ ਜਿਹੜੀ ਉਹ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ। ਮਿਹਨਤ ਤਾਂ ਬਹੁਤ ਜ਼ਿਆਦਾ ਹੈ, ਮਿਹਨਤ ਤਾਂ +1 ਸ਼ੁਰੂ ਤੋਂ ਹੀ ਚਲੋ ਬੱਚਿਆਂ ਦੀ ਹੋ ਜਾਂਦੀ ਹੈ, ਬਟ ਅੱਗੇ ਜਾ ਕੇ ਮਿਹਨਤ ਹੈ, ਪਰ ਇਹ ਚੀਜ਼ ਨਹੀਂ ਹੈ ਵੀ ਕਰ ਨਹੀਂ ਸਕਦੇ, ਕੋਈ ਵੀ ਬੰਦਾ ਕਰ ਸਕਦਾ ਹੈ। ਸਰਕਾਰੀ ਸਕੂਲ 'ਚ ਪੜ੍ਹ ਕੇ ਵੀ ਬਹੁਤ ਬੱਚੇ ਡਾਕਟਰ ਬਣਦੇ ਨੇ, ਕਿਤੋਂ ਵੀ, ਅੱਜ ਕੱਲ੍ਹ ਤਾਂ ਬਹੁਤ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੋ ਗਿਆ, ਕਿਤੋਂ ਵੀ ਬੱਚੇ ਪੜ੍ਹ ਕੇ ਡਾਕਟਰ ਬਣ ਸਕਦੇ ਨੇ, ਪਿੰਡ 'ਚੋਂ ਨਿਕਲ ਕੇ ਬਣ ਸਕਦੇ ਨੇ। ਜ਼ਰੂਰੀ ਨਹੀਂ ਕਿ ਜੇ ਕੋਈ ਸ਼ਹਿਰ 'ਚ ਪੜ੍ਹੇਗਾ ਜਿਹਨੇ ਬਹੁਤ ਕੋਚਿੰਗ ਲਈਆਂ ਨੇ ਹਾਈ ਫਾਈ ਉਹੀ ਡਾਕਟਰ ਬਣੇਗਾ। ਪੜ੍ਹਾਈ ਕਰੋ, ਮਿਹਨਤ ਕਰੋ।

0: ਮਿਹਨਤ ਆਪਣੇ ਰੰਗ ਲੈ ਕੇ ਆਏਗੀ। ਸਾਡੇ ਤੋਂ ਜ਼ਿਆਦਾ ਸੈਕਰੀਫਾਈਸ ਨਾ ਪੇਰੈਂਟਸ ਦਾ ਸੀਗਾ, ਕਿਉਂਕਿ ਪੇਰੈਂਟਸ ਨੇ ਵੀ ਸ਼ੁਰੂ ਤੋਂ ਇੱਕ ਹੀ ਸਿਸਟਮ ਬਣਾ ਲਿਆ ਸੀਗਾ ਕਿ ਬਹੁਤ ਜ਼ਿਆਦਾ ਰਿਸ਼ਤੇਦਾਰੀ 'ਚ ਆਉਣਾ ਜਾਣਾ, ਕਿਉਂਕਿ ਉਦੋਂ ਚਲੋ ਮੋਬਾਈਲ ਫੋਨ ਦਾ ਇੰਨਾ ਜ਼ਿਆਦਾ ਟ੍ਰੈਂਡ ਨਹੀਂ ਸੀਗਾ, ਕਿਉਂਕਿ ਇੰਟਰਨੈਟ ਬਹੁਤ ਜ਼ਿਆਦਾ ਫਾਸਟ ਨਹੀਂ ਸੀਗਾ, ਸਮਾਰਟਫੋਨ ਨਹੀਂ ਸੀਗੇ। ਬਟ ਪੇਰੈਂਟਸ ਨੇ ਇੱਕ ਚੀਜ਼ ਇਹ ਸੀਗੀ ਕਿ ਸ਼ੁਰੂ ਤੋਂ ਉਹਨਾਂ ਨੇ ਵੀ ਇਹੀ ਆਦਤ ਪਾਤੀ ਵੀ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਕੋਲ ਆਉਣਾ ਜਾਣਾ ਨਹੀਂ, ਚਲੋ ਮਿਲਵਰਤਨ ਆਪਾਂ ਨੂੰ ਮਿਲਣਾ ਜ਼ਰੂਰੀ ਹੈ, ਬਟ ਇਹ ਨਹੀਂ ਵੀ ਤੁਸੀਂ ਗਏ ਹਫ਼ਤਾ ਹਫ਼ਤਾ 10 ਦਿਨ ਰਹਿ ਲਿਆ, ਪੜ੍ਹਾਈ ਪਿੱਛੇ ਰਹਿ ਗਈ ਤੁਹਾਡੀ, ਗਲੀਆਂ 'ਚ ਬੱਚੇ ਤੋਂ ਖੇਡਦੇ ਹੁੰਦੇ ਸੀਗੇ। ਪਰ ਪੇਰੈਂਟਸ ਨੇ ਸਾਨੂੰ ਇਹ ਕਿਹਾ ਹੁੰਦਾ ਸੀਗਾ ਵੀ ਤੁਸੀਂ ਇਹ ਪੜ੍ਹਾਈ ਕਰਨੀ, ਆਪਣਾ ਇਹ ਕੰਪਲੀਟ ਕਰੋਗੇ ਕੰਮ ਤਾਂ ਉਹਦੇ ਤੋਂ ਬਾਅਦ ਹੀ ਅੱਗੇ ਜਾ ਕੇ ਕੁਛ ਨਾ ਕੁਛ ਤੁਹਾਨੂੰ ਖੇਡਣ ਨੂੰ ਮਿਲੂਗਾ, ਟੀਵੀ ਦੇਖਣ ਨੂੰ ਮਿਲੂਗਾ, ਉਹ ਚੀਜ਼ਾਂ ਹੁੰਦੀਆਂ ਸੀਗੀਆਂ। ਸਭ ਤੋਂ ਜ਼ਰੂਰੀ ਚੀਜ਼ ਡਿਸਿਪਲਿਨ ਸੀਗੀ। ਡਿਸਿਪਲਿਨ ਜਿਹੜਾ ਹੈਗਾ ਵਾ ਉਹ ਉਦੋਂ ਦੇ ਜਿਹੜੇ ਸੈਕਰੀਫਾਈਸ ਸੀਗੇ ਉਹ ਹੁਣ ਆ ਕੇ ਸਾਨੂੰ ਖੁਸ਼ ਮਨ ਨੂੰ ਮਤਲਬ ਉਹ ਠੰਡ ਪਾਉਂਦੀਆਂ ਨੇ ਚੀਜ਼ਾਂ। ਪਰ ਇਹ ਆ ਵੀ ਜਿਹੜੀ ਇੱਕ ਰਿਸਪੈਕਟ ਹੁੰਦੀ ਹੈ, ਇੱਕ ਬਜ਼ੁਰਗ ਜਦੋਂ ਆ ਕੇ ਤੁਹਾਨੂੰ ਕਹਿੰਦੇ ਨੇ ਜਾਂ ਕੋਈ ਪੇਸ਼ੈਂਟ ਆ ਕਹਿੰਦਾ ਵੀ ਅਸੀਂ ਕੋਈ ਠੀਕ ਨਹੀਂ ਸੀਗੇ, ਸਾਨੂੰ ਆਹ ਦਿੱਕਤ ਆ ਰਹੀ ਸੀਗੀ, ਪਰ ਤੁਸੀਂ ਸਾਨੂੰ ਠੀਕ ਕਰ ਦਿੱਤਾ, ਤੁਸੀਂ ਸਾਡੀ ਜਾਨ ਬਚਾ ਦਿੱਤੀ ਹੈ, ਇਹ ਚੀਜ਼ਾਂ ਨੇ ਜੀ, ਇਹੀ ਚੀਜ਼ ਹੈ ਜਿਹੜੀ ਕਿ ਮਤਲਬ ਇੱਕ ਤੁਹਾਡੀ ਪ੍ਰੋਪਰਟੀ ਬਣ ਜਾਂਦੀ ਹੈ। ਇਹੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ, ਇਹੀ ਤੁਹਾਨੂੰ ਅੱਗੇ ਹੋਰ ਪੜ੍ਹਨ ਦਾ, ਹੋਰ ਸੇਵਾ ਕਰਨ ਦਾ ਮਕਸਦ ਇੱਕ ਬਣ ਜਾਂਦਾ ਇਹ ਚੀਜ਼। ਸੋ ਇਹ ਚੀਜ਼ ਹਮੇਸ਼ਾ ਤੁਹਾਨੂੰ ਨਾਲ ਲੈ ਕੇ ਚੱਲਦੀ ਰਹਿੰਦੀ ਹੈ, ਇਹੀ ਤੁਹਾਨੂੰ ਸਟਿਮੂਲੇਟ ਕਰਦੀ ਹੈ, ਲੋਕਾਂ ਦੀ ਜੋ ਤੁਹਾਡੇ ਪ੍ਰਤੀ ਪੋਜ਼ਿਟਿਵਿਟੀ ਜਿਹੜੀ ਹੁੰਦੀ ਹੈ, ਤੁਸੀਂ ਲੋਕਾਂ ਨੂੰ ਪੋਜ਼ਿਟਿਵਿਟੀ ਦਿੰਦੇ ਹੋ, ਠੀਕ ਕਰਦੇ ਹੋ, ਤੇ ਲੋਕਾਂ ਦੀ ਪੋਜ਼ਿਟਿਵਿਟੀ ਤੁਹਾਡੇ ਰਿਗਾਰਡਿੰਗ ਹੈ ਜੋ ਆਮ ਜਨਤਾ।
1: ਸੋ ਇਹ ਸਨ ਡਾਕਟਰ ਅਮਿਤ ਪਾਲ, ਨੌਜਵਾਨ ਡਾਕਟਰ ਜਿਸ ਦੀਆਂ ਅੱਖਾਂ 'ਚ ਸਮਾਜ ਦੀ ਸੇਵਾ ਦੇ ਸੁਪਨੇ ਚਮਕਦੇ ਨੇ। ਡਾਕਟਰ ਦੀ ਲਗਾਤਾਰ ਮਿਹਨਤ ਤੇ ਸਮਰਪਣ ਦਾ ਹੀ ਨਤੀਜਾ ਹੈ ਕਿ ਅੱਜ ਚਿਕਿਤਸਾ ਖੇਤਰ 'ਚ ਉਮਦਾ ਕੰਮ ਹੋ ਰਿਹਾ ਹੈ। ਪਰ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਡਾਕਟਰਸ ਦੀ ਬਹੁਤ ਕੋਸ਼ਿਸ਼ ਦੇ ਬਾਵਜੂਦ ਮਰੀਜ਼ ਬਚ ਨਹੀਂ ਪਾਉਂਦਾ। ਅਸੀਂ ਸੋਚਦੇ ਹਾਂ ਕਿ ਡਾਕਟਰਸ ਨੂੰ ਸ਼ਾਇਦ ਉਹ ਦਰਦ ਮਹਿਸੂਸ ਨਹੀਂ ਹੁੰਦਾ, ਉਹਨਾਂ ਦਾ ਤਾਂ ਰੋਜ਼ ਦਾ ਕੰਮ ਹੈ, ਪਰ ਉਹ ਵੀ ਇਸ ਪੀੜਾ ਤੋਂ ਹੋ ਕੇ ਗੁਜ਼ਰਦੇ ਨੇ, ਦਿਲ ਉਹਨਾਂ ਦਾ ਵੀ ਟੁੱਟਦਾ ਹੈ। ਭਾਰਤ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਲਗਭਗ 1/4 ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਨੇ। ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਨਿਤਿਸ਼ ਗਰਗ ਹੋਣਾ ਨੂੰ ਇਸ ਪੀੜਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ,
2: ਜਬ ਕਦੀ ਐਸਾ ਹੋਤਾ ਹੈ ਕਿ ਕੋਈ ਪੇਸ਼ੈਂਟ ਸਿਕ ਹੋਤਾ ਹੈ ਔਰ ਅਲਟੀਮੇਟਲੀ ਡੈਥ ਹੋ ਜਾਤੀ ਹੈ ਤੋ ਹਮ ਲੋਗੋ ਕੋ ਬਹੁਤ ਬੁਰਾ ਲਗਤਾ ਹੈ। ਹਮੇ ਕਈ ਵਾਰ ਤੋ ਹੈਲਪਲੈਸਨੈਸ ਫੀਲ ਹੋਤੀ ਹੈ ਕਿ ਹਮ ਪੇਸ਼ੈਂਟ ਕੋ ਨਹੀਂ ਬਚਾ ਪਾਏ, ਔਰ ਕਈ ਵਾਰ ਹਮੇ ਐਸਾ ਲਗਤਾ ਹੈ ਕਿ ਪੇਸ਼ੈਂਟ ਕੇ ਰਿਲੇਟਿਵ ਕਾ ਰਿਸਪੋਂਸ ਕਹੇ ਅਗਰ ਹਮ ਤੋ ਅਗਰ ਹਮਾਰਾ ਟ੍ਰੀਟਮੈਂਟ ਮੇ ਕਮੀ ਢੂੰਢਣ ਦੀ ਕੋਸ਼ਿਸ਼ ਕਰਤੇ ਹੈ ਕਈ ਵਾਰ ਰਿਲੇਟਿਵ, ਕਈ ਵਾਰ ਇਹ ਕੋਸ਼ਿਸ਼ ਕਰਤੇ ਹੈ ਕਿ ਡਾਕਟਰ ਕੀ ਗਲਤੀ ਸੇ ਤੋ ਕੋਈ ਡੈਥ ਨਹੀਂ ਹੋ ਗਈ ਹੈ, ਤੋ ਮੇਰਾ ਕਹਿਣਾ ਹੈ ਕਿ ਐਜ਼ ਅ ਡਾਕਟਰ ਹਮ ਕਭੀ ਵੀ ਇਹ ਨਹੀਂ ਚਾਹਤੇ ਕਿ ਹਮਾਰਾ ਪੇਸ਼ੈਂਟ ਕੀ ਡੈਥ ਹੋ ਜਾਏ, ਔਰ ਕੋਈ ਵੀ ਟ੍ਰੀਟਿੰਗ ਡਾਕਟਰ ਜਬ ਡੈਥ ਹੋ ਜਾਤੀ ਹੈ ਤੋ ਉਸਕੋ ਸਬਸੇ ਜ਼ਿਆਦਾ ਬੁਰਾ ਲਗਤਾ ਹੈ। ਰਿਲੇਟਿਵਸ ਨੇ ਤੋ ਆਪਣਾ ਰਿਲੇਟਿਵ ਖੋਇਆ ਹੀ ਹੈ, ਲੇਕਿਨ ਐਜ਼ ਅ ਡਾਕਟਰ ਜਬ ਹਮ ਪੇਸ਼ੈਂਟ ਕੋ ਹੀ ਬੁਰਾ ਲਗਤਾ। ਐਸਾ ਨਹੀਂ ਹੈ ਕਿ ਕੋਈ ਇੱਕ ਕੇਸ ਮੈਂ ਪਿੰਨ ਪੁਆਇੰਟ ਕਰ ਸਕੂੰ, ਜੈਸੇ ਅਭੀ ਕੁਛ ਦਿਨ ਪਹਿਲੇ ਇੱਕ ਸਪੈਸ਼ਲੀ ਏਬਲਡ ਚਾਈਲਡ ਥਾ, ਉਸਕੋ ਹਾਰਟ ਕੀ ਪ੍ਰੋਬਲਮ ਥੀ, ਬਾਈ ਬਰਥ ਪ੍ਰੋਬਲਮ ਥੀ, ਉਸਕੋ ਦਿੱਲੀ ਮੇ ਇੱਕ ਹਾਰਟ ਕੇ ਬੜੇ ਹਾਸਪਿਟਲ ਮੇ ਸਰਜਰੀ ਹੋਈ ਥੀ, ਉਸਕੇ ਬਾਅਦ ਮੇ ਵੋ ਰਿਪੀਟਿਡ ਫੇਲੀਅਰ ਮੇ ਜਾਤੀ ਥੀ, ਵੋ 13 ਸਾਲ ਕੀ ਬੱਚੀ ਥੀ, ਔਰ ਜਬ ਹਮਾਰੇ ਪਾਸ ਆਈ ਤੋ ਵੋ ਗ੍ਰੋਸ ਹਾਰਟ ਫੇਲੀਅਰ ਮੇ ਥੀ। ਟ੍ਰੀਟਮੈਂਟ ਹਮਨੇ ਦੀਆ ਔਰ ਅਗਲੇ ਦਿਨ ਵੋ ਠੀਕ ਹੋ ਗਈ, ਕਾਫੀ ਹੱਦ ਤੱਕ ਸਾਂਸ ਮੇ ਆਰਾਮ ਆ ਗਿਆ, ਲੇਕਿਨ ਸਡਨਲੀ ਏਕਦਮ ਉਸਕੀ ਹਾਰਟ ਬੀਟ ਖਰਾਬ ਹੋਈ ਔਰ ਡੈਥ ਹੋ ਗਈ। ਹਮ ਲੋਕਾਂ ਨੇ ਬਹੁਤ ਕੋਸ਼ਿਸ਼ ਕੀ ਔਰ ਹਮ ਉਸੇ ਬਚਾ ਨਹੀਂ ਪਾ, ਲਿਟਰਲੀ ਵੀ ਆਰ ਆਲ ਕਰਾਇੰਗ ਐਜ਼ ਅ ਟੀਮ, ਕਿਉਂਕਿ ਇੱਕ ਤੋਂ ਸਪੈਸ਼ਲ ਚਾਈਲਡ ਥਾ, ਹਾਰਟ ਕੀ ਸਰਜਰੀ ਹੋ ਚੁੱਕੀ ਥੀ, ਔਰ ਉਨਕੋ ਦਿੱਲੀ ਮੇ ਵੀ ਇਹ ਕਹਿ ਦਿਆ ਗਿਆ ਥਾ ਕਿ ਅਬ ਆਗੇ ਕੁਛ ਨਹੀਂ ਕਰ ਸਕਤੇ ਹੈ। ਤੋ ਬਹੁਤ ਵਾਰ ਐਸਾ ਹੋਤਾ ਹੈ ਕਿ ਹਮੇ ਆਪਣੇ ਆਪ ਕੋ ਕਈ ਵਾਰ ਹੈਲਪਲੈਸਨੈਸ ਫੀਲ ਹੋਤੀ ਹੈ, ਬੁਰਾ ਲਗਤਾ ਹੈ, ਇਵਨ ਕਈ ਵਾਰ ਆਂਖੋਂ ਮੇ ਆਂਸੂ ਵੀ ਆ ਜਾਤੇ ਹੈ, ਲੇਕਿਨ ਇਟਸ ਪਾਰਟ ਆਫ ਲਾਈਫ, ਹਮੇ ਡੇਲੀ ਫੇਸ ਕਰਨੀ ਪੜਤੀ ਹੈ ਐਸੀ ਚੀਜ਼ੇ, ਔਰ ਕਾਫੀ ਹੱਦ ਤੱਕ ਹਮ ਇਸ ਚੀਜ਼ ਕੇ ਅਕਸਟਮ ਹੋ ਚੁੱਕੇ ਹੈ, ਲੇਕਿਨ ਫਿਰ ਵੀ ਹਮੇ ਕਿਸੀ ਕਿਸੀ ਕੇਸ ਮੇ ਬਹੁਤ ਜ਼ਿਆਦਾ ਦੁੱਖ ਹੋਤਾ ਹੈ।
1: ਸੋ ਕਿਉਂਕਿ ਤੁਸੀਂ ਡਾਕਟਰਸ ਬਹੁਤ ਬਿਜ਼ੀ ਰੂਟੀਨ ਵਿੱਚ ਰਹਿੰਦੇ ਹੋ, ਇਸ ਬਿਜ਼ੀ ਸ਼ੈਡਿਊਲ ਵਿੱਚੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਤੰਦਰੁਸਤ ਰੱਖਦੇ ਹੋ? ਕਿਉਂਕਿ ਇੱਕ ਡਾਕਟਰ ਖੁਦ ਸਿਹਤਮੰਦ ਹੋਏਗਾ ਤਾਂ ਹੀ ਤਾਂ ਉਹ ਮਰੀਜ਼ ਨੂੰ ਵੀ ਠੀਕ ਕਰ ਪਾਏਗਾ।
2: ਡਾਕਟਰ ਕੋ ਫਿਟ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਜ਼ ਅ ਡਾਕਟਰ ਹਮ ਲੋਕ ਫਿਟ ਹੋਗੇ, ਆਪਣੇ ਐਨਰਜੈਟਿਕ ਹੋਗੇ, ਤਭੀ ਹਮ ਆਪਣੇ ਪੇਸ਼ੈਂਟਸ ਕੋ ਅੱਛੇ ਸੇ ਟ੍ਰੀਟ ਕਰ ਸਕਤੇ ਹੈ, ਓਪਰੇਟ ਕਰ ਸਕਤੇ ਹੈ। तो मैं पर्सनली कहूँ तो मैं एक रेगुलर एक्सरसाइज मॉर्निंग में भी करता हूँ, जिसमें योगा, ब्रीदिंग एक्सरसाइज इन्वॉल्व होती हैं, वो मेरी लाइट एक्सरसाइज होती है, स्ट्रेचिंग एक्सरसाइज होती है।

0: बट फॉर माई ओन इंटरेस्ट मैं अपना बैडमिंटन प्ले करता हूँ रात को 8 to 9:30। तो हर डॉक्टर को मैं ये कहूंगा कि रूटीन एक्सरसाइज करनी चाहिए, कोई अपनी हॉबी मेंटेन करनी चाहिए जिससे आपको मेंटल स्ट्रेस को कम कर सको, भले ही वो कोई स्पोर्ट्स हो, म्यूजिक हो, सिंगिंग हो। क्योंकि डॉक्टर अगर खुद स्ट्रेस में रहेगा तो वो कभी भी अपने पेशेंट्स को अच्छे से ट्रीट नहीं कर सकता है। तो एक तो स्पोर्ट्स या कोई भी हॉबी स्ट्रेस बस्टर होता है, उससे स्ट्रेस रिलीव होता है और आप फिजिकली फिट भी रहते हो।
1: सवेर तो शाम तक मरीजां दे इर्द गिर्द रहंदियां लगातार सेहत सेवावां लई काम करना वाकई तुहानूं शरीरक ते मानसिक पक्खो थका सकदा है। फिर भी ये डॉक्टर्स की मेहनत का ही नतीजा है कि अज साडे देश दे डॉक्टर्स पूरी दुनिया का विश्वास हासिल कर चुके ने। भारत अज दुनिया के प्रमुख मैडिकल टूरिज्म केंद्रां विचों एक है। हर साल हजारां विदेशी मरीज इलाज लई भारत आउंदे ने। जदों दुनिया के कई लोग महंगे इलाज ते लंबी उड़ीक तो परेशान हुंदे ने उदों भारत उन्हां दे लई उम्मीद दा केंद्र बणदा है। जिथे विश्व पदरी डॉक्टर आधुनिक तकनोलॉजी ते मनुखी सेवा इकट्ठे हुंदे ने, इकट्ठे मिलदे ने। दिल दीयां सर्जरियां बारे भारत दुनिया विच मशहूर है। अखां दे इलाज विच भारत एक मॉडल मन्या जांदा है। IVF ट्रीटमेंट, दंदां दे इलाज लई भी दुनिया भर दे लोग भारतीय डॉक्टर्स तक पहुंचते ने। इसे लई इन्हां प्रतिभाशाली सियाने भारतीय डॉक्टर्स की बदौलत ही मेडिकल टूरिज्म भारत की अर्थव्यवस्था विच अरबां डॉलर्स का योगदान पा रहा है। जिस तरह डॉक्टर नितिश मरीजां दी पीड़ा नूं हंडाउण बारे दस रहे सन, उसे तरह ही डॉक्टर शाजिया दस रहे ने कि ओह मानसिक रोगां दा इलाज करन लग्गियां किहड़े पड़ावां चों गुजरदे ने ते किवें खुद अपनी मानसिक सेहत नूं ठीक रख पाउंदे ने।
2: ਸੋ ਬੀਂਗ ਸਾਈਕੈਟ੍ਰਿਸਟ ਤੁਸੀਂ ਲਗਭਗ ਹਰ ਤਰ੍ਹਾਂ ਦੇ ਪੇਸ਼ੈਂਟਸ ਦਾ ਦੇਖਦੇ ਹੋ, ਜ਼ਿਆਦਾ ਡਿਪਰੈਸ਼ਨ, ਐਂਗਜ਼ਾਇਟੀ, ਹੈ ਨਾ, ਇੱਦਾਂ ਦੇ ਪੇਸ਼ੈਂਟਸ ਡੇ ਇਨ ਐਂਡ ਡੇ ਆਊਟ ਦੇਖਦੇ ਹੋ। ਜ਼ਿਆਦਾ ਡਿਸਟਰਬਿੰਗ ਅੱਜ ਕੱਲ੍ਹ ਆਉਂਦੇ ਨੇ ਜਿਵੇਂ ਯੰਗ ਜਨਰੇਸ਼ਨ ਦੇ ਬੱਚੇ 14-15 ਸਾਲ ਦੇ, 16 ਸਾਲ ਦੇ, ਜਿਹੜੇ ਡਰੱਗਸ ਦੇ ਵਿੱਚ ਲੱਗਦੇ ਨੇ ਜਾਂ ਗੇਮਿੰਗ ਅਡਿਕਸ਼ਨ ਦੇ ਵਿੱਚ ਲੱਗਦੇ ਨੇ। ਤੇ 2-4 ਬੱਚੇ ਇੱਦਾਂ ਦੇ ਆਉਂਦੇ ਨੇ ਜਿਹੜੇ ਬਿਲਕੁਲ ਹੀ 7-8 ਸਾਲ ਦੀ ਉਮਰ ਦੇ ਵਿੱਚ ਜਾਂ ਤਾਂ ਡਰੱਗ ਜਾਂ ਫਿਰ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ ਡਿਊ ਟੂ ਸਰਟਨ ਸਰਕਮਸਟੈਂਸਿਸ ਜਿਹੜੇ ਉਹਨਾਂ ਦੇ ਐਕਸਟਰਨਲ ਇਨਵਾਇਰਮੈਂਟ 'ਚ ਹੁੰਦੇ ਨੇ, ਉਹ ਰੀਅਲੀ ਡਿਸਟਰਬਿੰਗ ਹੁੰਦੇ ਨੇ, ਹੈ ਨਾ। ਇੰਨੀ ਨੈਗੇਟਿਵਿਟੀ ਆਉਂਦੀ ਹੈ ਨਾ, ਅਸੀਂ ਜਦੋਂ MD ਸਟਾਰਟ ਕਰਦੇ ਹਾਂ, ਸਾਡੀ MD ਦੀ ਬੁੱਕ ਦੇ ਵਿੱਚ ਸਭ ਤੋਂ ਪਹਿਲੇ ਚੈਪਟਰ ਦੇ ਵਿੱਚ ਪਹਿਲੇ ਪੇਜ 'ਤੇ ਲਿਖਿਆ ਹੋਇਆ ਕਿ ਤੁਸੀਂ ਜਦੋਂ ਵੀ ਪੇਸ਼ੈਂਟ ਆਉਂਦਾ ਇਹਨਾਂ ਦੇ ਫਲੋਅ ਦੇ ਵਿੱਚ ਨਹੀਂ ਬਹਿਣਾ ਹੈਗਾ। ਇੱਕ ਤਾਂ ਇਹ ਗੱਲ ਮੇਰੇ ਹਮੇਸ਼ਾ ਹੀ ਦਿਮਾਗ ਦੇ ਵਿੱਚ ਰਹਿ ਗਈ ਸੀਗੀ ਕਿ ਅੱਛਾ ਫਲੋਅ ਦੇ ਨਾਲ ਨਹੀਂ ਬਹਿਣਾ ਹੈਗਾ। ਸੈਕਿੰਡ, ਤੁਸੀਂ ਜਦੋਂ ਸਾਈਕੈਟ੍ਰਿਸਟ ਹੁੰਦੇ ਹੋ ਤੁਹਾਨੂੰ ਇੱਕ ਪੇਸ਼ੈਂਟ ਦੇ ਨਾਲ ਇਮੋਸ਼ਨਲੀ ਡਿਟੈਚ ਹੋ ਕੇ ਰਹਿਣਾ ਪੈਂਦਾ ਹੁੰਦਾ ਕਿ ਉਹ ਇੱਕ ਪੇਸ਼ੈਂਟ ਹੈ, ਤੁਸੀਂ ਇੱਕ ਡਾਕਟਰ ਦੀ ਹੈਸੀਅਤ ਨਾਲ ਬੈਠੇ ਹੋ ਤੇ ਇੱਕ ਹੈਲਪ ਪ੍ਰੋਵਾਈਡਰ ਹੈਗੇ ਹੋ। ਉਹ ਡਿਟੈਚਮੈਂਟ ਹੋਣੀ ਬਹੁਤ ਜ਼ਰੂਰੀ। ਅਗਰ ਤੁਸੀਂ ਇਮੋਸ਼ਨਸ ਨੂੰ ਆਪ ਹੀ ਫੀਲ ਕਰ ਗਏ ਤੇ ਆਪ ਉਹ ਫਲੋ 'ਚ ਰਹਿ ਗਏ, ਫਿਰ ਤੁਸੀਂ ਗਏ, ਹੈ ਨਾ, ਫਿਰ ਤੁਸੀਂ ਕੋਪ ਅਪ ਨਹੀਂ ਕਰ ਪਾਓਗੇ। ਸੈਕਿੰਡ ਚੀਜ਼ ਇੱਕ ਹੁੰਦੀ ਹੈ ਕਿ ਕਲੀਨਿਕ ਦੀਆਂ ਚੀਜ਼ਾਂ ਕਲੀਨਿਕ 'ਚ ਛੱਡ ਕੇ ਜਾਣੀਆਂ ਹੁੰਦੀਆਂ ਨੇ, ਘਰ ਜਾ ਕੇ ਤੁਸੀਂ ਇੱਕ ਮੀਨਸ ਇੱਕ ਡਿਟੈਚਮੈਂਟ ਰੂਲ ਜਿਹੜੀ ਰੂਟੀਨ ਆ ਉਹ ਫੋਲੋ ਕਰਨੀ ਹੁੰਦੀ ਹੈ। ਇੱਥੇ ਦੀਆਂ ਚੀਜ਼ਾਂ ਇੱਥੇ ਹੀ ਛੱਡ ਕੇ ਤੇ ਘਰ ਜਾ ਕੇ ਤੁਸੀਂ ਇੱਕ ਮਾਂ, ਇੱਕ ਭੈਣ, ਇੱਕ ਧੀ, ਇੱਕ ਵਾਈਫ ਦੀ ਹੈਸੀਅਤ ਦੇ ਨਾਲ ਕੰਮ ਕਰਨਾ ਹੁੰਦਾ, ਤਾਂ ਇਹ ਚੀਜ਼ ਤੁਹਾਨੂੰ ਹੈਲਪ ਕਰਦੀ ਇਸ ਸ਼ਿਫਟ ਦੇ ਨੂੰ। ਤੇ ਤੀਸਰੀ, ਹਾਂ, ਰੱਬ ਤੇ ਯਕੀਨ ਬਹੁਤ ਵੱਡੀ ਗੱਲ ਹੈ। ਜੋ ਹੋਣਾ ਤੁਹਾਡੇ ਨਾਲ ਹੋਣਾ ਉਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਸਾਹਮਣੇ ਵਾਲੇ ਬੰਦੇ ਨੂੰ ਹੋਇਆ ਤੁਹਾਨੂੰ ਵੀ ਹੋਣਾ, ਤੁਹਾਡੀ ਕਿਸਮਤ ਦੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਨੇ, ਬੰਦੇ ਦੀਆਂ ਚੀਜ਼ਾਂ ਉਹਨੂੰ ਮਿਲਣੀਆਂ ਨੇ, ਤੁਸੀਂ ਉੱਥੇ ਇੱਕ ਹੈਲਪ ਪ੍ਰੋਵਾਈਡਰ ਦੀ ਤਰ੍ਹਾਂ ਹੀ ਕੰਮ ਕਰੋ। ਅਗਰ ਤੁਸੀਂ ਉਹਦੀ ਆ ਚੀਜ਼ਾਂ ਨੂੰ ਆਪਣੇ ਉੱਪਰ ਲਈ ਜਾਓਗੇ ਤਾਂ ਬਰਨ ਆਊਟ ਹੋਣਾ ਬਹੁਤ ਜ਼ਿਆਦਾ ਨੈਚੁਰਲ ਹੈ, ਹੈ ਨਾ। ਤੇ ਚੌਥੀ ਇੰਪੋਰਟੈਂਟ ਚੀਜ਼ ਮੈਨੂੰ ਇੱਕ ਲੱਗਦੀ ਹੈ ਕਿ ਤੁਸੀਂ ਲੋਕਾਂ ਦੇ ਲਈ ਇੱਕ ਕੇਅਰ ਪ੍ਰੋਵਾਈਡਰ ਬਣ ਸਕਦੇ ਹੋ, ਪਰ ਤੁਸੀਂ ਐਵੇਂ ਨਹੀਂ ਹੈਗਾ ਕਿ ਉਹਨਾਂ ਦੀ ਹੈਪੀਨੈਸ ਲਈ ਕੰਪਲੀਟਲੀ ਤੁਸੀਂ ਹੀ ਰਿਸਪੋਂਸੀਬਲ ਹੋ। ਤੁਸੀਂ ਉਹਨਾਂ ਦੀ ਪ੍ਰੋਬਲਮ ਨੂੰ ਘਟਾ ਸਕਦੇ ਹੋ, ਪਰ ਉਹਨਾਂ ਦੀ ਖੁਸ਼ੀ ਦੇਣੀ, ਫੀਲ ਕਰਨੀ ਉਹ ਉਹਨਾਂ ਦੇ ਹੱਥ ਦੇ ਵਿੱਚ ਹੁੰਦੀ ਹੈ।
1: ਸੋ ਇਹ ਸਨ ਡਾਕਟਰ ਸ਼ਾਜ਼ੀਆ ਜੋ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਦੇ ਨੇ। ਵਾਕਈ ਤਾਕਤ ਲਗਾਉਣ ਦੇ ਲਈ ਤਾਕਤ ਜੁਟਾਉਣੀ ਵੀ ਪੈਂਦੀ ਹੈ, ਤੰਦਰੁਸਤ ਕਰਨ ਦੇ ਲਈ ਖੁਦ ਤੰਦਰੁਸਤ ਰਹਿਣਾ ਵੀ ਪੈਂਦਾ ਹੈ, ਮਾਨਸਿਕ ਰੋਗ ਦੂਰ ਕਰਨ ਦੇ ਲਈ ਮਾਨਸਿਕ ਤੌਰ 'ਤੇ ਸ਼ਾਂਤ ਰਹਿਣਾ ਪੈਂਦਾ ਹੈ। ਅਤੇ ਇਹ ਡਾਕਟਰਸ ਦੇ ਲਈ ਵੀ ਉਨਾ ਹੀ ਚੁਣੌਤੀਪੂਰਨ ਹੁੰਦਾ ਹੈ ਜਿੰਨਾ ਕਿ ਆਮ ਇਨਸਾਨ ਦੇ ਲਈ। ਬੱਚੇ ਦੇ ਗਰਭ 'ਚ ਆ ਜਾਣ ਤੋਂ ਲੈ ਕੇ ਬਾਹਰ ਇਸ ਦੁਨੀਆ 'ਚ ਆਉਣ ਤੱਕ, ਉਸਦੇ ਪਹਿਲੇ ਰੋਣ ਦੀ ਆਵਾਜ਼ ਦਾ ਇੰਤਜ਼ਾਰ ਕਰਨ ਤੋਂ ਲੈ ਕੇ ਉਸਦੀ ਮੁਸਕਾਨ ਦੇਖਣ ਤੱਕ ਦਾ ਇੰਤਜ਼ਾਰ ਕਰਦੇ ਨੇ ਗਾਇਨਾਕੋਲੋਜਿਸਟ। ਗਾਇਨਾਕੋਲੋਜਿਸਟ ਡਾਕਟਰ ਕਮਲ ਗੁਪਤਾ, ਜੋ ਕਰੀਬ 50

0: ਸਾਲਾਂ ਤੋਂ ਇਸ ਨੇਕ ਪੇਸ਼ੇ ਵਿੱਚ ਨੇ ਅਤੇ ਪੀੜ੍ਹੀ ਦਰ ਪੀੜ੍ਹੀ ਲੋਕ ਇਹਨਾਂ 'ਤੇ ਵਿਸ਼ਵਾਸ ਕਰਦਿਆਂ ਆਪਣੇ ਨਵ ਜਨਮੇ ਬੱਚੇ ਜਾਂ ਕਹਿ ਲਓ ਕਿ ਜੱਚਾ ਬੱਚਾ ਦੀ ਦੇਖਭਾਲ ਇਹਨਾਂ ਭਰੋਸੇ ਛੱਡਦੇ ਨੇ।
1: ਨਿਊਬੋਰਨ ਬੱਚੇ ਹੁੰਦੇ ਆ, ਬੜਾ ਪਿਆਰ ਆਉਂਦਾ ਉਹਨਾਂ ਤੇ, ਪਰ ਸਾਨੂੰ ਫਿਰ ਵੀ ਮੇਨ ਕੰਸਰਨ ਇਹ ਹੁੰਦਾ ਕਿ ਬਈ ਹਾਂ ਉਹਦਾ ਕਲਰ ਠੀਕ ਹੋਵੇ, ਉਹ ਪਿੰਕ ਹੋਵੇ, ਉਹਦੀ ਐਕਟੀਵਿਟੀਜ਼ ਠੀਕ ਹੋਣ, ਏਦਾਂ ਨਾ ਹੋਵੇ, ਕਿਉਂਕਿ ਸਾਡਾ ਹੈਲਥ ਓਰੀਐਂਟਡ ਕੰਮ ਰਹਿੰਦਾ। ਸਾਨੂੰ ਇਹ ਹੁੰਦਾ ਕਿ ਜਿਹੜਾ ਬੱਚਾ ਐਕਟੀਵਿਟੀ ਘੱਟ ਹੈ ਉਹ ਮੈਂਟਲੀ ਕੀ ਠੀਕ ਹੈ, ਕਿ ਉਹਦਾ ਸਾਰਾ ਸਿਸਟਮ ਠੀਕ ਹੈ। ਪਿਆਰ ਤਾਂ ਆਉਂਦਾ ਹੀ ਹੈ, ਪਰ ਜਦੋਂ ਬੱਚੇ ਵੱਡੇ ਹੋ ਕੇ ਆਉਂਦੇ ਨੇ ਮਿਲਣ, ਉਸ ਵੇਲੇ ਪਿਆਰ ਜ਼ਿਆਦਾ ਆਉਂਦਾ। ਕਿ ਮੈਨੂੰ ਨਾ ਹਮੇਸ਼ਾ ਇਸ ਤਰ੍ਹਾਂ ਦੀ ਫੀਲਿੰਗ ਰਹੀ ਹੈ ਕਿ ਜਿਹੜਾ ਜਿਹੜਾ ਮੇਰਾ ਪੇਸ਼ੈਂਟ ਹੈ ਨਾ, ਉਹਦੀ ਪ੍ਰਾਇੋਰਟੀ ਰਹੀ ਹੈ ਕਿ ਬਈ ਪੇਸ਼ੈਂਟ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੇ ਮੈਂ ਆਪਣੇ ਬੱਚਿਆਂ ਵਾਸਤੇ ਆਮ ਤੌਰ ਤੇ ਕੋਈ ਮੇਰੀ ਸਿਸਟਰ ਜਾਂ ਕੋਈ ਮੇਰੀ ਮਦਰ, ਕੋਈ ਏਦਾਂ ਦਾ ਅਰੇਂਜਮੈਂਟ ਰਿਹਾ ਕਿ ਚਲੋ ਸਰਵੈਂਟ ਵੀ ਹੁੰਦੇ ਆ, ਪਰ ਉਸ ਤੋਂ ਇਲਾਵਾ ਵੀ ਨਾ ਕੋਈ ਘਰ ਦਾ ਬੰਦਾ ਉਹਨਾਂ ਨੂੰ ਲੁੱਕਆਊਟ ਕਰ ਲਵੇ। ਮੈਂ ਜਦੋਂ ਟਾਈਮ ਹੋਵੇ ਆ ਜਾਵਾਂ, ਪਰ ਮੈਨੂੰ ਇਹ ਹੁੰਦਾ ਸੀ ਕਿ ਪੇਸ਼ੈਂਟ ਆਇਆ ਬਈ ਉਹਨੂੰ ਦੇਖਣਾ ਪਹਿਲੇ ਆ, ਮੇਰੇ ਕੋਲ ਡਿਲੀਵਰ ਹੋਇਆ ਸੀ, ਉਹਨੂੰ ਹੁਣ ਬਲੀਡਿੰਗ ਹੁੰਦੀ ਪਈ ਹੈ, ਉਹ ਕੰਸਰਨ ਨਾਲ ਆਇਆ ਕਿ ਬਈ ਮੈਨੂੰ ਡਾਕਟਰ ਇਮੀਡੀਏਟਲੀ ਦੇਖ ਲਵੇ ਔਰ ਜੋ ਕਰਨ ਵਾਲਾ ਕਰ ਦੇਵੇ। ਤੇ ਸਾਡਾ ਜੇ ਅਸੀਂ ਉਹ ਪਾਰਟ ਇਗਨੋਰ ਕਰ ਦਈਏ ਨਾ, ਤਾਂ ਆਪਣੇ ਆਪ ਨੂੰ ਆਪਾਂ ਕਸੂਰਵਾਰ ਸਮਝਦੇ ਹਾਂ ਕਿ ਬਈ ਅੱਛਾ ਅਸੀਂ ਨੀ ਟਾਈਮ ਦਿੱਤਾ, ਅਸੀਂ ਨੀ ਧਿਆਨ ਕੀਤਾ, ਉਹਦੇ ਕਰਕੇ ਉਹਦੀ ਕੰਪਲੀਕੇਸ਼ਨ ਹੋ ਗਈ। ਤੇ ਬੱਚਿਆਂ ਦਾ ਤਾਂ ਅਸੀਂ ਲੰਘਦੇ ਵੜਦੇ ਵੀ ਚਲੋ, ਮਤਲਬ ਮੇਰੇ ਮਦਰ ਨੇ ਦੇਖ ਲਿਆ, ਮੇਰੀ ਸਿਸਟਰ ਨੇ ਦੇਖ ਲਿਆ, ਇਸ ਤਰ੍ਹਾਂ ਦਾ ਕੰਸਰਨ ਹੁੰਦਾ ਸੀ। ਮੈਂ 76 ਦੇ ਵਿੱਚ MD ਕੀਤੀ ਸੀ ਤੇ 77 ਦੇ ਵਿੱਚ ਮੈਂ 76 ਦੇ ਵਿੱਚ ਹੀ ਸਮਝੋ ਮੈਂ ਸਿਵਲ ਹਸਪੀਟਲ ਜਲੰਧਰ ਜੁਆਇਨ ਕੀਤਾ ਸੀ ਐਸ ਗਾਇਨੀਕੋਲੋਜਿਸਟ। ਇੱਕ ਬੇਟੀ ਸੀ ਉਸ ਵੇਲੇ ਮੇਰੇ ਕੋਲ, ਹੁਣ ਤਾਂ ਮੇਰੀ ਬੇਟੀ ਵੀ ਮੇਰੇ ਨਾਲ ਹੈ, ਮੇਰੀ ਹੈਲਪਿੰਗ ਹੈਂਡ ਬਹੁਤ ਅੱਛੀ ਜਿੱਥੇ ਮੈਂ ਨਾ ਕਰ ਪਾਵਾਂ ਕੁਛ। ਹੁਣ ਉਹ ਬੜੀਆਂ ਨਵੀਆਂ ਨਵੀਆਂ ਚੀਜ਼ਾਂ ਵੀ ਸਿੱਖ ਲੈਂਦੇ ਆ, ਉਹਨਾਂ ਦੀ ਜਿਹੜੀ ਸਪਿਰਿਟ ਆਫ ਐਡਵੈਂਚਰ ਹੈ ਸਾਡੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ।
0: ਕਹਿੰਦੇ ਨੇ ਕਿ ਰੱਬ ਡਾਕਟਰ ਦੇ ਵਾਹ ਨਾ ਪਵਾਵੇ, ਗੱਲ ਤਾਂ ਸੱਚੀ ਹੈ, ਪਰ ਜਦੋਂ ਬਿਮਾਰੀ ਘੇਰਦੀ ਹੈ ਨਾ, ਜਦੋਂ ਉਮੀਦ ਟੁੱਟਣ ਲੱਗ ਜਾਂਦੀ ਹੈ, ਉਦੋਂ ਡਾਕਟਰਸ ਹੀ ਉਹ ਹੱਥ ਹੁੰਦੇ ਨੇ ਜੋ ਜ਼ਿੰਦਗੀ ਨੂੰ ਮੁੜ ਫੜ ਲੈਂਦੇ ਨੇ। ਬੇਸ਼ੁਮਾਰ ਜਾਗਦੀਆਂ ਰਾਤਾਂ, ਲੰਬੀਆਂ ਡਿਊਟੀਜ਼, ਅਣਥੱਕ ਮਿਹਨਤ, ਆਪਣੇ ਪਰਿਵਾਰ ਤੋਂ ਦੂਰ ਰਹਿ ਕੇ, ਆਪਣੀ ਨਿੱਜੀ ਜ਼ਿੰਦਗੀ ਸ਼ੌਕ ਤੋਂ ਦੂਰ ਰਹਿ ਕੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਇਹ ਡਾਕਟਰ ਹਮੇਸ਼ਾ ਤਿਆਰ ਰਹਿੰਦੇ ਨੇ। ਕੋਵਿਡ ਦੇ ਦੌਰਾਨ ਅਨੇਕਾਂ ਬਿਹਤਰੀਨ ਡਾਕਟਰਸ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਹੈ। ਮਰੀਜ਼ਾਂ ਦੀ ਸੇਵਾ ਨਾਲ ਜੁੜਿਆ ਇਹ ਪੇਸ਼ਾ ਇੰਨਾ ਖੂਬਸੂਰਤ ਹੈ ਕਿ ਇਸ ਦੇ ਲਈ ਸਦੀਆਂ ਤੱਕ ਮਾਂ ਬਾਪ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਆਪਣੀ ਬੇਟੀ ਜਾਂ ਆਪਣੇ ਬੇਟੇ ਨੂੰ ਡਾਕਟਰ ਬਣਾਵਾਂਗੇ। ਸਭ ਤੋਂ ਪ੍ਰਮੁੱਖ ਪ੍ਰੋਫੈਸ਼ਨਸ ਦੇ ਵਿੱਚ ਇਸ ਨੂੰ ਗਿਣਿਆ ਜਾਣ ਲੱਗਿਆ। ਡਾਕਟਰ ਵਰਿੰਦਰ ਕੌਰ ਥਿੰਦ, SMO ਸਿਵਲ ਹਸਪੀਟਲ ਜਲੰਧਰ, ਡਾਕਟਰ ਹੋਣ 'ਤੇ ਮਾਣ ਮਹਿਸੂਸ ਕਰਦੇ ਨੇ ਅਤੇ ਆਪਣੇ ਕਿੱਤੇ ਨੂੰ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਸਮਝਦੇ ਨੇ।
2: ਤੰਦਰੁਸਤ ਇਨਸਾਨ, ਪਰਿਵਾਰ ਅਤੇ ਸਮਾਜ ਇੱਕ ਤਰਕਸ਼ੀਲ ਦੇਸ਼ ਦੀ ਬੁਨਿਆਦ ਹੈ। ਡਾਕਟਰ ਸਮਾਜ ਦਾ ਅਹਿਮ ਹਿੱਸਾ ਹਨ। ਡਾਕਟਰਸ ਹੈਵ ਬਿਗ ਰਿਸਪੋਂਸਿਬਿਲਿਟੀ ਟੂ ਬ੍ਰਿੰਗ ਸਮਾਈਲ ਔਨ ਫੇਸ ਆਫ ਸਫਰਿੰਗ ਹਿਊਮੈਨਿਟੀ। Responsibility of all doctors, senior and juniors, is same, and doctors following ethics are very much respected and are asset to the society. Doctory kitta aam kitta nahi hai, a mission hai. It takes a lot of hard work, commitment and consistency to earn white coat. ये बहुत सही धारणा है कि मनुखता दी सेवा रब दी सेवा है। किस्मत वाले हन ओ लोग जिन्हां नूं इस सेवा नसीब हुंदी है। इस सेवा नूं प्राप्त करन वास्ते तुहानूं अपने जीवन दीआं कई निजी ख्वाहिशां अते परिवारिक जिम्मेवारियां नाल समझौता करना पैंदा है। ਔਨਗੋਇੰਗ ਬੇਸਿਸ 'ਤੇ ਅਪਡੇਟ ਰਹਿਣਾ ਪੈਂਦਾ ਹੈ ਤਾਂ ਕਿ ਤੁਸੀਂ ਆਪਣੀਆਂ ਸੇਵਾਵਾਂ ਪੂਰੀ ਨਿਪੁੰਨਤਾ ਨਾਲ ਨਿਭਾ ਸਕੋ। ਮੈਨੂੰ ਮਾਣ ਹੈ ਕਿ ਮੈਂ ਇਸ ਪ੍ਰੋਫੈਸ਼ਨ ਦਾ ਹਿੱਸਾ ਹਾਂ। ਦਿਸ ਅਲਾਊਜ਼ ਮੀ ਟੂ ਕੇਅਰ ਫੋਰ ਦਾ ਵੂਮੈਨ ਐਂਡ ਵਿਟਨੈਸ ਦਾ ਮਿਰੇਕਲ ਆਫ ਨਿਊ ਲਾਈਫ। ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ ਉਹ ਹਨ ਜਦੋਂ ਮੈਂ ਨਵ ਜੰਮੇ ਬੱਚੇ ਦੀ ਕਿਲਕਾਰੀ ਅਤੇ ਨਵੀਂ ਬਣੀ ਮਾਂ ਦੇ ਮੂੰਹ 'ਤੇ ਖੁਸ਼ੀ ਅਤੇ ਸੰਤੋਖ ਵੇਖਦੀ ਹਾਂ। ਮੇਰਾ ਡਾਕਟਰੀ ਸਫ਼ਰ ਚੁਣੌਤੀਪੂਰਨ ਰਿਹਾ ਹੈ, ਪਰ ਮਰੀਜ਼ਾਂ ਦਾ ਮੇਰੇ ਵਿੱਚ ਯਕੀਨ ਅਤੇ ਮੇਰਾ ਉਹਨਾਂ ਦੀ ਜ਼ਿੰਦਗੀ ਵਿੱਚ ਅਸਰ ਪਾ ਸਕਣਾ ਬਹੁਤ ਤਸੱਲੀ ਬਖਸ਼ ਅਤੇ ਰਿਵਾਰਡਿੰਗ ਹੈ। ਡਾਕਟਰਾਂ ਦੇ ਮੋਢਿਆਂ ਦੇ ਉੱਤੇ ਸਿਹਤਮੰਦ ਸਮਾਜ ਦੀ ਸਿਰਜਣਾ ਦੀ ਜ਼ਿੰਮੇਵਾਰੀ ਹੈ। ਡਾਕਟਰਸ ਆਰ ਹੀਰੋਜ਼ ਆਫ ਹੈਲਥ ਕੇਅਰ, ਐਂਡ ਇਨ ਦਾ ਐਂਡ ਆਈ ਵਾਂਟ ਟੂ ਸੀ ਨੋਟ ਆਲ ਹੀਰੋਜ਼ ਵੀਅਰ ਕੇਪਸ, ਸਮ ਵੀਅਰਸ ਵਾਈਟ ਕੋਟ ਐਂਡ ਸਟੈਥੋਸਕੋਪ।
0: ਅੱਜ ਡਾਕਟਰਸ ਡੇ 'ਤੇ ਸਲਾਮ ਹੈ ਉਹਨਾਂ ਸਭ ਮਿਹਨਤੀ ਡਾਕਟਰਸ ਨੂੰ ਜੋ ਸਾਡੇ ਰੱਖਿਅਕ ਨੇ, ਸਾਡਾ ਵਿਸ਼ਵਾਸ ਨੇ, ਸਾਡਾ ਹੌਸਲਾ ਨੇ।

0: ਤੁਹਾਡੇ ਲਈ ਪੂਰੀ ਗੌਰਮੈਂਟ ਆ ਜਿਹੜੀ ਨਾਲ ਖੜੀ ਹੈ, ਔਰ ਫੈਮਿਲੀ ਤਾਂ ਮੈਨੂੰ ਲੱਗਦਾ ਹਮੇਸ਼ਾ ਸਾਡੇ ਨਾਲ ਖੜੀ ਹੁੰਦੀ ਹੈ, ਅਤੇ ਯੂਥ ਲਈ ਹੁਣ ਮੈਨੂੰ ਲੱਗਦਾ ਕਿ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਰਹੇਗੀ,
1: ਕਿਉਂਕਿ ਅੰਮ੍ਰਿਤ ਪੀੜ੍ਹੀ ਜਿਹੜੀ ਹੈ ਉਸ ਲਈ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ, ਅਤੇ ਬਿਲਕੁਲ ਆਪਣਾ ਤੁਸੀਂ ਯੋਗਦਾਨ ਪਾਉਣਾ ਹੈ ਤੁਸੀਂ ਸਾਰਿਆਂ ਨੇ, ਅਤੇ ਅਪ ਟੂ ਡੇਟ ਰਹਿਣਾ ਸਭ ਤੋਂ ਜ਼ਰੂਰੀ ਹੈ, ਅਪ ਟੂ ਡੇਟ ਰਹਿਣਾ, ਅਤੇ ਹੁਣ ਪਿਆਰਾ ਜਿਹਾ ਗੀਤ ਸੁਣਨਾ।

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ। ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਔਰ ਇਸ ਵੇਲੇ ਰੇਨਬੋ ਦੀ ਘੜੀ ਦੇ ਮੁਤਾਬਕ ਸ਼ਾਮ ਦੇ 6 ਵੱਜ ਚੁੱਕੇ ਨੇ। ਹੁਣ ਤੋਂ ਕੁਝ ਪਲਾਂ 'ਚ ਪ੍ਰੋਗਰਾਮ ਪੇਸ਼ ਕਰਾਂਗੇ ਲਵ ਯੂ ਜ਼ਿੰਦਗੀ।
1: ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ
2: ਗਾਓ ਵਾਲੋ ਬਸੰਤੀ ਕੋ ਸਮਝਾਓ ਆਜ ਕਲ ਵੋ ਮੇਰੀ ਨਹੀਂ ਸੁਣਤੀ ਸਾਰਾ ਦਿਨ ਐਫ ਐਮ ਰੇਨਬੋ ਸੁਣਤੀ ਰਹਿਤੀ ਹੈ ਆਲ ਡੇ ਲਿਸਨਿੰਗ ਐਂਡ ਲਿਸਨਿੰਗ ਐਂਡ ਲਿਸਨਿੰਗ ਗਾਓ ਵਾਲੋ ਅਬ ਮੈਂ ਜਾ ਰਹਾ ਹੂੰ ਐਫ ਐਮ ਰੇਨਬੋ ਲਾਨੇ ਕਸਮ ਸੁਣਤੇ ਰਹੀਏ 102.7 FM Rainbow।

ਐਫਮਬੈਂਡ 102.7 ਮੈਗਾ ਹਰਟਸ ਦੇ ਉੱਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਤੇ ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਆਓ ਜੀ ਜੁੜਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਕਹਾਣੀ ਦੇ ਨਾਲ। ਕਹਾਣੀ ਹੈ ਜੀ ਉੱਤਰਾਖੰਡ ਦੇ ਪਹਾੜਾਂ ਵਿੱਚ ਰਹਿਣ ਵਾਲੇ ਰਜਿੰਦਰ ਸਿੰਘ ਨਾਮ ਦੇ ਲੜਕੇ ਦੀ। ਉਸਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ। ਘਰ ਦੇ ਵਿੱਚ ਪੜ੍ਹਨ ਲਈ ਕਹਿੰਦੇ ਮੇਜ਼ ਅਤੇ ਕੁਰਸੀ ਤੱਕ ਨਹੀਂ ਸੀ। ਰਾਤ ਨੂੰ ਚੌਂਕੀਦਾਰੀ ਦੀ ਡਿਊਟੀ ਦਿੰਦੇ ਹੋਏ ਉਹ ਲੜਕਾ ਜਿਹੜਾ ਹੈ ਉਹ ਲਾਲਟੈਨ ਦੀ ਰੋਸ਼ਨੀ ਦੇ ਵਿੱਚ ਗਣਿਤ ਦੀਆਂ ਕਿਤਾਬਾਂ ਖੋਲ੍ਹ ਲੈਂਦਾ ਸੀ, ਕਿਉਂਕਿ ਬਹੁਤ ਜ਼ਿਆਦਾ ਲਗਾਵ ਸੀ ਉਸਨੂੰ ਇਸ ਚੀਜ਼ ਦੇ ਨਾਲ, ਪੜ੍ਹਾਈ ਦੇ ਨਾਲ। ਅਤੇ ਕਹਿੰਦੇ ਨੇ ਇਹੀ ਲਗਾਵ ਹੁੰਦਾ ਹੈ ਜਿਹੜਾ ਇਨਸਾਨ ਨੂੰ ਅੱਗੇ ਲੈ ਜਾਂਦਾ। ਅਤੇ ਬਸ ਇਸੇ ਲਗਾਵ ਦੇ ਚੱਲਦੇ ਹੋਏ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਕਰਕੇ ਅੱਗੇ ਵੱਧਦਾ ਗਿਆ। ਪੜ੍ਹਾਈ ਦਾ ਸ਼ੌਂਕ ਸੀ ਇਸ ਕਰਕੇ 12ਵੀਂ ਕਲਾਸ ਦੇ ਵਿੱਚ 85% ਨੰਬਰ ਆਏ। ਲੋਕਾਂ ਨੇ ਕਿਹਾ ਕਿ ਪਹਾੜ ਦਾ ਮੁੰਡਾ ਹੈ, ਅੱਗੇ ਪੜ੍ਹ ਕੇ ਕੀ ਕਰਨਾ, ਤੂੰ ਕੋਈ ਹੱਥ ਕਲਾ ਸਿੱਖ ਲੈ ਅਤੇ ਆਪਣਾ ਰੁਜ਼ਗਾਰ ਕਮਾ। ਪਰ ਉਸਨੇ ਕਿਹਾ ਨਹੀਂ, ਮੈਂ IIT ਦੇ ਵਿੱਚ ਐਡਮਿਸ਼ਨ ਲਵਾਂਗਾ। ਉਸਨੇ JEE ਦਾ ਇਮਤਿਹਾਨ ਦਿੱਤਾ, ਰੈਂਕ ਵੀ ਚੰਗਾ ਆਇਆ, IIT ਦਿੱਲੀ ਦੇ ਵਿੱਚ ਦਾਖਲਾ ਮਿਲਿਆ। ਪਰ ਉਹੀ ਗੱਲ ਕਿ ਪੈਸਾ ਇਨਸਾਨ ਦੇ ਰਸਤੇ ਦੀ ਰੁਕਾਵਟ ਬਣ ਜਾਂਦਾ। ਪਰ ਕਹਿੰਦੇ ਨੇ ਕਿ ਜਿਸ ਨੂੰ ਰੁਕਾਵਟਾਂ ਨੂੰ ਹੱਲ ਕਰਨਾ ਆਉਂਦਾ ਉਸ ਦੇ ਲਈ ਕੋਈ ਵੀ ਰੁਕਾਵਟ ਰੁਕਾਵਟ ਨਹੀਂ ਹੁੰਦੀ। ਤਾਂ ਉਹ ਹੋਸਟਲ ਵਿੱਚ ਰਾਤ ਨੂੰ ਬਰਤਨ ਮਾਂਜਦਾ, ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਲਗਾ ਕੇ ਸਾਫ਼ ਕਰਕੇ ਉਸ ਦੇ ਵਿੱਚੋਂ ਆਪਣੀ ਫੀਸ ਦੇ ਲਈ ਪੈਸੇ ਜਮ੍ਹਾਂ ਕਰਦਾ। ਅਤੇ ਹੌਲੀ ਹੌਲੀ ਉਹ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਅੱਗੇ ਵੱਧਦਾ ਜਾਂਦਾ ਤਾਂ ਉਹ ਇੱਕ ਦਿਨ ਡਾਕਟਰ ਰਜਿੰਦਰ ਸਿੰਘ ਬਣ ਜਾਂਦਾ, ਜੋ ਕਿ ਹੁਣ ਖੁਦ IIT ਦਿੱਲੀ ਦੇ ਵਿੱਚ ਪ੍ਰੋਫੈਸਰ ਦੇ ਰੂਪ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਰਜਿੰਦਰ ਸਿੰਘ ਦੇ ਕੋਲੋਂ ਅੱਜ ਹਜ਼ਾਰਾਂ ਇੰਜੀਨੀਅਰ ਪੜ੍ਹਦੇ ਨੇ। ਉਹ ਕਹਿੰਦੇ ਹਨ ਕਿ ਮੈਂ ਗਰੀਬੀ ਤੋਂ ਭੱਜਿਆ ਨਹੀਂ, ਉਸ ਨੂੰ ਆਪਣੀ ਤਾਕਤ ਬਣਾ ਲਿਆ। ਜਿਸ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ ਨਾ, ਉਹ ਸਭ ਤੋਂ ਜ਼ਿਆਦਾ ਬੇਫਿਕਰ ਹੋ ਕੇ ਲੜਦਾ ਹੈ। ਸੋ ਹਾਲਤ ਤੁਹਾਡੀ ਕਿਸਮਤ ਨਹੀਂ ਲਿਖਦੇ, ਤੁਹਾਡੀ ਮਿਹਨਤ ਲਿਖਦੀ ਹੈ। ਸੋ ਜੇਕਰ ਕਿਸਮਤ ਲਿਖਣੀ ਹੈ ਤਾਂ ਆਪਣੀ ਮਿਹਨਤ ਦੇ ਦਮ 'ਤੇ ਲਿਖੀਏ, ਔਰ ਇੰਨੀ ਕੁ ਮਿਹਨਤ ਕਰੀਏ ਕਿ ਕੱਲ੍ਹ ਨੂੰ ਇਹ ਚੀਜ਼ ਸਾਨੂੰ ਸੋਚਣੀ ਨਾ ਪਵੇ ਕਿ ਯਾਰ ਅਸੀਂ ਮਿਹਨਤ ਨਹੀਂ ਕੀਤੀ, ਸਾਡੀ ਕਿਤੇ

करन। फोन नंबर है 0181-298-3036। ईमेल आईडी jalandhar@prasarbharati.gov.in।

ਐਫ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਆਕਾਸ਼ਵਾਣੀ ਜਲੰਧਰ ਕੇਂਦਰ ਹੈ ਜੀ, ਅਤੇ ਤੁਸੀਂ ਐਫ ਐਮ ਰੇਨਬੋ ਦੇ ਉੱਤੇ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਹੁਣ ਤੋਂ ਕੁਝ ਪਲਾਂ 'ਚ 6:20 ਹੋਣ ਜਾ ਰਹੇ ਨੇ। 6:20 'ਤੇ ਤੁਸੀਂ ਸੁਣੋਗੇ ਜੀ ਪ੍ਰਦੇਸ਼ਿਕ ਖਬਰਾਂ। ਪ੍ਰਦੇਸ਼ਿਕ ਖਬਰਾਂ ਤੋਂ ਬਾਅਦ ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰ੍ਹਾਂ ਜਾਰੀ ਰਹੇਗਾ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ, ਇਸ ਮੁਹਿੰਮ ਨੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ। ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋਇਆ। ਬਠਿੰਡਾ ਡੱਬ ਵਾਲੀ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ, 8 ਜ਼ਖਮੀ ਅਤੇ ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ, ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ ਅਤੇ ਨਾਗਰਿਕਾਂ ਨੂੰ ਵੀ ਮਜ਼ਬੂਤ ਬਣਾਇਆ ਏ। ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਪ੍ਰਭਾਵ ਲੋਕਾਂ ਦੇ ਜੀਵਨ ਦੇ ਹਰ ਪਹਿਲੂ 'ਤੇ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਡਿਜੀਟਲ ਅਦਾਇਗੀਆਂ ਅਤੇ ਸਿੱਧੇ ਲਾਭ ਤਬਾਦਲੇ ਰਾਹੀਂ ਸਰਕਾਰੀ ਸਹਾਇਤਾ ਪਾਰਦਰਸ਼ਤਾ ਨਾਲ ਸਿੱਧੇ ਲਾਭਪਾਤਰੀਆਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਦੇਸ਼ ਦੇ ਹਰ ਕੋਨੇ ਵਿੱਚ ਨਵੀਨਤਾ ਲਿਆਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਅਤੇ ਸਰਕਾਰੀ ਸੇਵਾਵਾਂ 'ਚ ਵੀ ਸੁਧਾਰ ਕੀਤਾ। ਇਸੇ ਤਹਿਤ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਲਲਿਤ ਕੁਮਾਰ ਨੇ ਡਿਜੀਟਲ ਇੰਡੀਆ ਮੁਹਿੰਮ ਲਈ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
1: ਸਾਡੀ ਜ਼ਿੰਦਗੀ ਵਿੱਚ ਇੱਕ ਅਲੱਗ ਹੀ ਲਾਈਫ ਲਾਈਨ ਜੁੜ ਗਈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਸਾਡੀ ਬਸ ਜੇਬ ਵਿੱਚ ਮੋਬਾਈਲ ਤੇ ਨੈੱਟ ਕਨੈਕਸ਼ਨ ਹੋਣਾ ਚਾਹੀਦਾ ਹੈ। ਸਾਨੂੰ ਪੈਸਾ ਚੱਕਣ ਦੀ ਲੋੜ ਨਹੀਂ, ਕੋਈ ਬੈਂਕ ਜਾਣ ਦੀ ਲੋੜ ਨਹੀਂ। ਮੈਂ 11 ਸਾਲ ਹੋ ਗਏ ਬੈਂਕ, ਸਿਰਫ ਜਦ ਕੋਈ ਜ਼ਰੂਰੀ ਡਾਕੂਮੈਂਟ ਦੇਣਾ ਹੁੰਦਾ ਤਦ ਜਾਂਦਾ। ਫਿਰ ਮੇਰੇ ਬੱਚੇ ਜੀ ਦੋ ਪੜ੍ਹਦੇ ਆ, ਕੋਰੋਨਾ ਕਾਲ ਵਿੱਚ ਉਹਨਾਂ ਨੇ ਲੈਪਟਾਪ ਤੇ ਮੋਬਾਈਲ ਤੇ ਹੀ ਪੜ੍ਹਾਈ ਕੀਤੀ ਹੈ। ਹੁਣ ਅੱਜ ਇੰਨੀ ਜ਼ਿਆਦਾ ਡਿਜੀਟਲ ਕ੍ਰਾਂਤੀ ਆ ਗਈ, ਤੁਸੀਂ ਮੋਬਾਈਲ ਚੱਕੋ, ਤੁਹਾਡੇ ਮਨ ਵਿੱਚ ਕੋਈ ਵੀ ਪ੍ਰਸ਼ਨ ਉੱਠ ਰਿਹਾ ਤੁਸੀਂ ਪੁੱਛੋ, ਫੱਟ ਜਵਾਬ ਮਿਲਦਾ।
0: ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ ਮਾਲੀ ਸਾਲ ਵਿੱਚ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਏਗੀ। ਇਹ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੇ ਲਾਗੂ ਹੋਣ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ। ਪੰਜਾਬ ਸਰਕਾਰ ਨੇ ਅੱਜ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਦੇ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਵੈਬ ਪੋਰਟਲ ਰਾਹੀਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਜੁਲਾਈ, ਅਗਸਤ ਤੇ ਸਤੰਬਰ 3 ਮਹੀਨਿਆਂ ਦੀ ਇਕੱਠੀ ਸਤਿਕਾਰ ਰਾਸ਼ੀ ਸਿੱਧੀ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਹਰੇਕ ਔਰਤ ਨੂੰ 3,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲੇ ਨੇ। ਸਮਾਗਮ ਦੌਰਾਨ ਹੀ ਲਾਭਪਾਤਰੀਆਂ ਨੂੰ ਅਦਾਇਗੀ ਸ਼ੁਰੂ ਹੋ ਗਈ ਅਤੇ ਔਰਤਾਂ ਨੂੰ ਉਹਨਾਂ ਦੇ ਮੋਬਾਈਲ ਫੋਨ ਤੇ SMS ਰਾਹੀਂ ਪੈਸੇ ਖਾਤੇ ਵਿੱਚ ਆਉਣ ਦਾ ਸੁਨੇਹਾ ਮਿਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
2: 40 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਕੱਲ ਤੱਕ ਹੋ ਗਈ ਸੀ। ਕਿਸੇ ਨੇ ਫੀਸ ਭਰਨੀ ਹੈ, ਕਿਸੇ ਨੇ ਕੋਈ ਪੜ੍ਹਾਈ ਦੇ ਕੰਮ ਤੇ ਖਰਚਣਾ, ਕਿਸੇ ਨੇ ਕਬੀਲਦਾਰੀ ਦੇ ਕੰਮਾਂ ਦਾ, ਕੋਈ ਉਧਾਰ ਲਾਉਣਾ ਕਿਸੇ ਦਾ। ਅੱਜ ਤੋਂ ਤੁਹਾਡਾ ਸਨਮਾਨ ਰਾਸ਼ੀ ਆਉਣੀ ਸ਼ੁਰੂ ਹੋ ਜਾਊਗੀ, ਤੁਹਾਡੇ ਆਪਣੇ ਪੈਸੇ ਹੋਣਗੇ, ਆਪਣਾ ਸਨਮਾਨ ਰਾਸ਼ੀ। ਇਸੇ ਕਰਕੇ ਅਸੀਂ ਤਾਂ ਨਾ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਕਿ ਤੁਹਾਡਾ ਮਾਣ ਸਤਿਕਾਰ ਹੈ ਇਹ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ ਫਾਰਮ ਭਰਨ ਦਾ ਸੱਦਾ ਦਿੱਤਾ। ਅੱਜ ਸੰਗਰੂਰ ਵਿਖੇ ਖੁਦ ਦਾ ਗਣਨਾ ਫਾਰਮ ਭਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਲਗਭਗ 90% ਵੋਟਰ ਸੂਚੀ ਦੀ ਮੈਪਿੰਗ ਦਾ ਅੰਕੜਾ ਪਹਿਲਾਂ ਹੀ ਹਾਸਲ ਕਰ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ SIR 2026 ਤਹਿਤ ਬੂਥ ਲੈਵਲ ਅਫਸਰ 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਤਸਦੀਕ ਅਤੇ ਸੁਧਾਈ ਕਰ ਰਹੇ ਨੇ। ਮੁੱਖ ਮੰਤਰੀ ਨੇ BLOs ਅਤੇ ਚੋਣ ਕਮਿਸ਼ਨ ਦੇ ਸਟਾਫ ਨੂੰ ਵੀ ਵਧਾਈ ਦਿੱਤੀ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਮੁਤਾਬਕ ਹੈ, ਜਿਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਵੇਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਗਏ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਫਿਰ ਖਰਾਬ ਹੋਣ ਦੀ ਸਥਿਤੀ 'ਚ ਇੱਕ ਬਦਲਵੇਂ ਆਮ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਰੁਪਏ, 60 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ

0: ਸਥਿਤੀ 'ਚ ਇੱਕ ਬਦਲਵੇਂ ਆਮ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 6,000 ਰੁਪਏ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਦੇਸ਼ ਭਰ ਵਿੱਚ ਡਾਕਟਰੀ ਦਿਵਸ ਮਨਾਇਆ ਜਾ ਰਿਹਾ। ਇਹ ਦਿਨ ਡਾਕਟਰਾਂ ਵੱਲੋਂ ਉਹਨਾਂ ਦੇ ਸਮਰਪਣ, ਹਮਦਰਦੀ ਅਤੇ ਜਨਤਕ ਸਿਹਤ ਦੀ ਰੱਖਿਆ ਅਤੇ ਸੁਧਾਰ ਲਈ ਉਹਨਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਦੇਸ਼ ਦੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਅੱਜ ਦੇਸ਼ ਭਰ ਵਿੱਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ CA ਦਿਵਸ ਮਨਾਇਆ ਜਾ ਰਿਹਾ। 1949 ਵਿੱਚ ਅੱਜ ਦੇ ਦਿਨ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ICAI ਦੀ ਸਥਾਪਨਾ ਹੋਈ ਸੀ। ਇਹ ਦਿਨ ਮਾਲੀ ਪਾਰਦਰਸ਼ਤਾ ਅਤੇ ਆਰਥਿਕ ਵਿਕਾਸ 'ਚ ਚਾਰਟਰਡ ਅਕਾਊਂਟੈਂਟਸ ਦੀ ਅਹਿਮ ਭੂਮਿਕਾ 'ਤੇ ਚਾਨਣਾ ਪਾਉਂਦਾ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਚਾਰਟਰਡ ਅਕਾਊਂਟੈਂਟਸ ਨੂੰ ਵਧਾਈ ਦਿੱਤੀ ਹੈ। ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਪਲਾਂਟਾਂ ਦੀਆਂ ਠੇਕਾ ਅਤੇ ਆਊਟਸੋਰਸਿਸ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਹੱਲ ਕੀਤੇ ਜਾਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ। ਹਾਲਾਂਕਿ ਇਸ ਅੰਦੋਲਨ ਦੌਰਾਨ ਸੂਬੇ ਦੇ ਥਰਮਲ ਪਾਵਰ ਪਲਾਂਟ ਚਾਲੂ ਰਹੇ, ਪਰ ਹੜਤਾਲ ਖਤਮ ਹੋਣ ਨਾਲ ਪਲਾਂਟਾਂ ਦਾ ਕੰਮਕਾਜ ਵਧੇਰੇ ਸੁਚਾਰੂ, ਕੁਸ਼ਲ ਅਤੇ ਨਿਰਵਿਘਨ ਹੋਣ ਦੀ ਉਮੀਦ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਅਧਿਕਾਰਤ ਸੂਤਰਾਂ ਮੁਤਾਬਕ ਜਥੇਬੰਦੀ ਦੇ ਬਿਆਨ ਦਿੱਤਾ ਹੈ ਕਿ ਸਾਰੇ ਮੁਲਾਜ਼ਮ ਤੁਰੰਤ ਆਪਣੀ ਡਿਊਟੀ 'ਤੇ ਪਰਤਣਗੇ, ਜਿਸ ਨਾਲ ਥਰਮਲ ਪਾਵਰ ਪਲਾਂਟਾਂ ਦਾ ਕੰਮਕਾਜ ਪੂਰੀ ਤਰ੍ਹਾਂ ਆਮ ਵਾਂਗ ਬਹਾਲ ਹੋ ਜਾਏਗਾ। ਬਠਿੰਡਾ ਡੱਬ ਵਾਲੀ ਕੌਮੀ ਸ਼ਾਹਰਾਹ ਅਤੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ 'ਚ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਆ ਰਿਹਾ ਇੱਕ ਵਾਹਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਇਹ ਤੀਰਥ ਯਾਤਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਉਸ ਤੋਂ ਬਾਅਦ ਅਮਰਨਾਥ ਯਾਤਰਾ ਲਈ ਜਾ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਏਮਜ਼ ਬਠਿੰਡਾ 'ਚ ਦਾਖਲ ਕਰਵਾਇਆ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੌਜੂਦ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 7 ਆਧੁਨਿਕ ਪਿਸਤੌਲਾਂ ਅਤੇ 40 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
1: ਸਾਰੇ ਕ੍ਰੋਸ ਬਾਰਡਰ ਸਮਗਲਿੰਗ ਨੈਟਵਰਕ ਦੇ ਵਿੱਚ ਹੀ ਆਏ ਹੈ। ਵਾਇਰ ਡਰੋਨ ਪ੍ਰੀਡੈਸਟਿਨਡ ਲੋਕੇਸ਼ਨ ਦੇ ਉੱਤੇ ਡ੍ਰੌਪਿੰਗ ਹੋਈਆਂ। ਤਰਨਤਾਰਨ ਦੇ ਬੈਕਗ੍ਰਾਉਂਡ ਵਾਲੇ ਦੋਨੋਂ ਦੋਸ਼ੀ ਨੇ, ਉਹ ਇਸ ਮੇਨ ਮੋਡਿਊਲ ਨੂੰ ਚਲਾ ਰਹੇ ਸੀਗੇ। ਇੱਕ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਗੁਲਬਾਗ ਸਿੰਘ ਹੈਗਾ 12ਵੀਂ ਪਾਸ ਹੈ, 26 ਸਾਲ ਦਾ ਹੈਗਾ, ਡੀ ਐਡਿਕਸ਼ਨ ਸੈਂਟਰ ਚਲਾ ਰਿਹਾ ਭਾਈ ਮਨ ਸਿੰਘ ਰੋਡ ਤੇ ਸੁਲਤਾਨਵਿੰਡ, ਸਾਡੀ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ।
0: ਉੱਤਰਾਖੰਡ ਦੇ ਮਦਰੱਸਾ ਸਿੱਖਿਆ ਸਿਲਸਿਲੇ ਵਿੱਚ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋਏਗਾ। ਨਵੇਂ ਸਿਲਸਿਲੇ ਤਹਿਤ ਉੱਤਰਾਖੰਡ ਮਦਰੱਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਵੇਗਾ। ਸੂਬੇ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉੱਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਅਤੇ ਬਰਾਬਰ ਬਣਾਉਣ ਵਾਲਾ ਇੱਕ ਅਹਿਮ ਕਦਮ ਚੁੱਕਿਆ ਏ। ਸਮਾਜਿਕ ਭਲਾਈ ਘੱਟ ਗਿਣਤੀ ਬਾਰੇ ਮੰਤਰੀ ਖਜ਼ਾਨ ਦਾਸ ਨੇ ਦੱਸਿਆ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰੱਸਿਆਂ ਨੂੰ ਉੱਤਰਾਖੰਡ ਘੱਟ ਗਿਣਤੀਆਂ ਬਾਰੇ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਹਨਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰਿਆਂ ਨਾਲ ਸੰਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ 'ਤੇ ਵੀ ਬਰਾਬਰ ਲਾਗੂ ਹੋਵੇਗਾ। ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਨੇ ਸ੍ਰੀ ਅਮਰਨਾਥ ਜੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਕਸ਼ਮੀਰ ਰਾਸ਼ਟਰੀ ਸ਼ਾਹਰਾਹ ਨੰਬਰ 44 'ਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਜੰਮੂ ਤੋਂ ਰਵਾਨਾ ਹੋਏਗਾ। ਇੱਧਰ ਪਠਾਨਕੋਟ ਪੁਲਿਸ ਨੇ ਵੀ ਸ੍ਰੀ ਅਮਰਨਾਥ ਜੀ ਯਾਤਰਾ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਪ੍ਰਜੀਤ ਵਾਲੀਆ ਨੇ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਹਲਕੇ 'ਚ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਥਾਵਾਂ 'ਤੇ ਨਾ ਛੱਡਣ ਬਾਰੇ ਹੁਕਮ ਜਾਰੀ ਕੀਤੇ ਨੇ। ਹੁਕਮਾਂ 'ਚ ਕਿਹਾ ਗਿਆ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਬਾਰੇ ਸੂਚਨਾ ਸਾਂਝੀ ਕਰਨੀ ਹੈ ਤਾਂ ਵਟਸਐਪ ਨੰਬਰ 9642-22555 'ਤੇ ਲੋਕੇਸ਼ਨ ਅਤੇ ਫੋਟੋ ਭੇਜ ਸਕਦੇ ਨੇ। ਇਹ ਹੁਕਮ ਜਾਰੀ ਹੋਣ ਤੋਂ ਅੱਜ ਤੋਂ ਲੈ ਕੇ ਅਗਲੇ ਮਹੀਨੇ ਤੱਕ ਜਾਰੀ ਰਹਿਣਗੇ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਇਸ ਮੁਹਿੰਮ ਨੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ। ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋਇਆ। ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋਇਆ ਅਤੇ ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਮੈਂ ਹਾਂ ਮਨਦੀਪ ਚੁਟਕੀ ਤੇ ਦੋਸਤੋ ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਹੈ FM ਰੇਨਬੋ ਜਲੰਧਰ 102.7 ਮੈਗਾਹਰਟਸ ਤੇ ਔਰ ਮੇਰਾ ਮਤਲਬ 102.7 ਮੈਗਾਹਰਟਸ ਤੇ। ਔਰ ਕੋਈ ਚੰਗੀ ਗੱਲ ਵੀ ਸੁਣ ਲਿਆ ਕਰੋ, ਐਵੇਂ ਫੋਨ ਨੂੰ ਚੰਬੜੇ ਰਹਿੰਦੇ ਜੇ ਸਾਰਾ ਦਿਨ।

ਵੈਲਕਮ ਬੈਕ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਨਿਊਜ਼ ਔਨ AIR ਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਜਿਸ ਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ। ਸੋ ਮੈਂ ਕਿਹਾ ਜੀ ਬਹੁਤ ਸਾਰੀਆਂ ਗੱਲਾਂ, ਲੇਕਿਨ ਜਿੰਨੀ ਦੇਰ ਤੱਕ ਪੇਟ ਪੂਜਾ ਨਾ ਹੋਵੇ ਕਹਿੰਦੇ ਫਿਰ ਕੋਈ ਕੰਮ ਦੂਜਾ ਨਹੀਂ ਹੁੰਦਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਹਾਡੀ ਪੇਟ ਪੂਜਾ ਜਿਹੜੀ ਹੈ ਉਸ ਵੀ ਆਪਾਂ ਪੂਰੀ ਕਰਵਾ ਦਿੰਦੇ ਹਾਂ, ਕੁਛ ਨਹੀਂ ਕਰਨਾ ਤੁਸੀਂ। ਅੱਜ ਮੈਂ ਤੁਹਾਨੂੰ ਇੱਦਾਂ ਦੀ ਰੈਸਪੀ ਦੱਸਣੀ ਹੈ ਨਾ, ਮੈਂ ਕਿਹਾ ਜੀ ਤੁਸੀਂ ਖਾ ਕੇ ਥੱਕ ਜਾਣਾ, ਪਰ ਤੁਸੀਂ ਕਹਿਣਾ ਹਾਏ ਇੰਨੀ ਸਵਾਦ ਰੈਸਪੀ ਸਾਨੂੰ ਕਿੱਥੋਂ ਦੇ ਤੀ। ਅੱਜ ਜੀ ਤੁਹਾਡੇ ਵਾਸਤੇ ਜੋ ਮੈਂ ਰੈਸਪੀ ਲੈ ਕੇ ਆਇਆ ਉਹਦੇ ਵਿੱਚ ਸਭ ਤੋਂ ਮੇਨ ਇਨਗਰੀਡੀਐਂਟ ਜਿਹੜਾ ਹੈ ਜੀ, ਸਭ ਤੋਂ ਜਿਹੜੀ ਮੇਨ ਖਾਣ ਵਾਲੀ ਚੀਜ਼ ਹੈ ਉਹ ਹੈ ਜੀ ਮੇਜ਼। ਸੋ ਮੇਜ਼ ਤਾਂ ਮੇਜ਼ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਹੈ ਜੀ ਨਿੰਬੂ, ਮਿਰਚਾਂ, ਮੱਖਣ, ਕਾਲਾ ਨਮਕ, ਭੁੰਨਿਆ ਹੋਇਆ ਜੀਰਾ, ਹਰਾ ਧਨੀਆ ਅਤੇ ਚਾਟ ਮਸਾਲਾ। ਔਰ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਮੇਜ਼ ਦੇ ਉੱਤੇ ਪਾ ਕੇ ਜਾਂ ਪੰਜਾਬੀਆਂ ਕੋਲ ਕਹਿੰਦੇ ਭੁੱਕ ਕੇ ਜਦੋਂ ਖਾਣੀਆਂ ਨਾ, ਤੁਸੀਂ ਮੇਜ਼ ਦੇ ਦੰਦੀਆਂ ਵੱਡ ਵੱਡ ਥੱਕ ਜਾਣਾ, ਤੁਸੀਂ ਮਤਲਬ ਕਿ ਮਤਲਬ ਤੁਹਾਡੇ ਤੋਂ ਰਿਹਾ ਨਹੀਂ ਜਾਣਾ। ਉਹ ਨਹੀਂ ਨਹੀਂ ਉਹ ਕੁਰਸੀ ਮੇਜ਼ ਵਾਲਾ ਮੇਜ਼ ਨਹੀਂ ਮੈਂ ਗੱਲ ਕਰ ਰਿਹਾ ਇੱਥੇ ਭਾਈ, ਮੇਜ਼ ਦੀ। ਮੇਜ਼ ਮਤਲਬ ਛੱਲੀ, ਭੁੱਟਾ। ਭੁੱਟਾ ਤਾਂ ਵੈਸੇ ਸਾਡੇ ਪਿੰਡ ਵਾਲੇ ਮੁੰਡੇ ਦਾ ਨਾਂ ਸੀਗਾ। ਸੋ ਮੈਂ ਗੱਲ ਕਰ ਰਿਹਾ ਜੀ ਮੇਜ਼ ਦੀ, ਉਹ ਮਤਲਬ ਕੁਰਸੀ ਵਾਲਾ ਮੇਜ਼ ਨਹੀਂ, ਮੇਜ਼ ਮਤਲਬ ਛੱਲੀ ਜਾਂ ਜਿਹਨੂੰ ਅਸੀਂ ਮੱਕਾ ਜਾਂ ਮੱਕੀ ਵੀ ਕਹਿ ਦਿੰਦੇ ਹਾਂ ਨਾ, ਸੋ ਉਹ ਮੇਜ਼ ਜਾਂ ਉਹਦੇ ਦਾਣੇ ਕਹਿ ਲਓ ਨਾ, ਸਵੀਟ ਕੌਰਨ। ਹਾਂਜੀ ਹਾਂਜੀ ਤੁਸੀਂ ਸਮਝ ਗਏ ਨਾ, ਬਹੁਤ ਖਾਧੇ ਹੋਣੇ ਤੁਸੀਂ ਮਿਲਦਾ। ਇਹ ਖਰੀਦ ਕੇ ਖਾਧੇ ਸੀ ਤੁਸੀਂ ਜਾਂ ਫਿਰ ਵਿਆਹਾਂ ਸ਼ਾਦੀਆਂ 'ਚੋਂ ਖਾਧੇ ਸੀ ਫ੍ਰੀ ਵਾਲੇ? ਅੱਛਾ ਕਈ ਲੋਕ ਹੁਣ ਮੈਨੂੰ ਕਹਿੰਦੇ ਹੋਣਗੇ ਭਾਈ ਫ੍ਰੀ ਫਰੂ ਵਾਲੇ ਕੋਈ ਨਹੀਂ ਖਾਧੇ ਸੀਗੇ, ਅਸੀਂ ਪੈਸੇ ਦੇ ਕੇ ਸ਼ਗਨ ਪਾਇਆ ਸੀ ਤਾਂ ਖਾਧੇ ਹੀ ਅਸੀਂ। ਚਲੋ ਠੀਕ ਆ ਜੀ ਕੋਈ ਗੱਲ ਨਹੀਂ। ਸੋ ਹੁਣ ਆਪਾਂ ਤਿਆਰ ਕਰਨੀ ਹੈ ਜੀ ਸਾਰੀ ਸਮੱਗਰੀ। ਕਰਨਾ ਕੀ ਹੈ ਜੀ, ਤੁਸੀਂ ਇੱਕ ਜਿਹੜਾ ਇਹ ਮੇਜ਼ ਲੈ ਲੈਣਾ, ਇੱਕ ਜਿਹੜੀ ਆ ਛੱਲੀ ਜਾਂ ਇੱਕ ਭੁੱਟਾ ਲੈ ਲੈਣਾ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸਨੂੰ ਤੰਦੂਰ ਦੇ ਉੱਤੇ, ਗੈਸ ਦੇ ਉੱਪਰ ਜਾਂ ਏਅਰ ਫਰਾਇਰ 'ਤੇ ਵੀ ਚੰਗੇ ਪਾਸਿਓਂ ਸਾਰੇ ਪਾਸਿਓਂ ਨੂੰ ਸੇਕ ਸਕਦੇ ਹੋ ਅਗਰ ਉੱਦਾਂ ਹੀ ਖਾਣਾ ਹੈ। ਅਗਰ ਸਵੀਟ ਕੌਰਨ ਬਣਾ ਕੇ ਖਾਣਾ ਹੈ ਉਹਦਾ ਵੀ ਇੱਕ ਰੈਸਿਪੀ ਤੁਹਾਨੂੰ ਦੱਸ ਦਾਂਗੇ। ਸੋ ਸਭ ਤੋਂ ਪਹਿਲਾਂ ਤਾਂ ਉਹਨੂੰ ਤੁਸੀਂ ਗੈਸ ਦੇ ਉੱਪਰ, ਉਹਦੇ ਉੱਪਰਲੇ ਜਿਹੜੇ ਪੱਤੇ ਹੁੰਦੇ ਛਿਲਕਾ ਉਹ ਸਾਰਾ ਉਤਾਰ ਕੇ ਉਸਨੂੰ ਗੈਸ, ਤੰਦੂਰ ਜਾਂ ਏਅਰ ਫਰਾਇਰ 'ਤੇ ਰੱਖ ਕੇ ਤੁਸੀਂ ਉਹਨੂੰ ਚੰਗੇ ਪਾਸਿਓਂ ਸਾਰੇ ਪਾਸਿਓਂ ਸੇਕ ਲੈਣਾ ਜਦੋਂ ਤੱਕ ਉਹਦੇ ਦਾਣੇ ਹਲਕੇ ਹਲਕੇ ਕਾਲੇ ਨਾ ਹੋ ਜਾਣ। ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਉੱਪਰ ਕੱਟ ਲਗਾ ਸਕਦੇ ਹੋ ਦਾਣਿਆਂ ਦੇ ਉੱਪਰ ਚਾਕੂ ਦੇ ਨਾਲ, ਇੱਕ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ। ਅਤੇ ਫਿਰ ਜੋ ਮੈਂ ਤੁਹਾਨੂੰ ਦੱਸਿਆ ਜਿਹਦੇ ਵਿੱਚ ਇੱਕ ਨਿੰਬੂ ਜੀ, ਇੱਕ ਚਮਚ ਮੱਖਣ, ਅੱਧਾ ਚਮਚ ਕਾਲਾ ਨਮਕ, ਪਾਈਆ ਚਮਚ ਜਿਹੜਾ ਹੈ ਇੱਕ ਮਤਲਬ ਚੌਥਾਈ ਹਿੱਸਾ ਜਿਹੜਾ ਹੈ ਉਹ ਲਾਲ ਮਿਰਚ ਦਾ ਪਾਊਡਰ, ਇੱਕ ਚੌਥਾਈ ਹਿੱਸਾ ਭੁੰਨਿਆ ਹੋਇਆ ਜੀਰਾ, ਹਰਾ ਕੱਟਿਆ ਹੋਇਆ ਧਨੀਆ ਅਤੇ ਅੱਧਾ ਚਮਚ ਹੀ ਜਿਹੜਾ ਜੀ ਚਾਟ ਮਸਾਲਾ। ਉਹ ਇਹ ਆਪਸ਼ਨਲ ਹੈ, ਜ਼ਰੂਰੀ ਹੈ ਤਾਂ ਪਾ ਲਓ, ਨਹੀਂ ਤਾਂ ਉੱਪਰ ਵਾਲਾ ਜੋ ਸਮਾਨ ਹੈ ਉਹ ਵੀ ਕਾਫੀ ਹੈ। ਸੋ ਬਸ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ ਜਿਹੜੀਆਂ ਨੇ ਜੀ ਉਹ ਮਸਾਲਾ ਤਿਆਰ ਕਰਕੇ ਰੱਖ ਲੈਣਾ। ਫਿਰ ਗਰਮ ਜਿਹੜਾ ਇਹਨੂੰ ਕੱਟਣ ਤੋਂ ਬਾਅਦ ਇਹਦੇ ਉੱਪਰ ਮੱਖਣ ਲਗਾ ਲੈਣਾ। ਜਦੋਂ ਤੁਸੀਂ ਭੁੱਟੇ ਨੂੰ ਗਰਮ ਕਰ ਲਿਆ ਉਹਦੇ ਉੱਪਰ ਤੁਸੀਂ ਮੱਖਣ ਲਗਾ ਦਿਓ, ਮੱਖਣ ਲਗਾ ਕੇ ਉਹਦੇ ਉੱਪਰ ਛਿੜਕੋ ਜੀ ਨਿੰਬੂ। ਹਾਂ ਉਸ ਤੋਂ ਬਾਅਦ ਦੇ ਵਿੱਚ ਉਹਦੇ ਉੱਤੇ ਕਾਲਾ ਨਮਕ, ਲਾਲ ਮਿਰਚ, ਭੁੰਨਿਆ ਹੋਇਆ ਜੀਰਾ ਅਤੇ ਚਾਟ ਮਸਾਲਾ, ਮੈਂ ਕਿਹਾ ਜੀ ਸਾਰਾ ਮਿਕਸ ਕਰਕੇ ਉਹਦੇ ਉੱਤੇ ਪਾ ਦਿਓ। ਉਹ ਤੋਂ ਬਾਅਦ ਬਸ ਫਿਰ ਵੇਟ ਨਾ ਕਰੋ ਮੇਰਾ ਭਰਾ, ਤੁਸੀਂ ਬਸ ਖਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੈਂ ਵੀ ਚੱਲਿਆ ਬਣਾਉਣ ਔਰ ਤੁਸੀਂ ਵੀ ਬਣਾ ਕੇ ਖਾਓ, ਮੈਨੂੰ ਲੱਗਦਾ ਬਹੁਤ ਜ਼ਿਆਦਾ ਇੰਜੋਏ ਕਰੋਗੇ। ਔਰ ਇਹ ਚੀਜ਼ ਖਾਣੀ ਕਿਉਂ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ, ਇਹ ਐਵੇਂ ਨਹੀਂ ਤੁਹਾਨੂੰ ਮੈਂ ਦੱਸ ਰਿਹਾ ਜਾਂ ਐਵੇਂ ਨਹੀਂ ਤੁਹਾਡੇ ਮਨ ਦੇ ਬਲਬਲੇ ਇੰਨੇ ਜ਼ਿਆਦਾ ਉੱਚੇ ਕਰ ਰਿਹਾ ਜਾਂ ਵਹਾ ਰਿਹਾ, ਉਹ ਇਸ ਕਰਕੇ ਦੱਸ ਰਿਹਾ ਕਿਉਂਕਿ ਇਹਦੇ ਸਰੀਰ ਨੂੰ ਫਾਇਦੇ ਵੀ ਨੇ। ਸੋ ਉਹ ਤੁਸੀਂ ਬਣਾ ਕੇ ਖਾ ਸਕਦੇ ਹੋ, ਜਾਂ ਫਿਰ ਇਸਦੇ ਜਿਹੜੇ ਦਾਣੇ ਨੇ ਅਗਰ ਭੁੱਟੇ ਦੇ ਸਮੇਤ ਇਸ ਨੂੰ ਨਹੀਂ ਖਾਣਾ ਉੱਪਰ ਲੱਗੇ ਹੋਏ ਦਾਣਿਆਂ ਨੂੰ, ਤਾਂ ਸਾਰੇ ਦਾਣੇ ਇਸ ਦੇ ਉੱਪਰ ਜੋ ਲੱਗੇ ਹੋਏ ਨੇ ਉਹਨਾਂ ਨੂੰ ਉਤਾਰ ਕੇ ਉਹਨਾਂ ਨੂੰ ਤੁਸੀਂ ਉਬਾਲ ਕੇ ਹਲਕਾ ਜਿਹਾ ਉਹਦੇ ਵਿੱਚ, ਜਦੋਂ ਦਾਣੇ ਇੰਨੇ ਕੁੱਬਲ ਜਾਣ ਕਿ ਸਾਨੂੰ ਪਤਾ ਲੱਗ ਜਾਏ ਕਿ ਖਾਣ ਯੋਗ ਹੋ ਗਏ ਨੇ, ਯਾਨੀ ਕਿ ਹੱਥ ਨਾਲ ਦਬਾਏ ਤਾਂ ਉਹ ਜਿਹੜੇ ਆ ਉਹ ਪਿਸ ਜਾਣੇ ਚਾਹੀਦੇ ਨੇ। ਸੋ ਇੰਨੇ ਕੁ ਉਬਾਲ ਕੇ ਉਹ ਤੋਂ ਬਾਅਦ ਦੇ ਵਿੱਚ ਜੋ ਚਾਟ ਮਸਾਲਾ ਤੁਹਾਨੂੰ ਦੱਸਿਆ ਉਹ ਤੁਸੀਂ ਉਹਦੇ 'ਚ ਮਿਕਸ ਕਰਕੇ ਫਿਰ ਤੁਸੀਂ ਚਾਹੇ ਕੌਲੀ 'ਚ ਪਾ ਕੇ ਖਾਓ ਚਾਹੇ ਕੱਪ 'ਚ ਪਾ ਕੇ ਖਾਓ, ਪਰ ਖਾਓ ਜ਼ਰੂਰ ਭਾਈ। ਔਰ ਜਲਦੀ ਜਲਦੀ ਖਾ ਕੇ ਵਾਪਸ ਆਓ ਜੀ, ਪ੍ਰੋਗਰਾਮ ਇੱਦਾਂ ਚੱਲਦਾ ਰਹਿਣਾ। ਉਨੀ ਦੇਰ ਤੱਕ ਪਲੇ ਕਰ ਰਹੇ ਸੀ ਤੁਹਾਡੇ ਵਾਸਤੇ ਟਰੈਕ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਤੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮੇਜ਼ ਨੂੰ ਖਾ ਸਕਦੇ ਹੋ। ਕੁਰਸੀ ਵਾਲੇ ਮੇਜ਼ ਨਹੀਂ ਭਾਈ, ਮੇਜ਼ ਜਿਹਨੂੰ ਅਸੀਂ ਮੱਕਾ ਮੱਕੀ ਛੱਲੀ ਭੁੱਟਾ ਕੁਛ ਵੀ ਨਾਮ ਜੋ ਅਸੀਂ ਦੇ ਦਿੰਦੇ ਹਾਂ ਖਾਣ ਦੇ ਲਈ, ਸੋ ਉਹ ਚੀਜ਼ ਦੇ ਲਈ ਤੁਹਾਨੂੰ ਮੈਂ ਦੱਸ ਰਿਹਾ ਸੀ। ਸੋ ਉਸ ਦੇ ਉੱਪਰ ਜੋ ਮਸਾਲੇ ਲਗਾ ਕੇ ਤੁਸੀਂ ਖਾਂਦੇ ਹੋ ਜੀ, ਮੈਂ ਕਿਹਾ ਉਹਦੇ ਨਾਲ ਤੁਹਾਡੀ ਪਾਚਨ ਸ਼ਕਤੀ ਕਮਾਲ ਦੀ ਹੋ ਜਾਂਦੀ ਹੈ ਜੀ। ਮੈਂ ਕਿਹਾ ਇੰਨੀ ਜ਼ਿਆਦਾ ਕਮਾਲ ਦੀ ਹੋ ਜਾਂਦੀ ਹੈ, ਬਸ ਤੁਸੀਂ ਸਮਝ ਸਕਦੇ ਹੋ ਜੀ, ਮਾਹੌਲ ਤੁਸੀਂ ਮਦਹੋਸ਼ ਕਰ ਸਕਦੇ ਹੋ ਕਿਸੇ ਵੀ ਵੇਲੇ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ, ਅਤੇ ਇਹ ਖਾਣਾ ਕਿਉਂ ਚਾਹੀਦਾ ਦੋਸਤੋ? ਕਿਉਂਕਿ ਇਸ ਦੇ ਵਿੱਚ ਨਾ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਹੁੰਦਾ, ਔਰ ਮੌਨਸੂਨ ਦੇ ਵਿੱਚ ਅਸੀਂ ਵੈਸੇ ਬਾਹਰਲਾ ਇੱਧਰਲਾ ਉੱਧਰਲਾ ਅਵੋਇਡ ਤਾਂ ਨਹੀਂ ਕਰ ਸਕਦੇ ਕਿਉਂਕਿ ਮਨ ਹੈ ਲਲਚਾ ਜਾਂਦਾ, ਪਰ ਜੇਕਰ ਸਾਡਾ ਪੇਟ ਭਰਿਆ ਹੋਏਗਾ ਇਸ ਫਾਈਬਰ ਦੇ ਨਾਲ ਤਾਂ ਜ਼ਿਆਦਾ ਖਾਣਾ ਖਾਣ ਤੋਂ ਵੀ ਅਸੀਂ ਬਚਵਾਂਗੇ, ਜਿਹਦੇ ਕਰਕੇ ਹੋ ਸਕਦਾ ਇਸ ਮੌਨਸੂਨ ਦੇ ਸੀਜ਼ਨ ਦੇ ਵਿੱਚ ਅਸੀਂ ਆਪਣੀ ਸਿਹਤ ਨੂੰ ਬੈਟਰ ਅਤੇ ਹੈਲਦੀ ਰੱਖ ਸਕੀਏ। ਔਰ ਦੂਸਰਾ, ਇਹ ਖਾਣ ਦੇ ਵਿੱਚ ਹਲਕਾ ਵੀ ਹੁੰਦਾ, ਫਾਈਬਰ ਭਰਪੂਰ ਹੁੰਦਾ, ਪਾਚਨ ਵੀ ਠੀਕ ਰਹਿੰਦਾ, ਔਰ ਚਾਹ ਦੇ ਨਾਲ ਇਸ ਦਾ ਸਭ ਤੋਂ ਬੈਸਟ ਕੌਂਬੋ ਮੰਨਿਆ ਜਾਂਦਾ। ਹਾਂਜੀ, ਔਰ ਇਹਨੂੰ ਥੋੜ੍ਹਾ ਤੁਸੀਂ ਕ੍ਰਿਸਪੀ ਵੀ ਕਰ ਸਕਦੇ ਹੋ, ਮਤਲਬ ਕਿ ਇਹਨੂੰ ਅਗਰ ਉਬਾਲ ਕੇ ਇਹਦੇ ਦਾਣਿਆਂ ਦੇ ਵਿੱਚ ਪਿਆਜ਼ ਟਮਾਟਰ ਇਹਦੇ ਵਿੱਚ ਇਮਲੀ ਦੀ ਚਟਨੀ ਅਗਰ ਸਿੱਟ ਕੇ ਤੁਸੀਂ ਖਾਓ ਭਾਈ, ਮੈਂ ਕਿਹਾ ਬਸ, ਮਤਲਬ ਬੰਦਾ ਬੋਲਦਾ ਬੋਲਦਾ ਵੀ ਆਵਾਜ਼ ਹੀ ਗੜਬੜਾ ਹੀ ਜਾਂਦੀ ਭਾਈ, ਤਾਂ ਹੁਣ ਕੀ ਕਰ ਸਕਦੇ, ਹੁਣ ਛਿਆਂ ਹੀ ਇੱਦਾਂ ਦੀਆਂ ਨਾ, ਸੋ ਖਾਵਾਂਗੇ ਪੀਵਾਂਗੇ ਅਤੇ ਐਸ਼ ਕਰਾਂਗੇ। ਇਹ ਪਤਾ ਨਹੀਂ ਦੋਸਤੋ, ਜਦੋਂ ਨਾ ਇੱਦਾਂ ਖਾਣ ਵਾਲੀ ਕੋਈ ਚੀਜ਼ ਹੁੰਦੀ ਹੈ, ਹੁਣ ਦੇਖੋ ਨੋਰਮਲ ਬੰਦਾ ਬੋਲਦਾ ਪਿਆ ਨਾ, ਜਦੋਂ ਹੁਣ ਤੁਸੀਂ ਗੱਲ ਕਰ ਲਓ ਐਵੇਂ ਮੈਂ ਬਿਲਕੁਲ ਨੋਰਮਲ ਬੋਲਦਾ, ਉਬਲੇ ਹੋਏ ਜਿਹੜੇ ਦਾਣੇ ਨੇ ਇਹਦੇ ਉਹ, ਉਸ ਤੋਂ ਬਾਅਦ ਪਿਆਜ਼ ਟਮਾਟਰ ਇਹਦੇ ਵਿੱਚ ਇਮਲੀ ਦੀ ਚਟਨੀ, ਮੈਂ ਕਿਹਾ ਜੀ ਭੁੰਨਿਆ ਹੋਇਆ ਮਸਾਲਾ, ਸਾਰੀਆਂ ਚੀਜ਼ਾਂ, ਇਹ ਨਾ ਆਵਾਜ਼ ਕਿਉਂ ਚੇਂਜ ਹੁੰਦੀ? ਤੁਹਾਡੀ ਵੀ ਹੁੰਦੀ ਹੈ ਇੱਦਾਂ ਕਰਦੇ ਕਰਦੇ ਜਦੋਂ ਖਾਣ ਪੀਣ ਵਾਲੀ ਕੋਈ ਸ਼ੈ ਹੋਵੇ, ਔਰ ਉਹ ਵੀ ਕੋਈ ਉਹ ਸ਼ੈ ਜਿਹੜੀ ਕਿ ਜ਼ਬਰਦਸਤ ਟੇਸਟੀ ਹੋਵੇ, ਅਤੇ ਮੈਂ ਕਿਹਾ ਜੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਦੇਖੋ ਜੀ, ਕਹਿੰਦੇ ਨੇ ਜੀ ਦਿਲ ਜਿਹੜਾ ਹੈ ਨਾ ਉਹ ਕਮਲਾ ਹੁੰਦਾ ਹੈ, ਔਰ ਇਹ ਕਮਲਾ ਦਿਲ ਨਾ ਮੰਨਦਾ ਨਹੀਂ ਹੈ। ਕਿਉਂ ਨਹੀਂ ਮੰਨਦਾ? ਕਿਉਂਕਿ ਉਹ ਚਾਹੁੰਦਾ ਹੈ ਕਿ ਚਟਪਟੀਆਂ ਚੀਜ਼ਾਂ ਖਾਧੀਆਂ ਜਾਣ। ਮੌਸਮ ਦੇ ਵਿੱਚ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਅਤੇ ਧਿਆਨ ਇੱਦਾਂ ਹੀ ਹੈਲਦੀ, ਅਤੇ ਮੈਂ ਕਹਿੰਦਾ ਉਹ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਲਈ ਤੁਹਾਡਾ ਮਨ ਭਟਕਦਾ, ਉਹ ਇਸ ਨੂੰ ਖਾ ਕੇ ਤੁਸੀਂ ਕੰਟਰੋਲ ਵੀ ਕਰ ਸਕਦੇ ਹੋ, ਹੈਲਦੀ ਵੀ ਰਹਿ ਸਕਦੇ ਹੋ, ਪਲੱਸ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਪਰ ਇੱਕ ਚੀਜ਼ ਤੋਂ ਤੁਸੀਂ ਨਹੀਂ ਬਚ ਸਕਦੇ ਜੀ, ਅਗਲੇ ਗੀਤ ਤੋਂ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਪ੍ਰੀਤ ਹਰਪਾਲ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ ਦਿਲ ਕਮਲਾ।

ਕਿਸਮਤ ਕਦੋਂ ਬਦਲ ਜਾਂਦੀ ਹੈ ਕੁਛ ਪਤਾ ਨਹੀਂ ਲੱਗਦਾ। ਤਾਂ ਕੁਛ ਇਹੋ ਜਿਹਾ ਹੀ ਵਾਪਰਿਆ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਲੜਕੇ ਦੇ ਨਾਲ। ਲੜਕਾ ਬਹੁਤ ਹੀ ਗਰੀਬ ਹੁੰਦਾ ਹੈ, ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਲੋਕ ਅਲੱਗ ਅਲੱਗ ਨਾਮ ਲੈ ਕੇ ਆਵਾਜ਼ ਮਾਰਦੇ ਨੇ, ਓਏ ਰੱਦੀ ਵਾਲੇ, ਓਏ ਕੂੜੇ ਵਾਲੇ। ਦਸਵੀਂ ਕਰਦਾ ਉਹ ਬੱਚਾ, ਜਿਵੇਂ ਤਿਵੇਂ ਬਹੁਤ ਹੀ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਕੇ ਤਾਂ ਪਿਓ ਦੇ ਨਾਲ ਦੁਕਾਨ 'ਤੇ ਕੰਮ ਕਰਦਾ ਹੈ। ਅਤੇ ਨਾਲ ਹੀ ਉਹ ਕੂੜੇ ਦੇ ਵਿੱਚੋਂ ਪਲਾਸਟਿਕ, ਪੁਰਾਣੇ ਜੁੱਤੇ, ਟਾਇਰ ਵਗੈਰਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ। ਪਰ ਇਹ ਚੀਜ਼ ਮੈਨੂੰ ਪਰਸਨਲੀ ਤੌਰ 'ਤੇ ਵਧੀਆ ਲੱਗਦੀ ਹੈ, ਕਿਉਂਕਿ ਇਹ ਲੋਕ ਸਾਡੇ ਸਮਾਜ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਵੀ ਨੇ। ਚਲੋ ਖੈਰ ਜੀ, ਕਹਾਣੀ 'ਤੇ ਮੁੜ ਆਉਂਦੇ ਹਾਂ। ਤਾਂ ਉਹ ਇਹਨਾਂ ਸਾਰੇ ਜਿੰਨੇ ਵੀ ਕਬਾੜ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਸਮਾਨ ਹੈ, ਉਹਦੇ ਨਾਲ ਜਾਨਵਰਾਂ, ਪੰਛੀਆਂ ਦੀਆਂ ਮੂਰਤੀਆਂ ਬਣਾਉਂਦਾ। ਇਹ ਦੇਖ ਕੇ ਪਿੰਡ ਵਾਲੇ ਹੱਸਦੇ ਨੇ। ਪਰ ਇੱਕ ਦਿਨ ਸੋਸ਼ਲ ਮੀਡੀਆ 'ਤੇ ਉਸਦੀ ਬਣਾਈ ਹੋਈ 6 ਫੁੱਟ ਦੀ ਸ਼ੇਰ ਦੀ ਮੂਰਤੀ ਵਾਇਰਲ ਹੋ ਜਾਂਦੀ ਹੈ, ਜੋ ਪੂਰੀ ਤਰ੍ਹਾਂ ਪੁਰਾਣੇ ਟਾਇਰਾਂ 'ਤੇ ਪਲਾਸਟਿਕ ਦੀਆਂ ਬੋਤਲਾਂ ਨਾਲ ਬਣਾਈ ਗਈ ਸੀ। ਅਤੇ ਅੱਜ ਉਸ ਲੜਕੇ ਦੇ ਨਾਮ 'ਤੇ ਵੇਸਟ ਟੂ ਆਰਟ ਗੈਲਰੀ ਬਣੀ ਹੋਈ ਹੈ, ਜਿੱਥੇ ਸਕੂਲਾਂ ਦੇ ਬੱਚੇ ਸੈਰ ਕਰਨ ਆਉਂਦੇ ਨੇ। 50 ਤੋਂ ਵੱਧ ਵੱਡੀਆਂ ਮੂਰਤੀਆਂ ਬਣਾ ਚੁੱਕਾ ਉਹ ਲੜਕਾ, ਅੱਜ ਸਵੱਛ ਭਾਰਤ ਅਭਿਆਨ ਦੇ ਵਿੱਚ ਸਰਕਾਰ ਵੱਲੋਂ ਸਨਮਾਨਿਤ ਵੀ ਹੋ ਚੁੱਕਿਆ। ਉਹ ਕਹਿੰਦਾ, ਲੋਕਾਂ ਨੇ ਕੂੜਾ ਸਮਝ ਕੇ ਸੁੱਟ ਦਿੱਤਾ, ਮੈਂ ਉਸ ਨੂੰ ਕਲਾ ਬਣਾ ਦਿੱਤਾ। ਤੁਹਾਡੀ ਨਜ਼ਰ ਬਦਲੋ, ਦੁਨੀਆ ਬਦਲ ਜਾਵੇਗੀ। ਕਮਜ਼ੋਰੀ ਅਤੇ ਕੂੜਾ ਉਹੀ ਹੁੰਦਾ ਜਿਸ ਨੂੰ ਅਸੀਂ ਵਰਤਣਾ ਨਾ ਜਾਣੀਏ। ਇੱਕ ਬਹੁਤ ਹੀ ਦੋਸਤੋ ਬਚਪਨ ਦੀ ਕਹਿ ਲਓ ਗੱਲ ਹੈ, ਜਦੋਂ ਮੈਂ ਬਚਪਨ ਦੇ ਵਿੱਚ ਆਪਣੇ ਪਾਪਾ ਦੇ ਨਾਲ ਰੌਕ ਗਾਰਡਨ ਦੇਖਣ ਗਿਆ ਸੀ, ਤਾਂ ਜਦੋਂ ਘੁੰਮ ਰਹੇ ਸੀ ਤਾਂ ਮੇਰੇ ਪਾਪਾ ਨੇ ਮੈਨੂੰ ਇੱਕ ਸਵਾਲ ਪੁੱਛਿਆ, ਕਹਿੰਦਾ ਪੁੱਤਰ ਕਚਰਾ ਹੁੰਦਾ, ਕੁਛ ਕੂੜਾ ਹੁੰਦਾ ਜਾਂ ਕੁਝ ਵੇਸਟ ਹੁੰਦਾ ਇਸ ਦੁਨੀਆਂ 'ਤੇ? ਤਾਂ ਮੈਂ ਕਿਹਾ, ਪਾਪਾ ਹਾਂਜੀ ਬਹੁਤ ਕੁਝ ਵੇਸਟ ਹੁੰਦਾ। ਕਹਿੰਦੇ ਕਿ ਉਹ ਸੱਚਮੁੱਚ ਵੇਸਟ ਹੁੰਦਾ? ਮੈਂ ਕਿਹਾ, ਪਾਪਾ ਹਾਂਜੀ ਉਹ ਸੱਚਮੁੱਚ ਵਿੱਚ ਵੇਸਟ ਹੁੰਦਾ, ਉਹ ਤਾਂਹੀਓ ਤਾਂ ਲੋਕ ਉਹਨੂੰ ਵੇਸਟ ਕਹਿੰਦੇ ਆ ਨਾ। ਅਤੇ ਮੈਂ ਸ਼ਾਇਦ ਸਮਝ ਹੀ ਨਹੀਂ ਸੀ ਸਕਿਆ ਕਿ ਮੈਂ ਉਸ ਮਹਾਨ ਥਾਂ ਦੇ ਉੱਤੇ ਖੜਾਂ ਜਿੱਥੇ ਜਿਸਨੇ ਵੇਸਟ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ, ਜਿਸਨੇ ਵੇਸਟ ਨੂੰ ਸਭ ਤੋਂ ਬੈਸਟ ਬਣਾ ਕੇ ਦਿਖਾ ਦਿੱਤਾ। ਸੋ ਪਾਪਾ ਨੇ ਕਿਹਾ ਕਿ ਅਗਰ ਤੇਰੀ ਤਰ੍ਹਾਂ ਨੇਕ ਚੰਦ ਜੀ ਵੀ ਸੋਚਦੇ ਹੁੰਦੇ ਤਾਂ ਅੱਜ ਇਹ ਰੌਕ ਗਾਰਡਨ ਇਸ ਥਾਂ ਦੇ ਉੱਤੇ ਮੌਜੂਦ ਨਹੀਂ ਹੋਣਾ ਸੀ। ਸੋ ਸਾਨੂੰ ਆਪਣਾ ਨਜ਼ਰੀਆ ਬਦਲਣਾ ਜੀ, ਵੇਸਟ ਤੋਂ ਬੈਸਟ ਕਿਵੇਂ ਬਣਾਇਆ ਜਾ ਸਕਦਾ। ਜੇਕਰ ਅਸੀਂ ਇਹ ਸਿੱਖ ਲਵਾਂਗੇ ਤਾਂ ਹੀ ਅਸੀਂ ਬਣਾਂਗੇ ਵਨ ਇਨ ਆ।

ਜਦੋਂ ਸੋ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਤੇ ਮੈਂ ਕਿਹਾ ਜੀ ਥੋੜਾ ਜਿਹਾ ਹਾਸਾ ਮਖੌਲ ਹੋਰ ਕਰ ਲਈ, ਇੱਕ ਮੇਰੇ ਕੋਲ ਬਹੁਤ ਹੀ ਵਧੀਆ ਜੋਕ ਹੈ ਜੀ, ਉਸ ਜੋਕ ਦੇ ਉੱਤੇ ਤੁਸੀਂ ਮਤਲਬ ਉਹ ਯਾਰ ਕਹਿਣਾ ਆਪ ਹੀ ਹੱਸੀ ਜਾਂਦਾ ਹੈ, ਤੁਸੀਂ ਜੋਕ ਸੁਣਾ ਭਰਾਵਾ ਅਸੀਂ ਹੱਸਾਂਗੇ। ਮੈਂ ਕਿਹਾ ਜੀ ਜੋਕ ਤਾਂ ਤੁਸੀਂ ਹੱਸਣਾ ਜ਼ਰੂਰ ਹੈ, ਮੈਂ ਕੀ ਕਹਿੰਦੇ ਹੁੰਦੇ ਲਿਖਾ ਕੇ ਲੈ ਲਓ ਹੈ ਨਾ, ਉਹ ਤੁਸੀਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ ਜਿਹੜਾ ਜੋਕ ਹੈ ਮੇਰਾ ਉਹਦੇ 'ਤੇ ਹੱਸੋਗੇ ਜ਼ਰੂਰ। ਜੋਕ ਇੱਦਾਂ ਜੀ, ਇੱਕ ਵਾਰ ਨਾ ਜੰਗਲ ਦੇ ਵਿੱਚ ਇੱਕ ਸ਼ੇਰ ਚੁਟਕਲਾ ਸੁਣਾਉਂਦਾ, ਸਾਰੇ ਜਾਨਵਰਾਂ ਨੂੰ ਇਕੱਠੇ ਕਰ ਲੈਂਦਾ, ਕਹਿੰਦਾ ਆਓ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ, ਬਹੁਤ ਹੀ ਵਧੀਆ। ਕਹਿੰਦਾ ਮੈਂ FM ਰੇਨਬੋ ਤੋਂ ਇੱਕ ਸ਼ੋਅ ਚੱਲਦਾ ਸੀਗਾ, ਮੁੰਡਾ ਵਿਪਨ ਸੁਮਨ ਸੀ, ਬਹੁਤ ਵਧੀਆ ਚੁਟਕਲਾ ਸੁਣਾ, ਕਹਿੰਦਾ ਆਓ ਮੈਂ ਤੁਹਾਨੂੰ ਸੁਣਾਉਂਦਾ। ਅਤੇ ਉਹ ਸ਼ੇਰ ਜੀ ਚੁਟਕਲਾ ਸੁਣਾਉਂਦਾ ਸਾਰਿਆਂ ਨੂੰ, ਸਾਰੇ ਜਾਨਵਰ ਪੰਛੀ ਜਿੰਨੇ ਵੀ ਹੁੰਦੇ ਆ ਛੋਟੇ ਤੋਂ ਲੈ ਕੇ ਵੱਡੇ, ਸਾਰੇ ਜਾਨਵਰ ਪੰਛੀ ਹੱਸਣ ਲੱਗ ਪੈਂਦੇ ਆ, ਬਸ ਇੱਕ ਜਾਨਵਰ ਹੁੰਦਾ ਜੀ ਗਧਾ, ਉਹਨੂੰ ਛੱਡ ਕੇ ਉਹ ਹੱਸਦਾ ਹੀ ਨਹੀਂ। ਚਲੋ ਖੈਰ ਕੋਈ ਗੱਲ ਨਹੀਂ ਜੀ, ਇੱਦਾਂ ਹੀ ਜੰਗਲ ਦੇ ਦਿਨ ਜਿਹੜੇ ਆ ਨਿਕਲਦੇ ਜਾਂਦੇ ਆ। 2 ਦਿਨਾਂ ਬਾਅਦ ਪੂਰੇ ਜੰਗਲ 'ਚ ਹੜਕੰਪ ਮੱਚ ਜਾਂਦਾ, ਗਧਾ ਇਕੱਲਾ ਹੀ ਹੱਸੀ ਜਾਂਦਾ ਜੀ, ਉੱਚੀ ਉੱਚੀ ਬਹੁਤ ਜ਼ੋਰ ਨਾਲ। ਸਾਰੇ ਲੋਕ, ਸਾਰੇ ਜਿੰਨੇ ਜਾਨਵਰ ਹੁੰਦੇ ਆ ਪੰਛੀ ਪਰੇਸ਼ਾਨ, ਕਹਿੰਦੇ ਗਧਾ ਕਦੇ ਹੱਸੀ ਜਾਂਦਾ। ਤਾਂ ਲੋ ਉਹ ਜਦ ਉਹਦੇ ਕੋਲ ਜਾ ਕੇ ਪੁੱਛਦੇ ਨੇ, ਕਹਿੰਦੇ ਭਾਈ ਸਾਹਿਬ ਤੂੰ ਕਿਉਂ ਹੱਸਦਾ ਪਿਆ? ਉਹ ਕਹਿੰਦਾ ਯਾਰ ਜਿਹੜਾ ਉਹ ਸ਼ੇਰ ਨੇ ਪਰਸੋਂ ਜੋਕ ਨਹੀਂ ਸੁਣਾਇਆ ਸੀਗਾ ਵਿਪਨ ਸੁਮਨ ਵਾਲਾ? ਕਹਿੰਦੇ ਹਾਂਜੀ। ਕਹਿੰਦਾ ਉਹ ਮੈਨੂੰ ਅੱਜ ਸਮਝ ਆਇਆ। ਸੋ ਜੀ ਜੇਕਰ ਤੁਹਾਨੂੰ ਮੇਰੇ ਜੋਕ 'ਤੇ ਹੁਣੇ ਹੀ ਹਾਸਾ ਆ ਗਿਆ ਤਾਂ ਬਹੁਤ ਵਧੀਆ ਗੱਲ ਹੈ, ਪਰ 2 ਦਿਨ ਬਾਅਦ ਨਾ ਹੱਸਿਓ। ਸੋ ਬਹੁਤ ਸ਼ੁਕਰੀਆ ਜੀ ਹੱਸਣ ਵਾਸਤੇ, ਥੈਂਕ ਯੂ ਸੋ ਮੱਚ, ਤੁਸੀਂ ਹੱਸੇ, ਪ੍ਰੋਗਰਾਮ ਨੂੰ ਇੰਜੋਏ ਕੀਤਾ। ਬਸ ਇਹ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਜੀ। ਜੇਕਰ ਤੁਸੀਂ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ, ਉਹ ਤਾਂ ਹੀ ਕੀਤਾ ਕਿਉਂਕਿ ਜੀ ਤੁਸੀਂ 2 ਟਿਕਟਾਂ ਲਈਆਂ ਹੋਈਆਂ ਸੀ, 1 ਟਿਕਟ ਮੇਰੀ ਅਤੇ 1 ਟਿਕਟ ਤੁਹਾਡੀ। ਸੋ ਇਹ 2 ਟਿਕਟਾਂ ਹੁੰਦੀਆਂ ਨੇ ਜਿਹੜੀਆਂ ਜੀ ਸਾਨੂੰ ਸਵਾਰ ਕਰਦੀਆਂ ਨੇ ਇੱਕੋ ਹੀ ਕਿਸ਼ਤੀ ਦੇ ਵਿੱਚ, ਇੱਕੋ ਹੀ ਬੱਸ ਦੇ ਵਿੱਚ, ਇੱਕੋ ਹੀ ਪਰਿਵਾਰ ਦੇ ਵਿੱਚ। ਸੋ ਤੁਸੀਂ ਸਾਡੇ ਨਾਲ ਬਣੇ, ਸਾਡੇ ਨਾਲ ਆਪਣਾ ਸਾਥ ਇੰਜੋਏ ਕੀਤਾ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ। ਸੋ ਤੁਹਾਡਾ ਪਿਆਰ ਹੀ ਹੈ ਜੀ ਜਿਹੜਾ ਸਾਨੂੰ ਹਰ ਵੇਲੇ ਮੋਟੀਵੇਟ ਕਰਦਾ ਕਿ ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਨਵੀਂ ਜਾਣਕਾਰੀ, ਨਵੇਂ ਜੋਕਸ ਲੈ ਕੇ ਆਉਂਦੇ ਰਹੀਏ ਅਤੇ ਤੁਹਾਡਾ ਇੰਟਰਟੇਨਮੈਂਟ ਜਿਹੜਾ ਹੈ ਉਹ ਕਰਦੇ ਰਹੀਏ। ਸੋ ਸਟੇ ਟਿਊਨਡ ਵਿਦ

ਨਮਸਕਾਰ, ਸ਼ਾਮ ਦੇ 7 ਵਜ ਗਏ ਨੇ ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਦੇ ਮੌਕੇ ਕਿਹਾ ਕਿ ਇਹ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਿਕ ਪ੍ਰਾਪਤੀ ਦੱਸਿਆ ਹੈ।

ਨਮਸਕਾਰ, ਸ਼ਾਮ ਦੇ 7 ਵਜ ਗਏ ਨੇ ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਦੇ ਮੌਕੇ ਕਿਹਾ ਕਿ ਇਹ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਿਕ ਪ੍ਰਾਪਤੀ ਦੱਸਿਆ ਹੈ। ਭਾਜਪਾ ਨੇ ਅੱਜ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ੁਰੂਆਤ ਵਿੱਚ ਵਿਰੋਧ ਕਰਨ ਤੋਂ ਬਾਅਦ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਲਾਗੂ ਕਰ ਦਿੱਤੀ ਹੈ। ਦ੍ਰੌਪਦੀ ਮੁਰਮੂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਊਰਜਾ, ਹੁਨਰ ਅਤੇ ਵਚਨਬੱਧਤਾ ਇੱਕ ਸਮਾਜਵੇਸ਼ੀ ਅਤੇ ਖੁਸ਼ਹਾਲ ਰਾਸ਼ਟਰ ਅਤੇ ਦੇ ਨਿਰਮਾਣ ਦੇ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕੀਤਾ ਜਾਵੇਗਾ। ਉੱਤਰਾਖੰਡ 'ਚ ਅੱਜ ਤੋਂ ਮਦਰੱਸਾ ਸਿੱਖਿਆ ਸਿਲਸਿਲੇ ਨੂੰ ਖਤਮ ਕਰ ਦਿੱਤਾ ਗਿਆ ਹੈ। ਸਿੱਖ, ਮੁਸਲਿਮ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰਿਆਂ ਨਾਲ ਸੰਬੰਧਿਤ ਰਾਜ ਦੇ ਸਾਰੇ ਘੱਟ ਗਿਣਤੀ ਵਿੱਦਿਅਕ ਅਦਾਰੇ ਘੱਟ ਗਿਣਤੀ ਵਿੱਦਿਅਕ ਅਥਾਰਟੀ ਅਧੀਨ ਕੰਮ ਕਰਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੀ ਦਿੱਤਾ ਮਿੱਤਰਾ ਨੇ ਕੱਲ੍ਹ ਜਲੰਧਰ ਵਿਖੇ EVM ਅਤੇ VVPAT ਮਸ਼ੀਨਾਂ ਦੇ ਵੇਅਰਹਾਊਸ ਦਾ ਤਿਮਾਹੀ ਨਿਰੀਖਣ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਧੂਰੀ ਵਿਖੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿੱਚ ਅੱਜ ਸਵੇਰੇ ਬਠਿੰਡਾ ਡੱਬਵਾਲੀ ਰਾਸ਼ਟਰੀ ਸਾਰਸ਼ਾ ਦੇ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਮਾਮੂਲੀ ਰੂਪ 'ਚ ਜ਼ਖਮੀ ਹੋ ਗਏ ਨੇ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣੀ ਪੱਛਮੀ ਮੌਨਸੂਨ ਦੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ।

ਹਾਂਜੀ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ ਹਾਂ ਅਤੇ ਸ਼ਾਮ ਦਾ ਸਮਾਂ ਹੋ ਚੁੱਕਿਆ ਜੀ, 7:04 ਹੋ ਚੁੱਕੇ ਨੇ ਅਤੇ ਬਸ ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਫਿਲਮੀ ਦੁਨੀਆ ਦੇ ਵਿੱਚ ਉਸ ਫਿਲਮ ਮੇਕਰਸ ਦੇ ਬਾਰੇ ਜਿਨ੍ਹਾਂ ਨੇ ਵੱਡਾ ਮੁਕਾਮ ਹਾਸਲ ਕੀਤਾ ਐਂਡ ਉਹਨਾਂ ਦੀਆਂ ਫਿਲਮਾਂ ਨੂੰ ਜਦੋਂ ਅੱਜ ਅਸੀਂ ਵੇਖਦੇ ਹਾਂ ਤਾਂ ਫਿਲਮੀ ਦੌਰ ਦਾ ਉਹ ਸਮਾਂ ਯਾਦ ਆ ਜਾਂਦਾ ਜਦੋਂ ਅਸੀਂ ਸੋਚਦੇ ਹੁੰਦੇ ਸੀ ਕਿ ਉਸ ਦੌਰ ਦੇ ਵਿੱਚ ਫਿਲਮ ਆਖਿਰਕਾਰ ਬਣੀ ਕਿਵੇਂ ਹੋਏਗੀ, ਕਿਉਂਕਿ ਉਸ ਦੌਰ ਦੇ ਵਿੱਚ ਅਤੇ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ। ਔਰ ਦੋ ਇੱਦਾਂ ਦੀਆਂ ਪਰਸਨੈਲਿਟੀਜ਼ ਦੇ ਬਾਰੇ ਗੱਲਬਾਤ ਕਰਨੀ ਹੈ ਜੋ ਕਿ ਇੱਕ ਅੰਗਰੇਜ਼ਾਂ ਦੇ ਦੌਰ ਦੇ ਨੇ ਔਰ ਉਹਨਾਂ ਨੇ ਰੈਟਰੋ ਦੇ ਟਾਈਮ ਦੇ ਵਿੱਚ ਇੰਨੀਆਂ ਫਿਲਮਾਂ ਬਣਾਈਆਂ ਲਿਖੀਆਂ ਔਰ ਉਹਨਾਂ ਫਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਹੈ, ਅਤੇ ਦੂਜੇ ਉਹ ਅਦਾਕਾਰ ਨੇ ਮਾਫ਼ ਕਰਨਾ ਦੂਜੇ ਉਹ ਡਾਇਰੈਕਟਰ ਨੇ ਜਿਨ੍ਹਾਂ ਨੇ ਆਪਣੇ ਫੈਮਿਲੀ ਦੀ ਲੈਗਸੀ ਨੂੰ ਅੱਗੇ ਲਿਜਾਂਦੇ ਹੋਏ ਇਸ ਫਿਲਮੀ ਦੁਨੀਆ ਦੇ ਵਿੱਚ ਬਾਲੀਵੁੱਡ ਦੇ ਵਿੱਚ ਇੱਕ ਤੋਂ ਇੱਕ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਜਿਸ ਦੇ ਵਿੱਚ ਐਕਸ਼ਨ, ਬਹੁਤ ਸਾਰਾ ਹਾਸਾ ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸ਼ਾਮਿਲ ਨੇ ਜਿਸ ਨੂੰ ਸ਼ਾਇਦ ਅਸੀਂ ਕਦੀ ਭੁੱਲ ਵੀ ਨਹੀਂ ਸਕਦੇ। ਸੋ ਇੱਕ ਇੱਕ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਫਿਲਮਾਂ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਪਹਿਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਚਾਨਣਾ ਪਾਉਂਦੇ ਹਾਂ ਉਹਨਾਂ ਦੋ ਮਹਾਨ ਲੋਕਾਂ ਦੀ ਜ਼ਿੰਦਗੀ ਦੇ ਬਾਰੇ ਐਂਡ ਉਹਨਾਂ ਦੀਆਂ ਫਿਲਮਾਂ ਬਾਰੇ ਹੋਰ ਵੀ ਬਹੁਤ ਕੁਛ ਡਿਸਕਸ ਕਰਾਂਗੇ ਜੀ। 102.7 FM ਰੇਨਬੋ 'ਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਇੱਕ ਘੈਂਟ ਜਿਹਾ ਗੀਤ।

बिल्कुल जी, जब से लागी तो से नज़रिया फिल्म शिकार और लता मंगेशकर ते आशा भोसले जी की आवाज़ दे विच एक बहुत ही प्यारा जिहा गीत तुसीं सुनिया इस प्रोग्राम की शुरुआत दे विच। ते अज असीं गलबात करांगे उस फिल्म मेकर दे बारे जिन्हां दीआं फिल्मां दे विच अजिहे गाने अक्सर सुनने नूं मिलदे सन, और जदों अजिही गल सामने आउंदी सी कि लगातार हिट फिल्मां देना या फिर संघर्ष की गल हुंदी है या फिर ਭਾਰਤੀ ਸਿਨੇਮਾ ਦੇ ਵਿੱਚ ਖਾਸ ਤੌਰ 'ਤੇ ਹਿੰਦੀ ਸਿਨੇਮਾ ਦੇ ਸੁਨਹਿਰੀ ਦੌਰ ਦੇ ਵਿੱਚ ਇੱਕ ਮਹਾਨ ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਸੰਵਾਦ ਲੇਖਕ ਤਾਂ ਹਮੇਸ਼ਾ ਅਬਰਾਰ ਅਲਵੀ ਜੀ ਦਾ ਨਾਮ ਅੱਗੇ ਆਉਂਦਾ, ਜਿਨ੍ਹਾਂ ਨੇ ਆਪਣੀ ਕਲਮ ਅਤੇ ਨਿਰਦੇਸ਼ਨ ਦੀ ਬਾਰੀਕੀ ਦੇ ਨਾਲ ਫਿਲਮ ਜਗਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹ ਮਸ਼ਹੂਰ ਫਿਲਮ ਸਾਜ਼ ਗੁਰੂ ਦੱਤ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਦੋਸਤ ਸਨ, ਅਤੇ ਜਦੋਂ ਵੀ ਭਾਰਤੀ ਸਿਨੇਮਾ ਦੀਆਂ ਕਲਾਸੀਕਲ ਫਿਲਮਾਂ ਜਿਵੇਂ ਕਿ ਪਿਆਸਾ, ਕਾਗਜ਼ ਕੇ ਫੂਲ, ਸਾਹਿਬ ਬੀਬੀ ਔਰ ਗੁਲਾਮ ਅਤੇ ਚੌਦਵੀਂ ਕਾ ਚਾਂਦ ਦਾ ਜ਼ਿਕਰ ਹੁੰਦਾ ਤਾਂ ਅਬਰਾਰ ਅਲਵੀ ਜੀ ਦਾ ਹਮੇਸ਼ਾ ਨਾਮ ਸਾਹਮਣੇ ਆਉਂਦਾ। ਜੇਕਰ ਅਬਰਾਰ ਅਲਵੀ ਜੀ ਦੇ ਜੀਵਨ ਦੀ ਗੱਲ ਕਰੀਏ ਤਾਂ 1 ਜੁਲਾਈ 1927 ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਬਰਥ ਹੋਇਆ ਸੀ। ਉਹਨਾਂ ਦਾ ਪਰਿਵਾਰ ਇੱਕ ਪੜ੍ਹਿਆ ਲਿਖਿਆ ਅਤੇ ਰਵਾਇਤੀ ਮੁਸਲਿਮ ਪਰਿਵਾਰ ਸੀ, ਜਿੱਥੇ ਉਰਦੂ ਸਾਹਿਤ ਅਤੇ ਸ਼ਾਇਰੀ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ। ਬਚਪਨ ਤੋਂ ਹੀ ਅਬਰਾਰ ਨੂੰ ਕਿਤਾਬਾਂ ਪੜ੍ਹਨ ਅਤੇ ਕਹਾਣੀਆਂ ਲਿਖਣ ਦਾ ਬਹੁਤ ਸ਼ੌਕ ਸੀ। ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸਥਾਨਕ ਸਕੂਲ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਿੱਖਿਆ ਪ੍ਰਾਪਤ ਕਰਨ ਦੇ ਲਈ ਨਾਗਪੁਰ ਵੱਲ ਨੂੰ ਚਾਲੇ ਪਾਏ। ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਉਹਨਾਂ ਦਾ ਦਿਲ ਵਕਾਲਤ ਵਿੱਚ ਨਹੀਂ ਸੀ ਬਲਕਿ ਸਾਹਿਤ ਅਤੇ ਕਲਾ ਦੇ ਵਿੱਚ ਉਹਨਾਂ ਦਾ ਦਿਲ ਵਸਦਾ ਸੀ। ਉਹ ਅਕਸਰ ਥੀਏਟਰ ਦੇਖਣ ਜਾਂਦੇ

ਸਨ। ਉਰਦੂ ਦੇ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਤੋਂ ਬਹੁਤ ਪ੍ਰਭਾਵਿਤ ਸਨ। ਇਹੀ ਕਾਰਨ ਸੀ ਕਿ ਉਹ ਵਕਾਲਤ ਛੱਡ ਕੇ ਫਿਲਮਾਂ ਦੇ ਵਿੱਚ ਕਿਸਮਤ ਅਜਮਾਉਣ ਦੇ ਲਈ ਉਦੋਂ ਮੁੰਬਈ ਆ ਗਏ। ਉਸ ਸਮੇਂ ਮੁੰਬਈ ਨੂੰ ਬੰਬਈ ਕਿਹਾ ਜਾਂਦਾ ਸੀ। ਸੋ ਹੋਰ ਵੀ ਬਹੁਤ ਸਾਰੀਆਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਇਹਨਾਂ ਦੀ ਹੋਰ ਪ੍ਰਾਪਤੀਆਂ ਦੇ ਬਾਰੇ ਗੱਲਬਾਤ ਕਰਾਂਗੇ, ਇਹਨਾਂ ਦੀਆਂ ਹੋਰ ਫਿਲਮਾਂ ਦੇ ਬਾਰੇ ਗੱਲਬਾਤ ਕਰਾਂਗੇ, ਐਂਡ ਗੁਰੂ ਦੱਤ ਜੋ ਕਿ ਇਹਨਾਂ ਦੇ ਬਹੁਤ ਜ਼ਿਆਦਾ ਕਲੋਜ਼ ਸੀਗੇ, ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਇਹਨਾਂ ਦੀ ਕਿਹੋ ਜਿਹੀ ਰਹੀ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਇੱਕ ਹੋਰ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਅਸੀਂ ਅਬਰਾਰ ਅਲਵੀ ਜੀ ਦੇ ਬਾਰੇ।

बहुत ही खूबसूरत गीत तुसीं इंजॉय किया जी। मेरे पैरों में घुंघरू जो लगा दे तो फिर मेरी चाल देख ले। मोहम्मद रफ़ी हुणां दी आवाज़ दे विच तुसीं गीत इंजॉय किया जी, FM बैंड 102.7 MHz दे उत्ते। एंड अज असीं गलबात कर रहे हां अबरार अलवी जी दे बारे। कहिंदे ने कि जे असीं गलबात कीती कि उहनां दे जीवन दे विच गुरु दत्त साहब दे बहुत ज़्यादा करीबी सन एंड उहनां दे बहुत ज़्यादा भरोसेयोग फिल्म मेकर दे विचों एक सन अबरार अलवी जी। ਕਹਿੰਦੇ ਨੇ ਅਬਰਾਰ ਅਲਵੀ ਨੇ ਫਿਲਮੀ ਕਰੀਅਰ ਦਾ ਸਭ ਤੋਂ ਵੱਡਾ ਮੋੜ ਉਦੋਂ ਪ੍ਰਾਪਤ ਕੀਤਾ ਜਦੋਂ ਉਹਨਾਂ ਦੀ ਮੁਲਾਕਾਤ ਨਿਰਦੇਸ਼ਕ ਅਤੇ ਗੁਰੂਦੱਤ ਅਦਾਕਾਰ ਗੁਰੂਦੱਤ ਹੁਣਾਂ ਦੇ ਨਾਲ ਹੋਈ। ਇਹ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਸੀ ਬਲਕਿ ਹਿੰਦੀ ਸਿਨੇਮਾ ਦੇ ਇਤਿਹਾਸ ਨੂੰ ਬਦਲ ਕੇ ਰੱਖਣ ਵਾਲੀ ਮੁਲਾਕਾਤ ਸੀ। ਕਿਹਾ ਜਾਂਦਾ ਕਿ ਅਬਰਾਰ ਅਲਵੀ ਸ਼ੁਰੂਆਤ ਵਿੱਚ ਗੁਰੂਦੱਤ ਦੀ ਫਿਲਮ ਬਾਜ਼ 1953 ਦੇ ਵਿੱਚ ਸੈੱਟ 'ਤੇ ਇੱਕ ਸਹਾਇਕ ਵਜੋਂ ਕੰਮ ਲੱਭਣ ਦੇ ਲਈ ਗਏ ਸਨ। ਗੁਰੂਦੱਤ ਉਹਨਾਂ ਦੀ ਗੱਲਬਾਤ ਅਤੇ ਉਹਨਾਂ ਦੇ ਅੰਦਾਜ਼, ਉਰਦੂ ਭਾਸ਼ਾ ਦੀ ਪਕੜ ਅਤੇ ਕਹਾਣੀ ਦੀ ਸਮਝ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਅਲਵੀ ਨੂੰ ਆਪਣੀ ਅਗਲੀ ਫਿਲਮ ਆਰ ਪਾਰ 1954 ਦੇ ਲਈ ਸੰਵਾਦ ਡਾਇਲੋਗਸ ਲਿਖਣ ਦਾ ਮੌਕਾ ਦੇ ਦਿੱਤਾ। ਆਰ ਪਾਰ ਇੱਕ ਬਹੁਤ ਵੱਡੀ ਹਿੱਟ ਫਿਲਮ ਸਾਬਤ ਹੋਈ। ਇਸ ਫਿਲਮ ਦੇ ਸੰਵਾਦਾਂ ਦੇ ਵਿੱਚ ਮੁੰਬਈ ਦੇ ਸਥਾਨਕ ਲੋਕਾਂ ਦੀ ਬੋਲਚਾਲ ਅਤੇ ਉਰਦੂ ਦੀ ਖੂਬਸੂਰਤੀ ਦਾ ਅਜਿਹਾ ਮਿਸ਼ਰਣ ਦੇਖਿਆ ਕਿ ਦਰਸ਼ਕ ਕੀਲੇ ਗਏ। ਇਸ ਤੋਂ ਬਾਅਦ ਅਬਰਾਰ ਅਲਵੀ ਗੁਰੂਦੱਤ ਦੇ ਪ੍ਰੋਡਕਸ਼ਨ ਹਾਊਸ ਟੀਮ ਗੁਰੂਦੱਤ ਟੀਮ ਦੇ ਪੱਕੇ ਮੈਂਬਰ ਬਣ ਗਏ। ਉਸ ਤੋਂ ਬਾਅਦ ਬਤੌਰ ਸਕ੍ਰਿਪਟ ਰਾਈਟਰ ਅਤੇ ਸੰਵਾਦ ਲੇਖਕ ਯਾਨੀ ਕਿ ਡਾਇਲੋਗ ਰਾਈਟਰ ਦੇ ਵਜੋਂ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਅਬਰਾਰ ਅਲਵੀ ਨੇ ਗੁਰੂਦੱਤ ਦੇ ਲਈ ਕਈ ਅਜਿਹੀਆਂ ਫਿਲਮਾਂ ਲਿਖੀਆਂ ਜੋ ਅੱਜ ਵਿਸ਼ਵ ਸਿਨੇਮਾ ਦਾ ਹਿੱਸਾ ਹਨ। ਉਹਨਾਂ ਦੀਆਂ ਮੁੱਖ ਫਿਲਮਾਂ ਦੇ ਵੇਰਵੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਜਿਵੇਂ ਕਿ ਕਾਗਜ਼ ਕੇ ਫੂਲ, ਪਿਆਸਾ, ਸਾਹਿਬ, ਬੀਬੀ ਔਰ ਗੁਲਾਮ ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੇ ਹਿੱਸੇ ਪੈਂਦੀਆਂ ਨੇ। ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ FM ਬੈਂਡ 102.7 MHz ਦੇ ਉੱਤੇ। ਅਗਲਾ ਗਾਰਾ, ਅਗਲਾ ਗੀਤ ਲੈ ਕੇ ਹਾਜ਼ਰ ਹੋ ਰਿਹਾ ਤੁਹਾਡੇ ਲਈ, ਤੁਹਾਡੇ ਪਿਆਰੇ ਪਸੰਦੀਦਾ FM ਰੇਨਬੋ ਦੇ ਉੱਤੇ। ਕਿਹੜਾ ਗੀਤ ਹੈ ਜੀ, ਤੁਸੀਂ ਖੁਦ ਹੀ ਸੁਣ ਲਓ ਜੀ।

मेरा संभलना। हाँ बड़े धोखे हैं इस राह में। बाबूजी धीरे चल।

FM 102.7 MHz ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵੀਨ ਦਾ ਇੱਕ ਵਾਰ ਫਿਰ ਤੋਂ ਇਸਤਕਬਾਲ ਕਰ ਰਿਹਾ ਜੀ, ਕਿਉਂਕਿ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਇਸੇ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਨ ਦਾ, ਅਤੇ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਫਿਲਮਾਂ ਦਾ ਜ਼ਿਕਰ ਕਰ ਰਹੇ ਸੀ, ਕਿਹੜੀਆਂ ਫਿਲਮਾਂ ਉਹਨਾਂ ਦੇ ਹਿੱਸੇ ਪੈਂਦੀਆਂ ਨੇ, ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ 1959 ਦੇ ਵਿੱਚ ਉਹਨਾਂ ਦੇ ਹਿੱਸੇ ਫਿਲਮ ਪੈਂਦੀ ਹੈ ਕਾਗਜ਼ ਕੇ ਫੂਲ। ਇਹ ਫਿਲਮ ਇੱਕ ਨਿਰਦੇਸ਼ਨ ਦੇ ਜੀਵਨ ਦੇ ਉਤਰਾਅ ਚੜ੍ਹਾਅ ਦੇ ਉੱਤੇ ਅਤੇ ਫਿਲਮ ਇੰਡਸਟਰੀ ਦੀ ਬੇਰੁਖੀ ਨੂੰ ਦਰਸਾਉਂਦੀ ਹੈ। ਅਬਰਾਰ ਅਲਵੀ ਨੇ ਇਸ ਫਿਲਮ ਦੀ ਪਟਕਥਾ ਅਤੇ ਸੰਵਾਦ ਇੰਨੇ ਦਰਦਨਾਕ ਅਤੇ ਸੱਚੇ ਲਿਖੇ ਕਿ ਫਿਲਮੀ ਸਿਨੇਮਾ ਦੇ ਪ੍ਰੇਮੀਆਂ ਲਈ ਇੱਕ ਗੀਤਾ ਕੁਰਾਨ ਵਰਗੀ ਫਿਲਮ ਬਣ ਗਈ। ਹਾਲਾਂਕਿ ਇਹ ਫਿਲਮ ਆਪਣੇ ਸਮੇਂ ਦੇ ਵਿੱਚ ਫਲੋਪ ਰਹੀ, ਪਰ ਅੱਜ ਇਸ ਦੁਨੀਆ ਦੀ ਸਭ ਤੋਂ ਮਹਾਨ ਫਿਲਮਾਂ ਦੇ ਵਿੱਚੋਂ ਇੱਕ ਹੈ। ਉਸ ਤੋਂ ਬਾਅਦ ਗੱਲਬਾਤ ਕਰ ਲੈਂਦੇ ਹਾਂ ਪਿਆਸਾ ਫਿਲਮ ਦੀ। ਇਹ ਫਿਲਮ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੀ 1957 ਦੇ ਵਿੱਚ। ਹਾਲਾਂਕਿ ਪਿਆਸਾ ਦੀ ਮੂਲ ਕਹਾਣੀ ਅਤੇ ਗੀਤ ਸਾਹਿਰ ਲੁਧਿਆਣਵੀ ਅਤੇ ਹੋਰਾਂ ਦੇ ਸਨ, ਪਰ ਇਹਨਾਂ ਦੇ ਸੰਵਾਦਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਤਰਾਸ਼ਣ ਅਤੇ ਪਟਕਥਾ ਨੂੰ ਮਜ਼ਬੂਤ ਕਰਨ ਵਿੱਚ ਅਬਰਾਰ ਅਲਵੀ ਜੀ ਦਾ ਬਹੁਤ ਵੱਡਾ ਹੱਥ ਸੀ। ਸਮਾਜ ਦੀ ਬੇਰੁਖੀ ਅਤੇ ਕਲਾਕਾਰ ਦੀ ਕਦਰ ਨਾ ਹੋਣ ਦੇ ਦਰਦ ਨੂੰ ਅਲਵੀ ਦੇ ਲਿਖੇ ਸ਼ਬਦਾਂ ਨੇ ਪਰਦੇ 'ਤੇ ਜਿਉਂਦਾ ਕਰ ਦਿੱਤਾ। ਮਿਸਟਰ ਐਂਡ ਮਿਸਿਜ 55 ਯਾਨੀ ਕਿ 55 1955 ਦੇ ਵਿੱਚ ਇੱਕ ਰੋਮੈਂਟਿਕ ਕਾਮੇਡੀ ਫਿਲਮ ਸੀ। ਇਸ ਵਿੱਚ ਅਲਵੀ ਨੇ ਦਿਖਾਇਆ ਕਿ ਇਹ ਸਿਰਫ ਗੰਭੀਰ ਹੀ ਨਹੀਂ ਬਲਕਿ ਹਲਕੇ ਫੁਲਕੇ ਵਿਅੰਗਮਈ ਯਾਨੀ ਕਿ ਸਟਾਇਰਿਕਲ ਸੰਵਾਦ ਲਿਖਣ ਦੇ ਵਿੱਚ ਵੀ ਮਾਹਰ ਹਨ। ਇਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਸਾਹਿਬ ਬੇਬੀ ਔਰ ਗੁਲਾਮ ਅਤੇ ਨਿਰਦੇਸ਼ਨ ਦਾ ਸਿਖਰ ਜੋ ਇਹਨਾਂ ਨੇ ਦੇਖਿਆ। ਅਬਰਾਰ ਅਲਵੀ ਜੀ ਦੇ ਕਰੀਅਰ ਦਾ ਸਭ ਤੋਂ ਸੁਨਹਿਰੀ ਪੰਨਾ ਸਾਹਿਬ ਬੀਵੀ ਔਰ ਗੁਲਾਮ ਜੋ ਕਿ 1962 ਦੇ ਵਿੱਚ ਸਾਹਮਣੇ ਆਇਆ। ਇਸ ਫਿਲਮ ਦੀ ਪ੍ਰਸਿੱਧੀ ਬੰਗਾਲੀ ਲੇਖਕ ਬਿਮਲ ਮਿੱਤਰ ਦੇ ਨਾਵਲ 'ਤੇ ਆਧਾਰਿਤ ਸੀ। ਗੁਰੂਦੱਤ ਨੇ ਇਸ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਬਰਾਰ ਅਲਵੀ ਨੂੰ ਸੌਂਪੀ ਅਤੇ ਉਸ ਤੋਂ ਬਾਅਦ ਜੋ ਇਸ ਫਿਲਮ ਨੇ ਕਾਮਯਾਬੀ ਹਾਸਲ ਕੀਤੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਰਦੇਸ਼ਨ ਦੀਆਂ ਖੂਬੀਆਂ ਤਾਂ ਕਹਿੰਦੇ ਸਨ ਕਿ ਪਾਤਰਾਂ ਦੀ ਡੂੰਘਾਈ, ਅਲਵੀ ਜੀ ਦੀ ਜ਼ਿੰਮੇਦਾਰੀ ਪ੍ਰਥਾ ਅਤੇ ਪਤਨ ਦੀ ਬੰਗਾਲੀ ਹਵੇਲੀ ਤੋਂ ਅੰਦਰੂਨੀ ਮਾਹੌਲ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਇਹਨਾਂ ਨੇ ਦਿਖਾਇਆ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਛੋਟੀ ਬਹੂ ਦਾ ਕਿਰਦਾਰ ਮੀਨਾ ਕੁਮਾਰੀ ਦੁਆਰਾ ਨਿਭਾਇਆ ਗਿਆ ਅਤੇ ਛੋਟੀ ਬਹੂ ਦਾ ਕਿਰਦਾਰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਅੱਜ ਵੀ ਅਮਰ ਹੈ। ਅਬਰਾਰ ਅਲਵੀ ਦੇ ਨਿਰਦੇਸ਼ਨ ਨੇ ਮੀਨਾ ਕੁਮਾਰੀ ਜੀ ਦੀ ਅਦਾਕਾਰੀ ਨੂੰ ਇੱਕ ਨਵੇਂ ਮੁਕਾਮ 'ਤੇ ਪਹੁੰਚਾਇਆ। ਇਸ ਤੋਂ ਬਾਅਦ ਇਸ ਫਿਲਮ ਨੇ ਅਬਰਾਰ ਅਲਵੀ ਨੂੰ ਸਰਵੋਤਮ ਨਿਰਦੇਸ਼ਕ, ਬੈਸਟ ਡਾਇਰੈਕਟਰ ਦਾ ਫਿਲਮਫੇਅਰ ਅਵਾਰਡ ਪ੍ਰਾਪਤ ਕਰਾਇਆ ਅਤੇ ਫਿਲਮ ਨੂੰ ਰਾਸ਼ਟਰਪਤੀ ਦੇ ਰਜਤ ਪਦਕ ਨਾਲ ਵੀ ਨਵਾਜ਼ਿਆ ਗਿਆ। ਸੋ ਬਹੁਤ ਵੱਡੀ ਪ੍ਰਾਪਤੀ ਹੈ ਜੀ ਅਬਰਾਰ ਅਲਵੀ ਜੀ। ਔਰ ਬਹੁਤ ਸਾਰੇ ਲੋਕਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਨ੍ਹਾਂ ਫਿਲਮਾਂ ਨੂੰ ਅਸੀਂ ਬਚਪਨ ਦੇ ਵਿੱਚ ਵੇਖਿਆ ਜਾਂ ਜਿਨ੍ਹਾਂ ਫਿਲਮਾਂ ਦੇ ਗੀਤ ਅਸੀਂ ਅਕਸਰ ਗੁਣਗੁਣਾਉਂਦੇ ਰਹਿੰਦੇ ਹਾਂ ਤਾਂ ਉਸ ਦੌਰ ਦੇ ਗਾਣਿਆਂ ਨੂੰ ਅਸੀਂ ਅਕਸਰ ਗੁਣਗੁਣਾਉਂਦੇ ਰਹਿੰਦੇ ਹਾਂ ਤਾਂ ਪਰ ਉਹਨਾਂ ਦੀ ਪਿੱਛੇ ਦੀ ਸਟੋਰੀ ਕੀ ਰਹੀ ਹੋਵੇਗੀ ਤਾਂ ਉਸ 'ਤੇ ਬਹੁਤ ਵੱਡੇ ਇੱਕ ਹੀਰੋ ਰਹੇ ਨੇ ਅਬਰਾਰ ਅਲਵੀ ਸਾਹਿਬ।

ਬਿਲਕੁਲ ਜੀ, FM ਬੈਂਡ 102.7 ਮੈਗਾਹਰਟਜ਼ ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰ ਰਿਹਾ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਅਬਰਾਰ ਅਲਵੀ ਜੀ ਦੇ ਬਾਰੇ। ਸੋ ਦੋਸਤੋ, ਉਹਨਾਂ ਦੀ ਫਿਲਮ ਮੇਕਿੰਗ ਦੀ ਜੇਕਰ ਗੱਲ ਕਰੀਏ ਤਾਂ ਕਹਿੰਦੇ ਸਨ ਕਿ ਸਧਾਰਨ ਪਰ ਪ੍ਰਭਾਵਸ਼ਾਲੀ ਭਾਸ਼ਾ ਉਹ ਵਰਤਦੇ ਸੀ, ਬਹੁਤ ਜ਼ਿਆਦਾ ਉਹਨਾਂ ਦੀ ਬੋਝਲ ਜਾਂ

ਲਈ ਉਰਦੂ ਭਾਸ਼ਾ ਦੀ ਵਰਤੋਂ ਨਹੀਂ ਕਰਦੇ ਸੀ। ਉਹਨਾਂ ਦੇ ਸੰਵਾਦ ਦੇ ਵਿੱਚ ਆਮ ਲੋਕਾਂ ਦੇ ਸਮਝ ਆਉਣ ਵਾਲੀ ਭਾਸ਼ਾ ਹਮੇਸ਼ਾ ਸ਼ਾਮਲ ਹੁੰਦੀ ਸੀ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਔਰਤਾਂ ਦੇ ਕਿਰਦਾਰਾਂ ਦੇ ਪ੍ਰਤੀ ਉਹ ਅਕਸਰ ਉਹਨਾਂ ਦੀ ਸੰਵੇਦਨਸ਼ੀਲਤਾ ਵੇਖਣ ਨੂੰ ਮਿਲਦੀ ਸੀ। ਉਹਨਾਂ ਨੇ ਆਪਣੀਆਂ ਫਿਲਮਾਂ ਜਿਵੇਂ ਕਿ ਸਾਹਿਬ, ਬੀਵੀ ਔਰ ਗੁਲਾਮ ਵਿੱਚ ਔਰਤਾਂ ਦੀਆਂ ਭਾਵਨਾਵਾਂ, ਉਹਨਾਂ ਦੇ ਦਰਦ, ਸਮਾਜਿਕ ਬੰਧਨਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਦੇ ਨਾਲ ਪੇਸ਼ ਕੀਤਾ। ਗੁਰੂਦੱਤ ਜੀ ਤੋਂ ਬਾਅਦ ਜੀਵਨ ਦੇ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ 1964 ਦੇ ਵਿੱਚ ਗੁਰੂਦੱਤ ਦੀ ਅਚਾਨਕ ਮੌਤ ਅਬਰਾਰ ਅਲਵੀ ਜੀ ਨੂੰ ਗਹਿਰਾ ਸਦਮਾ ਦੇ ਕੇ ਚਲੀ ਜਾਂਦੀ ਹੈ। ਉਹਨਾਂ ਨੇ ਨਾ ਸਿਰਫ ਚੰਗਾ ਦੋਸਤ ਗਵਾ ਦਿੱਤਾ ਬਲਕਿ ਉਹਨਾਂ ਦਾ ਸਿਰਜਣਾਤਮਕ ਸਾਥੀ ਵੀ ਉਹਨਾਂ ਤੋਂ ਹਮੇਸ਼ਾ ਦੇ ਲਈ ਵੱਖ ਹੋ ਗਿਆ। ਗੁਰੂਦੱਤ ਜੀ ਦੀ ਮੌਤ ਤੋਂ ਬਾਅਦ ਅਲਵੀ ਦਾ ਕਰੀਅਰ ਰਫ਼ਤਾਰ ਨਾ ਫੜ ਸਕਿਆ। ਉਹਨਾਂ ਦੀ ਪ੍ਰਾਪਤੀਆਂ ਦੀ ਜੇਕਰ ਗੱਲ ਕਰੀਏ ਤਾਂ ਫਿਲਮਫੇਅਰ ਸਰਵੋਤਮ ਨਿਰਦੇਸ਼ਕ ਅਵਾਰਡ ਉਹਨਾਂ ਨੂੰ ਪ੍ਰਾਪਤ ਹੋਇਆ ਸਾਹਿਬ, ਬੀਵੀ ਔਰ ਗੁਲਾਮ ਦੇ ਲਈ। ਭਾਰਤੀ ਸਿਨੇਮਾ ਦੇ ਇਤਿਹਾਸਕਾਰਾਂ ਦੇ ਵੱਲੋਂ ਉਹਨਾਂ ਦੇ ਕੰਮ ਦੇ ਲਈ ਕਈ ਦਸਤਾਵੇਜ਼ੀ ਫਿਲਮਾਂ, ਕਿਤਾਬਾਂ ਲਿਖੀਆਂ ਗਈਆਂ ਨੇ। ਇਹਨਾਂ ਦੇ ਪ੍ਰਸਿੱਧ ਲੇਖਕ ਨਸਰੀਨ ਮੁੰਨੀ ਕਬੀਰ ਦੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਕਿਤਾਬ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਕਿਤਾਬ ਲਿਖੀ ਹੈ, 10 ਇਅਰਸ ਵਿਦ ਗੁਰੂਦੱਤ ਅਬਰਾਰ ਅਲਵੀਜ਼ ਜਰਨੀ ਲਿਖੀ ਹੈ। ਉਹਨਾਂ ਦੇ ਕੰਮ ਨੂੰ ਸਮਝਣ ਵਾਸਤੇ ਇੱਕ ਬਹੁਤ ਵੱਡਾ ਸਰੋਤ ਹੈ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਸਿਨੇਮਾ ਦੀ ਚਮਕ ਦਮਕ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੇ ਸਨ ਤਾਂ ਉਸ ਤੋਂ ਬਾਅਦ 18 ਨਵੰਬਰ 2009 ਨੂੰ ਮੁੰਬਈ ਦੇ ਵਿੱਚ 82 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ। ਅਬਰਾਰ ਅਲਵੀ ਸਿਰਫ ਇੱਕ ਲੇਖਕ ਜਾਂ ਨਿਰਦੇਸ਼ਕ ਹੀ ਨਹੀਂ, ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਸਿਨੇਮਾ ਨੂੰ ਸਾਹਿਤ 'ਤੇ ਗੰਭੀਰਤਾ ਪ੍ਰਦਾਨ ਕੀਤੀ। ਉਹਨਾਂ ਦੇ ਲਿਖਿਤ ਸੰਵਾਦ ਅੱਜ ਵੀ ਫਿਲਮ ਸਕੂਲਾਂ ਦੇ ਵਿੱਚ ਪੜ੍ਹਾਏ ਜਾਂਦੇ ਨੇ। ਗੁਰੂਦੱਤ ਨੇ ਉਹਨਾਂ ਨੂੰ ਸਾਹਿਤ ਗੰਭੀਰਤਾ ਪ੍ਰਦਾਨ ਕੀਤੀ। ਉਹਨਾਂ ਦੇ ਲਿਖੇ ਸੰਵਾਦ ਫਿਲਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਵੀ ਮੀਲ ਦਾ ਪੱਥਰ ਸਾਬਤ ਹੋ ਰਹੇ ਨੇ, ਬੜੇ ਹੀ ਸਤਿਕਾਰ ਦੇ ਨਾਲ। ਜਦ ਤੱਕ ਦੁਨੀਆ ਰਹੇਗੀ, ਅਬਰਾਰ ਅਲਵੀ ਜੀ ਦਾ ਨਾਮ ਹਮੇਸ਼ਾ ਲਿਆ ਜਾਵੇਗਾ।

7 MHz ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਐਂਡ ਹੁਣ ਦੂਜੇ ਬੈਸਟ ਐਂਡ ਅੱਜ ਦੇ ਦੌਰ ਦੇ ਕਹੇ ਜਾਣ ਵਾਲੇ ਇੱਕ ਘੈਂਟ ਡਾਇਰੈਕਟਰ ਬਾਰੇ ਜਿਨ੍ਹਾਂ ਦੀਆਂ ਫਿਲਮਾਂ ਜਦੋਂ ਅੱਜ ਰਿਲੀਜ਼ ਹੁੰਦੀਆਂ ਨੇ ਤਾਂ ਅਕਸਰ ਭੀੜ ਲੱਗ ਜਾਂਦੀ ਹੈ। ਬਹੁਤ ਵੱਡੇ ਉਹਨਾਂ ਦੇ ਪ੍ਰਸ਼ੰਸਕ ਨੇ ਔਰ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਅਕਸਰ ਜੇ ਸੀਰੀਅਸ ਫਿਲਮ ਹੈ ਤਾਂ ਉਸਦੇ ਵਿੱਚ ਸੀਰੀਅਸ ਫਿਲਮ ਦੇ ਨਾਲ ਨਾਲ ਐਕਸ਼ਨ ਜ਼ਰੂਰ ਹੋਵੇਗਾ, ਕਾਮੇਡੀ ਦਾ ਤੜਕਾ ਜ਼ਰੂਰ ਹੋਵੇਗਾ। ਜੇਕਰ ਕਾਮੇਡੀ ਫਿਲਮ ਹੈ ਤਾਂ ਉਸਦੇ ਵਿੱਚ ਐਕਸ਼ਨ ਦਾ ਤੜਕਾ ਜ਼ਰੂਰ ਹੋਵੇਗਾ ਐਂਡ ਐਂਡ 'ਤੇ ਜਾ ਕੇ ਕਿਤੇ ਨਾ ਕਿਤੇ ਸਟਾਇਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਹੀ ਜਾਂਦਾ ਹੈ। ਸੋ ਬਿਲਕੁਲ ਇੱਦਾਂ ਦੀਆਂ ਕੁਝ ਹੋਰ ਗੱਲਾਂ ਨੇ ਉਸ ਡਾਇਰੈਕਟਰ ਦੇ ਬਾਰੇ, ਬਹੁਤ ਸਾਰੀਆਂ ਗੱਲਾਂ ਨੇ ਕਰਨ ਬਾਰੇ। ਸੋ ਆਓ ਮੇਰੇ ਨਾਲ, ਤੁਸੀਂ ਬੜੇ ਹੋਏ ਹੋ ਐਫ ਐਮ ਬੈਂਡ 102.7 MHz ਦੇ ਉੱਤੇ, ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਅਬਰਾਰ ਅਲਵੀ ਜੀ ਤੋਂ ਬਾਅਦ ਹੁਣ ਉਸ ਡਾਇਰੈਕਟਰ ਦੇ ਬਾਰੇ ਗੱਲਬਾਤ ਕਰਾਂਗੇ ਇੱਕ ਗਾਣੇ ਤੋਂ ਬਾਅਦ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਬੈਂਡ 102.7 ਦੇ ਉੱਤੇ ਐਂਡ ਕੈਂਡ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਕੰਟੀਨਿਊ ਜੀ।

0: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬਿਲਕੁਲ ਜੀ, FM ਐਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ RJ ਪ੍ਰਵਿੰਦਰ, ਐਂਡ ਅੱਜ ਅਸੀਂ ਗੱਲਬਾਤ ਕੀਤੀ ਹੈ ਜੀ ਅਬਰਾਰ ਅਲਵੀ ਜੀ ਦੇ ਬਾਰੇ, ਐਂਡ ਦੂਜੇ ਫਿਲਮ ਮੇਕਰ। ਮਤਲਬ ਤੁਸੀਂ ਗੀਤੋਂ ਅੰਦਾਜ਼ਾ ਲਗਾ ਹੀ ਲਿਆ ਹੋਣਾ। ਜੀ ਹਾਂ, ਗੋਲਮਾਲ, ਸਿੰਘਮ, ਸਿੰਭਾ, ਸੂਰਿਆਵੰਸ਼ੀ, ਚੇਨਈ ਐਕਸਪ੍ਰੈਸ, ਬਹੁਤ ਸਾਰੀਆਂ ਇੱਦਾਂ ਦੀਆਂ ਹਿੱਟ ਫਿਲਮਾਂ ਦੇ ਡਾਇਰੈਕਟਰ ਰੋਹਿਤ ਸ਼ੈਟੀ ਸਾਹਿਬ। ਜੀ ਹਾਂ, ਮੈਂ ਰੋਹਿਤ ਸ਼ੈਟੀ ਸਾਹਿਬ ਜੀ ਦੀ ਗੱਲਬਾਤ ਕਰ ਰਿਹਾ ਸੀ ਅਤੇ ਉਹਨਾਂ ਦੀਆਂ ਗੱਲਾਂ ਨੂੰ ਅਸੀਂ ਕੰਟੀਨਿਊ ਕਰਦੇ ਹਾਂ। ਅੱਜ ਦੇ ਦੌਰ ਦੇ ਵਿੱਚ ਉਹਨਾਂ ਦਾ ਨਾਮ ਕੌਣ ਨਹੀਂ ਜਾਣਦਾ। ਆਧੁਨਿਕ ਭਾਰਤੀ ਸਿਨੇਮਾ, ਖਾਸ ਕਰ ਹਿੰਦੀ ਫਿਲਮ ਉਦਯੋਗ ਦੇ ਬਾਲੀਵੁੱਡ ਦੇ ਸਭ ਤੋਂ ਸਫਲ, ਪ੍ਰਭਾਵਸ਼ਾਲੀ ਅਤੇ ਮਕਬੂਲ ਵਪਾਰਕ ਫਿਲਮਾਂ ਨਿਰਦੇਸ਼ਕ ਅਤੇ ਨਿਰਮਾਤਾਵਾਂ ਦੇ ਵਿੱਚੋਂ ਇੱਕ। ਜਦੋਂ ਵੀ ਬਾਲੀਵੁੱਡ ਦੇ ਵੱਡੇ ਬਜਟ ਹਵਾ ਵਿੱਚ ਉੱਡਦੀਆਂ ਕਾਰਾਂ, ਬਿਹਤਰੀਨ ਐਕਸ਼ਨ ਅਤੇ ਭਰਪੂਰ ਮਨੋਰੰਜਨ ਮਸਾਲਾ ਫਿਲਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਰੋਹਿਤ ਸ਼ੈਟੀ ਜੀ ਦਾ ਨਾਮ ਬਹੁਤ ਹੀ ਪਹਿਲਾਂ ਜ਼ਿਹਨ ਦੇ ਵਿੱਚ ਸਾਹਮਣੇ ਆ ਜਾਂਦਾ ਹੈ। ਉਹਨਾਂ ਨੇ ਭਾਰਤੀ ਸਿਨੇਮਾ ਨੂੰ ਪਹਿਲਾ ਸਿਨੇਮੈਟਿਕ ਯੂਨੀਵਰਸ ਦਿੱਤਾ, ਜਿਸ ਨੂੰ ਕੌਪ ਯੂਨੀਵਰਸ ਵਜੋਂ ਕਿਹਾ ਜਾਂਦਾ, ਜਿੱਥੇ ਰੋਹਿਤ ਸ਼ੈਟੀ ਦੇ ਜੀਵਨ, ਉਹਨਾਂ ਦੇ ਸੰਘਰਸ਼, ਫਿਲਮੀ ਸਫ਼ਰ, ਨਿਰਦੇਸ਼ਨ ਸ਼ੈਲੀ ਅਤੇ ਭਾਰਤੀ ਸਿਨੇਮਾ ਅਤੇ ਉਹਨਾਂ ਦੇ ਪ੍ਰਭਾਵ ਬਾਰੇ ਵਿਸਤ੍ਰਿਤ ਲੇਖ ਪੇਸ਼ ਹੈ। ਬਿਲਕੁਲ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਫਿਲਮਾਂ ਦੇ ਵਿੱਚ ਪੈਰ ਧਰੇ, ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ, ਸਾਰਾ ਕੁਝ ਦੱਸਾਂਗੇ। ਫਿਲਹਾਲ ਤੁਸੀਂ ਬਣੇ ਰਹੋ FM 102.7 ਮੈਗਾਹਰਟਜ਼ ਦੇ ਉੱਤੇ, ਉਹ ਸਾਰਾ ਕੁਝ ਲੈ ਕੇ ਹਾਜ਼ਰ ਹੋਵਾਂਗਾ ਇਸ ਗੀਤ ਤੋਂ ਬਾਅਦ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਬਿਲਕੁਲ ਜੀ, ਗੋਲਮਾਲ ਫਿਲਮ ਦਾ ਗੀਤ ਰੋਹਿਤ ਸ਼ੇਟੀ ਹੁਣਾਂ ਦੀ ਵੱਲੋਂ ਡਾਇਰੈਕਟ ਕੀਤੀ ਗਈ ਬਹੁਤ ਹੀ ਘੈਂਟ ਜੀ ਫਿਲਮ, ਐਂਡ ਅਜੇ ਦੇਵਗਨ ਉਹਨਾਂ ਦੇ ਨਾਲ, ਹੋਰ ਵੀ ਬਹੁਤ ਸਾਰੇ ਅਦਾਕਾਰ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ, ਐਂਡ ਜਾਵੇਦ ਅਲੀ ਹੁਣਾਂ ਦੀ ਆਵਾਜ਼ ਦੇ ਵਿੱਚ ਅਤੇ ਸੁਨਿਧੀ ਚੌਹਾਨ ਹੁਣਾਂ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਤੁਸੀਂ ਇੰਜੋਏ ਕੀਤਾ, ਅਤੇ ਹੁਣ ਅਸੀਂ ਗੱਲਬਾਤ ਕਰਨਾ ਸ਼ੁਰੂ ਕਰਦੇ ਹਾਂ। ਕਹਿੰਦੇ ਰੋਹਿਤ ਸ਼ੇਟੀ ਜੀ ਦਾ ਜਨਮ 14 March 1974 ਨੂੰ ਮੁੰਬਈ ਦੇ ਵਿੱਚ ਹੋਇਆ, ਮਹਾਰਾਸ਼ਟਰ ਦੇ ਵਿੱਚ। ਉਹਨਾਂ ਨੇ ਸਿਨੇਮਾ ਨਾਲ ਸੰਬੰਧਿਤ ਤੋਂ ਹੀ ਪਰਿਵਾਰ ਤੋਂ ਜਨਮ ਲਿਆ, ਕਿਉਂਕਿ ਉਹਨਾਂ ਦੇ ਪਿਤਾ ਜੀ MB ਸ਼ੇਟੀ, ਜਿਨ੍ਹਾਂ ਨੇ ਫਿਲਮ ਜਗਤ ਦੇ ਵਿੱਚ ਫਾਈਟਰ ਸ਼ੇਟੀ ਵਜੋਂ ਵੀ ਜਾਣਿਆ ਜਾਂਦਾ ਸੀ, 1970 ਅਤੇ 80 ਦੇ ਦਸ਼ਕ ਦੇ ਦਹਾਕਿਆਂ ਦੇ ਵਿੱਚ ਮਸ਼ਹੂਰ ਸਟੰਟ ਡਾਇਰੈਕਟਰ ਦੇ ਵਜੋਂ ਉਹਨਾਂ ਨੇ ਕੰਮ ਕੀਤਾ। ਉਹਨਾਂ ਦੇ ਮਾਤਾ ਰਤਨਾ ਸ਼ੇਟੀ ਜੀ ਵੀ ਫਿਲਮਾਂ ਦੇ ਵਿੱਚ ਜੂਨੀਅਰ ਆਰਟਿਸਟ ਵਜੋਂ ਕੰਮ ਕਰਦੇ ਸੀ। ਬਚਪਨ ਦੇ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਰੋਹਿਤ ਸ਼ੇਟੀ ਜੀ, ਰੋਹਿਤ ਦੇ ਪਿਤਾ ਫਿਲਮਾਂ ਦੇ ਵਿੱਚ ਸਰਗਰਮ ਸਨ, ਪਰ ਜਦੋਂ ਰੋਹਿਤ ਮਹਿਜ਼ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਗਤ ਸ਼ੇਟੀ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਗੰਭੀਰ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਰੋਹਿਤ ਦੀ ਪੜ੍ਹਾਈ ਸਾਂਤਾ ਕਰੂਜ਼ ਮੁੰਬਈ ਦੇ ਸੇਂਟ ਜੇਵੀਅਰ ਹਾਈ ਸਕੂਲ ਤੋਂ ਹੋਈ। ਘਰ ਦੇ ਹਾਲਾਤ ਇੰਨੇ ਖਰਾਬ ਸੀ ਕਿ ਮੁੰਬਈ ਦੇ ਸੇਂਟ ਜੇਵੀਅਰ ਸਕੂਲ ਦੇ ਵਿੱਚ ਪੜ੍ਹਨ ਲਈ ਫੀਸ ਭਰਨ ਦੇ ਲਈ, ਜਾਂ ਫਿਰ ਕਹਿ ਲਓ ਕਿ ਬੱਸ ਦੇ ਕਿਰਾਏ ਜੋਗੇ ਵੀ ਉਹਨਾਂ ਕੋਲ ਪੈਸੇ ਨਹੀਂ ਸਨ ਹੁੰਦੇ। ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ, ਅਤੇ ਉਸ ਤੋਂ ਬਾਅਦ ਅੱਗੇ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਪੜ੍ਹਾਈ ਜਿਹੜੀ ਹੈ ਉਹ ਜਾਰੀ ਨਹੀਂ ਰੱਖ ਸਕੇ। ਫਿਲਮੀ ਸਫ਼ਰ ਦੀ ਸ਼ੁਰੂਆਤ ਦੀ ਜੇਕਰ ਗੱਲ ਕਰੀਏ ਤਾਂ ਬਤੌਰ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਰੋਹਿਤ ਸ਼ੇਟੀ ਮਹਿਜ਼ 17 ਦੀ ਉਮਰ ਦੇ ਵਿੱਚ ਫਿਲਮ ਉਦਯੋਗ ਦੇ ਵਿੱਚ ਕਦਮ ਰੱਖਦੇ ਨੇ। 1991 ਦੇ ਵਿੱਚ ਆਈ ਨਿਰਦੇਸ਼ਕ ਕੁੱਕੂ ਕੋਹਲੀ ਦੀ ਫਿਲਮ ਫੂਲ ਔਰ ਕਾਂਟੇ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਉਹੀ ਫਿਲਮ ਸੀ ਜਿਸ ਰਾਹੀਂ ਅਦਾਕਾਰ ਅਜੇ ਦੇਵਗਨ ਵੀ ਬਾਲੀਵੁੱਡ ਦੇ ਵਿੱਚ ਡੈਬਿਊ ਕਰਦੇ ਨੇ। ਉਸ ਤੋਂ ਬਾਅਦ ਅਜੇ ਦੇਵਗਨ ਹੁਣਾਂ ਦੇ ਨਾਲ ਇਹਨਾਂ ਦੀ ਦੋਸਤੀ ਵੱਧ ਜਾਂਦੀ ਹੈ। ਫੂਲ ਔਰ ਕਾਂਟੇ ਦੇ ਸੈੱਟ ਦੇ ਉੱਤੇ ਸ਼ੁਰੂ ਹੋਈ ਅਜੇ ਦੇਵਗਨ ਦੀ ਰੋਹਿਤ ਸ਼ੇਟੀ ਦੇ ਨਾਲ ਦੋਸਤੀ ਅੱਜ ਵੀ ਬਾਲੀਵੁੱਡ ਦੇ ਸਭ ਤੋਂ ਮਜ਼ਬੂਤ ਜੋੜੀਆਂ ਦੇ ਵਿੱਚੋਂ ਇੱਕ ਹੈ। ਰੋਹਿਤ ਸ਼ੇਟੀ ਅਗਲੇ ਕਈ ਸਾਲਾਂ ਤੱਕ ਅਜੇ ਦੇਵਗਨ ਦੇ ਨਾਲ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਵਿੱਚ ਸੁਹਾਗ, ਹਕੀਕਤ, ਪਿਆਰ ਤੋਂ ਹੋਣਾ ਹੀ ਥਾ, ਹਿੰਦੁਸਤਾਨ ਕੀ ਕਿਸਮ ਵਿੱਚ ਐਜ਼ ਹੈ ਅਸਿਸਟੈਂਟ ਡਾਇਰੈਕਟਰ ਦੇ ਵਿੱਚੋਂ ਕੰਮ ਕਰਦੇ ਰਹੇ। ਉਹਨਾਂ ਦੀਆਂ ਫਿਲਮ ਨਿਰਮਾਣ ਅਤੇ ਸ਼ੂਟਿੰਗ ਪ੍ਰਬੰਧਨ, ਖਾਸ ਤੌਰ 'ਤੇ ਐਕਸ਼ਨ ਸੀਨਸ ਨੂੰ ਫਿਲਮਾਉਣ ਦੀਆਂ ਬਾਰੀਕੀਆਂ ਬਹੁਤ ਵੱਡੀਆਂ ਰਹੀਆਂ। ਬਤੌਰ ਨਿਰਦੇਸ਼ਕ ਉਹਨਾਂ ਨੇ ਜਦੋਂ ਡੈਬਿਊ ਕੀਤਾ ਤਾਂ ਉਹਨਾਂ ਦੀ ਫਿਲਮ ਉਹਨਾਂ ਦੇ ਹਿੱਸੇ ਪੈਂਦੀ ਹੈ। 2003 ਦੇ ਵਿੱਚ ਜ਼ਮੀਨ ਇੱਕ ਐਕਸ਼ਨ ਥ੍ਰਿਲਰ ਫਿਲਮ ਸੀ ਜੋ ਕਿ ਜਹਾਜ਼ ਅਗਵਾ ਹੋਣ ਤੋਂ ਦੀ ਘਟਨਾ 'ਤੇ ਅੱਤਵਾਦ 'ਤੇ ਆਧਾਰਿਤ ਸੀ। ਇਸ ਫਿਲਮ ਦੇ ਵਿੱਚ ਅਜੇ ਦੇਵਗਨ, ਅਭਿਸ਼ੇਕ ਬੱਚਨ, ਵਿਪਾਸ਼ਾ ਬਾਸੂ ਮੁੱਖ ਭੂਮਿਕਾਵਾਂ ਦੇ ਵਿੱਚ ਸਨ। ਉਸ ਤੋਂ ਬਾਅਦ ਗੋਲਮਾਲ ਫਰੈਂਚਾਈਜ਼ੀ ਦੀ ਜੇਕਰ ਗੱਲ ਕਰੀਏ ਤਾਂ 2006 ਦੇ ਵਿੱਚ ਇਹਨਾਂ ਦੀ ਕਿਸਮਤ ਬਦਲ ਜਾਂਦੀ ਹੈ, ਜਿਸ ਦੇ ਵਿੱਚ ਗੋਲਮਾਲ ਫਨ ਅਨਲਿਮਿਟਡ। ਉਸ ਤੋਂ ਬਾਅਦ ਕਾਮੇਡੀ ਦਾ ਨਵਾਂ ਦੌਰ ਜਿਹੜਾ ਲੈ ਕੇ ਆਏ ਨੇ ਉਹ ਤਾਂ ਨਾ ਭੁੱਲਣਯੋਗ ਹੈ। ਉਸ ਤੋਂ ਬਾਅਦ ਸੀਕੁਅਲਸ ਦੀ ਲੜੀ ਤਾਂ ਲੜੀ ਲੈ ਕੇ ਆ ਗਏ, ਗੋਲਮਾਲ ਰਿਟਰਨਸ, ਗੋਲਮਾਲ 3, ਗੋਲਮਾਲ ਅਗੇਨ। ਉਸ ਤੋਂ ਬਾਅਦ ਇਹਨਾਂ ਨੇ ਜੋ ਆਪਣੇ ਫਿਲਮ ਬਣਾਉਣ ਦਾ ਤਰੀਕਾ ਜਿਹੜਾ ਤਰਜ ਕੀਤਾ, ਉਸ ਤੋਂ ਬਾਅਦ ਇਹਨਾਂ ਦੇ ਦਿੱਤੇ ਗਏ ਯੋਗਦਾਨ ਨੂੰ ਕੌਪ ਯੂਨੀਵਰਸ ਦਾ ਨਾਮ ਦੇ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਫਿਰ ਇੱਕ ਹੋਰ ਘੈਂਟ ਜੀ ਫਿਲਮ ਲੋਕਾਂ ਦੇ ਸਾਹਮਣੇ ਲਿਆ ਕੇ ਪੇਸ਼ ਕਰ ਦਿੱਤੀ। ਉਹ ਸੀ ਸਿੰਘਮ, ਆਲਾ ਰੇ ਆਲਾ, ਸਿੰਘਮ ਆਲਾ। ਅਜੇ ਦੇਵਗਨ ਹੁਣਾਂ ਦਾ ਇੱਕ ਵੱਖਰਾ ਕਿਰਦਾਰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ।

ਬਿਲਕੁਲ ਜੀ, ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਿੰਭਾ, ਸਿੰਘਮ, ਸਿੰਘਮ ਰਿਟਰਨਸ, ਸੂਰਿਆਵੰਸ਼ੀ, ਇੱਦਾਂ ਦੀਆਂ ਫਿਲਮਾਂ ਜਦੋਂ ਇਹਨਾਂ ਨੇ ਪੇਸ਼ ਕੀਤਾ, ਤਾਂ ਸੂਰਿਆਵੰਸ਼ੀ ਦੀ ਜੇਕਰ ਗੱਲ ਕਰੀਏ, ਸੂਰਿਆਵੰਸ਼ੀ ਅਕਸ਼ੇ ਕੁਮਾਰ ਨੇ ਮੁੱਖ ਭੂਮਿਕਾ ਇਸ ਫਿਲਮ ਦੇ ਵਿੱਚ ਨਿਭਾਈ। COVID-19 ਮਹਾਂਮਾਰੀ ਤੋਂ ਬਾਅਦ ਜਦੋਂ ਸਿਨੇਮਾ ਘਰ ਪੂਰੀ ਤਰ੍ਹਾਂ ਬੰਦ ਸੀ, ਤਾਂ ਇਹ ਫਿਲਮ ਰਿਲੀਜ਼ ਹੁੰਦੀ ਹੈ, ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰਕੇ ਡੁੱਬਦੇ ਹੋਏ ਸਿਨੇਮਾ ਬਾਜ਼ਾਰ ਦਾ ਸਹਾਰਾ ਬਣਦੀ ਹੈ। ਫਿਲਮ ਦੇ ਕਲਾਈਮੈਕਸ ਦੇ ਵਿੱਚ ਸਿੰਘਮ, ਸਿੰਭਾ ਅਤੇ ਸੂਰਿਆਵੰਸ਼ੀ ਤਿੰਨਾਂ ਨੂੰ ਇਕੱਠੇ ਕਰਕੇ ਫਿਰ ਐਕਸ਼ਨ ਕਰਦੇ ਹੋਏ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ। 2011 ਦੇ ਵਿੱਚ ਜਦੋਂ ਸਿੰਘਮ ਇਹਨਾਂ ਦੀ ਫਿਲਮ ਸਾਹਮਣੇ ਆਉਂਦੀ ਹੈ, ਤਾਂ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਹੁੰਦੀ ਹੈ। ਬਾਜੀਰਾਓ ਸਿੰਘਮ, ਅਜੇ ਦੇਵਗਨ ਦੇ ਰੂਪ ਦੇ ਵਿੱਚ ਇੱਕ ਇਮਾਨਦਾਰ ਨਿਡਰ ਮਰਾਠਾ ਪੁਲਿਸ ਅਫਸਰ ਦੀ ਕਹਾਣੀ ਪੂਰੇ ਦੇਸ਼ ਦੇ ਵਿੱਚ ਤਹਿਲਕਾ ਮਚਾ ਦਿੰਦੀ ਹੈ। ਇਸ ਦੇ ਦਮਦਾਰ ਸੰਵਾਦ, ਆਤਮਾਜੀ ਸਟਕਲੀ ਵਰਗੇ ਗੀਤ, ਬਿਹਤਰੀਨ ਐਕਸ਼ਨ ਮੋਡ ਸੁਪਰਹਿੱਟ ਇਸ ਫਿਲਮ ਨੂੰ ਬਣਾਉਂਦੇ ਨੇ। ਸਿੰਘਮ ਰਿਟਰਨਸ 2014 ਦੇ ਵਿੱਚ ਆਉਂਦੀ ਹੈ। ਸਿੰਭਾ, ਜੋ ਕਿ ਰੋਹਿਤ ਸ਼ੈੱਟੀ ਦੇ ਵੱਲੋਂ ਫਿਲਮ ਡਾਇਰੈਕਟ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਰਣਵੀਰ ਸਿੰਘ ਹੋਣਾ ਦੇ ਵੱਲੋਂ ਲੀਡ ਰੋਲ ਦੇ ਤੌਰ 'ਤੇ ਫਿਲਮ ਦੇ ਵਿੱਚ ਪੁਲਿਸ ਇੰਸਪੈਕਟਰ ਦੇ ਤੌਰ 'ਤੇ ਉਹਨਾਂ ਦੇ ਵੱਲੋਂ ਕਿਰਦਾਰ ਨਿਭਾਇਆ ਜਾਂਦਾ ਹੈ। ਉਸ ਤੋਂ ਬਾਅਦ ਰੋਮੈਂਟਿਕ ਤੜਕਾ ਲਗਾਉਣ ਦੇ ਲਈ 2015 ਦੇ ਵਿੱਚ ਸ਼ਾਹਰੁਖ ਖਾਨ, ਕਾਜੋਲ, ਵਰੁਣ ਧਵਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਦਿਲਵਾਲੇ, ਉਹ ਵੀ ਸਾਹਮਣੇ ਆਉਂਦੀ ਹੈ। ਕਾਰ, ਇਹਨਾਂ ਦੀਆਂ ਜੋ ਵਿਸ਼ੇਸ਼ਤਾਵਾਂ ਰਹੀਆਂ ਨੇ ਫਿਲਮਾਂ ਦੇ ਵਿੱਚ, ਕਾਰ ਸਟੰਟ, ਬਲਾਸਟ, ਰੋਹਿਤ ਸ਼ੈੱਟੀ ਦੀਆਂ ਫਿਲਮਾਂ ਦੇ ਵਿੱਚ ਵੱਖਰੀ ਪਹਿਚਾਣ ਜਿਹੜੀ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਰੰਗਦਾਰ ਅਤੇ ਬਹੁਤ ਵੱਡਾ ਸੈੱਟ, ਕਲਰਫੁੱਲ ਵਿਜ਼ੂਅਲਸ ਦੇ ਇਹਨਾਂ ਦੇ ਫਿਲਮਾਂ ਦੇ ਵਿੱਚ ਨਜ਼ਰ ਆਉਂਦੇ ਨੇ। ਪਰਿਵਾਰਕ ਮਨੋਰੰਜਨ ਹੁੰਦਾ ਇਹਨਾਂ ਦੀ ਫਿਲਮ ਦੇ ਵਿੱਚ, ਵਲਗੈਰਿਟੀ ਬਹੁਤ ਨਾ ਦੇ ਬਰਾਬਰ ਹੁੰਦੀ ਹੈ ਜਾਂ ਵਲਗੈਰਿਟੀ ਹੁੰਦੀ ਨਹੀਂ। ਅਜਿਹੀਆਂ ਫਿਲਮਾਂ ਬਣਾਉਂਦੇ ਨੇ ਜਿਸ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਦੇਖ ਕੇ ਆਪਣਾ ਆਨੰਦ ਲੈ ਸਕਦੇ ਨੇ। ਇਸ ਤੋਂ ਬਾਅਦ ਟੈਲੀਵਿਜ਼ਨ ਸਫਲਤਾ ਇਹਨਾਂ ਨੇ ਪ੍ਰਾਪਤ ਕੀਤੀ, ਖਤਰੋਂ ਕੇ ਖਿਲਾੜੀ, ਫੇਅਰ ਫੈਕਟਰ, ਬਹੁਤ ਵੱਡੇ ਵੱਡੇ ਸ਼ੋਅਜ਼ ਇਹਨਾਂ ਦੇ ਹਿੱਸੇ ਆਉਂਦੇ ਨੇ। ਆਪਣੀ ਫਿਲਮਾਂ ਦੇ ਵਿੱਚ ਸਟੰਟ ਮੈਨਾਂ ਦੀ ਬਹੁਤ ਸਾਰੀ ਮਦਦ ਲੈਂਦੇ ਨੇ, ਕਿਉਂਕਿ ਇਹਨਾਂ ਦੇ ਪਿਤਾ ਖੁਦ ਇੱਕ ਸਟੰਟਮੈਨ ਸਨ। ਇਸ ਦੇ ਲਈ ਫਿਲਮ ਦੇ ਵਿੱਚ, ਉਦਯੋਗ ਦੇ ਵਿੱਚ ਜੂਨੀਅਰ ਆਰਟਿਸਟਾਂ ਅਤੇ ਸਟੰਟ ਮੈਨਾਂ ਦੇ ਦਰਦ ਨੂੰ ਇਹ ਚੰਗੀ ਤਰ੍ਹਾਂ ਸਮਝਦੇ ਨੇ। ਅਕਸਰ ਮੂਵੀ ਦੇ ਵਿੱਚ ਸਟੰਟ ਆਰਟਿਸਟ ਐਸੋਸੀਏਸ਼ਨ ਦੀ ਇਹ ਆਰਥਿਕ ਮਦਦ ਵੀ ਕਰਦੇ ਨੇ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਵਿਭਾਗ ਦੇ ਵੱਲੋਂ ਇਹਨਾਂ ਨੂੰ ਬਹੁਤ ਵੱਡਾ ਸਤਿਕਾਰ ਪ੍ਰਾਪਤ ਹੋਇਆ, ਕਿਉਂਕਿ ਆਪਣੀ ਫਿਲਮਾਂ ਦੇ ਵਿੱਚ ਸੁਪਰ ਹੀਰੋ ਵਜੋਂ ਦਿਖਾਉਣ ਦਾ ਕੰਮ ਰੋਹਿਤ ਸ਼ੈੱਟੀ ਨੇ ਬਾਖੂਬੀ ਕੀਤਾ। COVID-19 ਮਹਾਂਮਾਰੀ ਦੌਰਾਨ ਇਹਨਾਂ ਨੇ ਫਰੰਟ ਲਾਈਨ 'ਤੇ ਕੰਮ ਕਰਕੇ ਵੀ ਪੁਲਿਸ ਦਾ ਸਾਥ ਦਿੱਤਾ, ਔਰ ਫਰੰਟ ਲਾਈਨ 'ਤੇ ਕੰਮ ਕਰ ਰਹੇ ਪੁਲਿਸ ਜਵਾਨਾਂ ਦੇ ਲਈ ਹੋਟਲਾਂ ਦੇ ਵਿੱਚ ਰਹਿਣ ਦਾ, ਖਾਣ ਪੀਣ ਦਾ ਪ੍ਰਬੰਧ ਕੀਤਾ। ਰੋਹਿਤ ਸ਼ੈੱਟੀ ਦਾ ਜੀਵਨ ਆਮ ਸਹਾਇਕ ਨਿਰਦੇਸ਼ਕ ਅਤੇ ਬਾਲੀਵੁੱਡ ਅਤੇ ਬਾਕਸ ਆਫਿਸ ਦੇ ਕਿੰਗ ਬਣਨ ਦੀ ਪ੍ਰੇਰਣਾਦਾਇਕ ਕਹਾਣੀ ਹੈ। ਉਹਨਾਂ ਨੇ ਸਾਬਿਤ ਕੀਤਾ ਕਿ ਜੇਕਰ ਤੁਹਾਡੇ ਕੋਲ ਸਖ਼ਤ ਮਿਹਨਤ, ਲਗਨ ਅਤੇ ਦਰਸ਼ਕਾਂ ਦੀ ਨਬਜ਼ ਫੜਨ ਦੀ ਸਮਝ ਹੋਵੇ ਤਾਂ ਤੁਸੀਂ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹੋ। ਭਾਵੇਂ ਕਿ ਆਲੋਚਕ ਉਹਨਾਂ ਦੀਆਂ ਫਿਲਮਾਂ ਨੂੰ ਲੌਜੀਕਲੀ ਤਰਕ ਤੋਂ ਦੂਰ ਸਮਝਦੇ ਨੇ, ਪਰ ਰੋਹਿਤ ਦਾ ਮੰਨਣਾ ਹੈ ਕਿ ਸਿਨੇਮਾ ਦਾ ਮੁੱਖ ਮਕਸਦ ਲੋਕਾਂ ਦੇ ਰੋਜ਼ਾਨਾ ਤਣਾਅ ਤੋਂ ਮੁਕਤ ਕਰਕੇ ਢੇਰ ਸਾਰਾ ਮਨੋਰੰਜਨ ਕਰਨਾ ਹੈ, ਅਤੇ ਇਸ ਵਿੱਚ ਉਹ ਜਨਾਬ ਪੂਰੀ ਤਰ੍ਹਾਂ ਮਾਹਰ ਨੇ। ਸੋ ਆਓ, ਚੇਨਈ ਐਕਸਪ੍ਰੈਸ ਜੋ ਇਹਨਾਂ ਦੀ ਬਹੁਤ ਵੱਡੀ ਹਿੱਟ ਫਿਲਮ ਰਹੀ ਹੈ, ਉਸਦੇ ਫਿਲਮ ਤੋਂ ਇੱਕ ਪਿਆਰਾ ਜਿਹਾ ਗੀਤ, ਨੈਨ ਉਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਅਲਵਿਦਾ ਕਹਿੰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਲਈ ਬਣੇ ਰਹੋ ਮੇਰੇ ਨਾਲ FM ਬੈਂਡ 102.7 MHz 'ਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਨਮਸਕਾਰ, ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਕੇਂਦਰ ਸਰਕਾਰ ਨੇ ਅੱਜ ਰਾਸ਼ਟਰੀ ਸ਼ਾਰਸ਼ਾ ਐਨਐਚ 148 ਏਈ ਲਈ 6 ਲੇਨ ਵਾਲੀ ਸੜਕ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਸੰਖਿਆ ਤਬਦੀਲੀਆਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਨੂੰ ਆਪਣੀ ਸਿਫਾਰਸ਼ਾਂ ਛੇਤੀ ਹੀ ਸੌਂਪਣ ਲਈ ਕਿਹਾ ਹੈ। ਭਾਰਤ ਅਤੇ ਮਲੇਸ਼ੀਆ ਨੇ ਅੱਜ ਨਵੀਂ ਦਿੱਲੀ ਦੇ ਵਿੱਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਇੱਕ ਰਾਸ਼ਟਰੀ ਇੱਕ ਚੋਣ ਬਾਰੇ ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ ਪੀਪੀ ਚੌਧਰੀ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ 'ਤੇ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪੰਜਾਬ ਸਮੇਤ ਦੇਸ਼ ਭਰ ਦੇ

ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਅਮਰਨਾਥ ਜੀ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਪਹੁੰਚਿਆ ਹੈ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ। ਬਠਿੰਡਾ ਡੱਬ ਵਾਲੀ ਕੌਮੀ ਸ਼ਾਰ ਸ਼ਾਹ 'ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸੇ ਵਿੱਚ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮਾਮੂਲੀ ਜ਼ਖਮੀ ਮਰਨ ਵਾਲਿਆਂ ਦੇ ਵਿੱਚ 2 ਜੋੜੇ ਸ਼ਾਮਲ ਨੇ। ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਦੇ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਟਵੈਂਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਇੰਗਲੈਂਡ ਦੇ ਵਿੱਚ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਬਹੁਤ ਜਲਦ।

हाँ जी, ए आई आर एफ एम रेनबो एफ एम एंड 2.7 मेगाहर्ट्ज़ दे उते मैं तुहाडा मित्र आर जे परविंदर तुहाडे नाल गल्लां बातां करन दे लई बिल्कुल इत्थे मौजूद हाँ। एंड तुहाडे नाल गल्लबात करन दे लई इस प्रोग्राम दा नाम जिथे मौजूद है जी इनफो टाइम्स प्रोग्राम दे विच अज बहुत सारी इनफॉर्मेशन दा पिटारा लैके एक बार फिर तो हाज़र है जी तुहाडा मित्र आर जे परविंदर। ਅਤੇ ਜਿੱਥੇ ਅੱਜ ਬਹੁਤ ਸਾਰੀ ਇਨਫੋਰਮੇਸ਼ਨਸ ਨੇ, ਬਹੁਤ ਸਾਰੇ ਗੀਤ ਨੇ, ਬਹੁਤ ਸਾਰੀਆਂ ਕਾਰਨ ਤੁਹਾਡੇ ਨਾਲ ਗੱਲਾਂ ਨੇ, ਅਤੇ ਮੈਂ ਬਿਲਕੁਲ ਤਿਆਰ ਵਰ ਤਿਆਰ ਹਾਂ ਜੀ ਅਤੇ ਤੁਹਾਡੀਆਂ ਇਨਫੋਰਮੇਸ਼ਨਸ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਇਨਫੋਰਮੇਸ਼ਨਸ ਉਹ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਰੱਖਣਗੀਆਂ। ਐਂਡ ਉਹਨਾਂ ਇਨਫੋਰਮੇਸ਼ਨਸ ਦੇ ਨਾਲ ਤੁਸੀਂ ਆਪਣੇ ਕੰਮ ਨੂੰ ਬਹੁਤ ਜ਼ਿਆਦਾ ਸੰਜੀਦਾ ਰੂਪ ਦੇ ਵਿੱਚ ਲਾਗੂ ਕਰ ਸਕਦੇ ਹੋ। ਸੋ ਬਿਲਕੁਲ ਇਸ ਗੀਤ ਤੋਂ ਬਾਅਦ ਇਨਫੋਰਮੇਸ਼ਨਸ ਟਾਈਮ ਦੇ ਵਿੱਚ, ਇਨਫੋ ਟਾਈਮ ਦੇ ਵਿੱਚ ਇਨਫੋਰਮੇਸ਼ਨਸ ਲੈ ਕੇ ਹੋਰ ਹਾਜ਼ਰ ਹੋ ਰਿਹਾ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਇੱਕ ਘੈਂਟ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ।

ਹਾਂਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ, ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀਆਂ ਕਰਨ ਦੇ ਲਈ, ਐਂਡ ਤੁਹਾਡੇ ਨਾਲ ਇਨਫੋ ਟਾਈਮਸ ਦੇ ਵਿੱਚ ਇਨਫੋਰਮੇਸ਼ਨਸ ਦਾ ਪਿਟਾਰਾ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਐਂਡ ਇਨਫੋ ਟਾਈਮਸ ਦੇ ਵਿੱਚ ਜਿਹੜੀ ਪਹਿਲੀ ਇਨਫੋਰਮੇਸ਼ਨ ਮੇਰੇ ਕੋਲ ਹੈ ਜੀ, ਮੀਆਂ ਜ਼ਾਕੀ ਅੰਬ, ਮਤਲਬ ਤੁਸੀਂ ਸੋਚ ਸਕਦੇ ਹੋ ਕਿ ਲੱਖਾਂ ਰੁਪਏ ਕਿਲੋ ਅੰਬ ਹੋ ਸਕਦਾ, ਹੈਗੀ ਨਾ ਹੈਰਾਨ ਹੋਣ ਵਾਲੀ ਗੱਲ। ਇੱਕ ਅੰਬ ਹੈ ਮੀਆਜ਼ਾਕੀ ਅੰਬ, ਦੁਨੀਆ ਦੇ ਸਭ ਤੋਂ ਮਸ਼ਹੂਰ ਨਿਵੇਕਲੇ ਅਤੇ ਮਹਿੰਗੇ ਫਲਾਂ ਦੇ ਵਿੱਚੋਂ ਇੱਕ ਹੈ। ਇਹ ਮੁੱਖ ਤੌਰ 'ਤੇ ਜਾਪਾਨ ਦੇ ਕਿਊਸੋ ਸ਼ਹਿਰ ਦੇ ਵਿੱਚ ਇੱਕ ਅੰਬ ਦੀ ਕਿਸਮ ਹੈ। ਮੀਆਜ਼ਾਕੀ ਸ਼ਹਿਰ ਦੇ ਵਿੱਚ ਉਗਾਇਆ ਜਾਂਦਾ, ਜਿੱਥੇ ਇਸ ਦਾ ਨਾਮ ਮੀਆਜ਼ਾਕੀ ਅੰਬ ਪਿਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਲੱਖਾਂ ਰੁਪਏ ਪ੍ਰਤੀ ਕਿਲੋ ਹੈ। ਐਂਡ ਇਸ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਜਿਸ ਕਾਰਨ ਇਸ ਨੂੰ ਲਗਜ਼ਰੀ ਫਲ ਜਾਂ ਸੋਨੇ ਵਰਗਾ ਅੰਬ ਵੀ ਕਿਹਾ ਜਾਂਦਾ। ਆਓ ਇਸ ਦੇ ਬੇਮਿਸਾਲ ਅੰਬ ਦੀ ਖੂਬੀਆਂ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਇਤਿਹਾਸ ਅਤੇ ਖੇਤੀ ਬਾਰੇ ਵਿਸਤਾਰਪੂਰਵਕ ਜਾਣਦੇ ਹਾਂ। ਮੀਆਜ਼ਾਕੀ ਅੰਬ ਅਸਲ ਦੇ ਵਿੱਚ ਇਰਵਿਨ ਕਿਸਮ ਦਾ ਅੰਬ ਹੈ, ਜਿਸ ਦੀ ਸ਼ੁਰੂਆਤ 1940 ਦੇ ਦਹਾਕੇ ਦੇ ਵਿੱਚ ਫਲੋਰੀਡਾ ਅਮਰੀਕਾ ਦੇ ਵਿੱਚ ਹੋਈ ਸੀ, ਪਰ ਜਾਪਾਨ ਦੇ ਮੀਆਜ਼ਾਕੀ ਸ਼ਹਿਰ ਦੇ ਕਿਸਾਨਾਂ ਨੇ 1980 ਦੇ ਦਹਾਕੇ ਦੇ ਵਿੱਚ ਇਸ ਨੂੰ ਇੱਕ ਬਿਲਕੁਲ ਵੱਖਰੇ ਅਤੇ ਉੱਤਮ ਪੱਧਰ 'ਤੇ ਪਹੁੰਚਾਇਆ। ਆਮ ਅੰਬਾਂ ਵਾਂਗ ਇਹ ਪੀਲਾ ਜਾਂ ਹਰਾ ਨਹੀਂ ਹੁੰਦਾ, ਬਲਕਿ ਪੂਰੀ ਤਰ੍ਹਾਂ ਪੱਕਣ ਅਤੇ ਇਸ ਦਾ ਰੰਗ ਗੂੜਾ ਲਾਲ ਹੋ ਜਾਂਦਾ ਹੈ। ਦਿੱਖ ਵਿੱਚ ਸੇਬ ਵਰਗਾ ਲੱਗਣ ਕਾਰਨ ਇਸ ਨੂੰ ਕਈ ਵਾਰ ਐਪਲ ਮੈਂਗੋ ਵੀ ਕਿਹਾ ਜਾਂਦਾ ਹੈ। ਤਾਇਓ ਨੇ ਨੋ ਤਮਾਗੋ, ਸੂਰਜ ਦਾ ਆਂਡਾ। ਮੀਆਜ਼ਾਕੀ ਦੇ ਸਭ ਤੋਂ ਉੱਚੇ ਦਰਜੇ ਦੇ ਅੰਬਾਂ ਨੂੰ ਤਾਇਓ ਨੋ ਤਮਾਗੋ, ਐਗ ਆਫ ਦਾ ਸਨ ਕਿਹਾ ਜਾਂਦਾ ਹੈ। ਕਿਸੇ ਵੀ ਅੰਬ ਨੂੰ ਇਹ ਸ਼ਾਹੀ ਖਿਤਾਬ ਮਿਲਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਅੰਬ ਦਾ ਵਜ਼ਨ ਘੱਟੋ ਘੱਟ 350 ਗ੍ਰਾਮ ਹੋਣਾ ਚਾਹੀਦਾ ਹੈ। ਇਸ ਵਿੱਚ ਸ਼ੂਗਰ ਦੀ ਮਾਤਰਾ ਸਵੀਟਨੈਸ 15% ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਅੰਬ ਦੀ ਚਮੜੀ ਦਾ 2/3 ਹਿੱਸਾ ਗੂੜਾ ਲਾਲ ਹੋਣਾ ਚਾਹੀਦਾ ਹੈ ਅਤੇ ਉਸ 'ਤੇ ਕੋਈ ਦਾਗ ਨਹੀਂ ਹੋਣਾ ਚਾਹੀਦਾ ਹੈ। ਵਿਸ਼ੇਸ਼ ਖੇਤੀ ਅਤੇ ਸਖ਼ਤ ਮਿਹਨਤ ਇਸ ਦੇ ਅੰਬ ਦੇ ਇੰਨੇ ਮਹਿੰਗੇ ਹੋਣ ਦਾ ਅਸਲ ਕਾਰਨ ਇਹ ਹੈ ਕਿ ਇਸ ਦੀ ਖੇਤੀ ਦਾ ਵਿਲੱਖਣ ਤਰੀਕਾ ਹੈ। ਇਸ ਨੂੰ ਖੁੱਲ੍ਹੇ ਖੇਤਾਂ ਦੀ ਬਜਾਏ ਬਿਲਕੁਲ ਨਿਯੰਤਰਿਤ ਗ੍ਰੀਨ ਹਾਊਸ ਦੇ ਵਿੱਚ ਉਗਾਇਆ ਜਾਂਦਾ ਹੈ, ਜਿੱਥੇ ਤਾਪਮਾਨ ਅਤੇ ਹਵਾ ਦੀ ਨਮੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਕਿਸਾਨ ਹਰ ਅੰਬ ਨੂੰ ਬਾਰੀਕ ਜਾਲੀ ਦੇ ਨਾਲ ਬੰਨ੍ਹਦੇ ਨੇ, ਜੋ ਗ੍ਰੀਨ ਹਾਊਸ ਦੀ ਛੱਤ ਨਾਲ ਲਟਕਾਈ ਹੁੰਦੀ ਹੈ। ਇਸ ਨਾਲ 2 ਫਾਇਦੇ ਹੁੰਦੇ ਨੇ। ਪਹਿਲਾਂ, ਅੰਬ ਨੂੰ ਹਰ ਪਾਸਿਓਂ ਬਰਾਬਰ ਧੁੱਪ ਮਿਲਦੀ ਹੈ, ਇਸ ਲਈ ਕਿਸਾਨ ਕਈ ਵਾਰ ਹੇਠਾਂ ਸ਼ੀਸ਼ੇ ਵੀ ਲਗਾਉਂਦੇ ਨੇ ਤਾਂ ਜੋ ਇਸ ਅੰਬ ਦਾ ਰੰਗ ਲਾਲ ਹੋ ਸਕੇ। ਦੂਜਾ, ਜਦੋਂ ਅੰਬ ਪੂਰੀ ਤਰ੍ਹਾਂ ਪੱਕ ਜਾਂਦਾ ਹੈ ਤਾਂ ਆਪਣੇ ਆਪ ਟੁੱਟ ਕੇ ਜਾਲੀ ਵਿੱਚ ਡਿੱਗ ਪੈਂਦਾ ਹੈ। ਇਸ ਨਾਲ ਫਲ ਨੂੰ ਕੋਈ ਸੱਟ ਜਾਂ ਖਰੋਚ ਨਹੀਂ ਲੱਗਦੀ। ਹੁਣ ਜੇਕਰ ਸਵਾਦ ਅਤੇ ਸਿਹਤ ਦੀ ਗੱਲ ਕਰੀਏ ਤਾਂ ਗੁਣ ਦੀ ਗੱਲ ਕਰੀਏ ਤਾਂ ਮੀਆਜ਼ਾਕੀ ਅੰਬ ਦਾ ਸਵਾਦ ਬੇਹੱਦ ਲਾਜਵਾਬ ਹੁੰਦਾ ਹੈ। ਇਸ ਦਾ ਗੁੱਦਾ ਬਿਨਾਂ ਰੇਸ਼ੇ ਫਾਈਬਰਲੈਸ ਦਾ ਹੁੰਦਾ ਹੈ, ਮੂੰਹ ਵਿੱਚ ਪਾਉਂਦੇ ਹੀ ਮੱਖਣ ਵਾਂਗ ਘੁਲ ਜਾਂਦਾ ਹੈ। ਇਸ ਦੀ ਖੁਸ਼ਬੂ ਬਹੁਤ ਤੇਜ਼ ਅਤੇ ਮਨਮੋਹਕ ਹੁੰਦੀ ਹੈ। ਸਵਾਦ ਲੱਗਣ ਦੇ ਨਾਲ ਨਾਲ ਇਸ ਦੇ ਵਿੱਚ ਬਹੁਤ ਸਾਰੇ ਗੁਣ ਵੀ ਹੁੰਦੇ ਨੇ। ਇਹ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟਸ, ਬੀਟਾ ਕੈਰੋਟੀਨ ਅਤੇ ਫੋਲਿਕ ਐਸਿਡ ਇਸ ਦੇ ਵਿੱਚ ਪਾਇਆ ਜਾਂਦਾ ਹੈ, ਜੋ ਅੱਖਾਂ ਦੇ ਵਿੱਚ ਰੌਸ਼ਨੀ ਅਤੇ ਚਮੜੀ ਦੇ ਲਈ ਫਾਇਦੇਮੰਦ ਹੁੰਦਾ ਹੈ। ਅੱਜ ਕੱਲ੍ਹ ਭਾਰਤ ਦੇ ਵਿੱਚ ਬਿਹਾਰ, ਉੜੀਸਾ ਅਤੇ ਬਹੁਤ ਸਾਰੇ ਅਗਾਂਹ ਵਧੂ ਕਿਸਾਨਾਂ ਨੇ ਇਸ ਨੂੰ ਸਫਲਤਾਪੂਰਵਕ ਉਗਾਉਣਾ ਸ਼ੁਰੂ ਕੀਤਾ। ਮੀਆਜ਼ਾਕੀ ਅੰਬ ਇੱਕ ਫਲ ਨਹੀਂ ਬਲਕਿ ਸਖ਼ਤ ਕਿਸਾਨਾਂ ਦੀ ਮਿਹਨਤ, ਆਧੁਨਿਕ ਤਕਨੀਕ ਅਤੇ ਕੁਦਰਤ ਦੇ ਸੁਮੇਲ ਦਾ ਸ਼ਾਨਦਾਰ ਨਮੂਨਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਨਵੀਆਂ ਨਵੀਆਂ ਤਕਨੀਕਾਂ ਦੇ ਤੌਰ 'ਤੇ ਸਾਹਮਣੇ ਆਉਂਦੀਆਂ ਨੇ। ਮੇਰੇ ਖਿਆਲ ਨਾਲ ਇੰਨਾ ਮਹਿੰਗਾ ਅੰਬ ਸਾਡੇ ਦੇਸ਼ ਦੇ ਵਿੱਚ ਉਗਾਉਣਾ ਸਾਡੇ ਕਿਸਾਨਾਂ ਦੇ ਲਈ ਬਹੁਤ ਵੱਡੀ ਗੱਲ ਹੈ। ਔਰ ਹੋਰ ਇਨਫੋਰਮੇਸ਼ਨਸ ਲੈ ਕੇ ਹਾਜ਼ਰ ਹੋਵਾਂਗੇ ਬੜੀ ਜਲਦ। ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨਸ ਐਂਡ ਇਨਫੋਰਮੇਸ਼ਨਸ ਮੈਂ ਤੁਹਾਡਾ ਮਿੱਤਰ ਲੈ ਕੇ ਹਾਜ਼ਰ ਹੋ ਰਿਹਾ ਜੀ।

ਬਿਲਕੁਲ ਜੀ, FM 102.7 MHz ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਤੁਹਾਡੇ ਨਾਲ ਇਸੇ ਤਰੀਕੇ ਦੇ ਨਾਲ ਗੱਲਾਂ ਨੂੰ ਕੰਟੀਨਿਊ ਕਰਾਂਗਾ ਜੀ। ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ ਅਤੇ ਅਗਲੀ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਹੈ ਜੀ, ਬਹੁਤ ਹੀ ਕੈਮ ਵਾਲੀ ਇਨਫੋਰਮੇਸ਼ਨ ਹੈ। ਮਤਲਬ ਗੱਲ ਉਹੀ ਹੈ ਨਾ, ਹੌਲੀ ਹੌਲੀ ਤੁਰ ਕੇ ਬੰਦਾ ਕਿਤੇ ਨਾ ਕਿਤੇ ਪਹੁੰਚ ਜਾਂਦਾ। ਇੱਕ ਛੋਟੀ ਜਿਹੀ ਕਹਾਣੀ ਸੁਣੀ ਸੀ ਅਸੀਂ ਬਚਪਨ ਦੇ ਵਿੱਚ, ਖਰਗੋਸ਼ ਅਤੇ ਕੱਛੂ ਕੁੰਮੇ ਦੀ ਰੇਸ ਵਾਲੀ ਕਹਾਣੀ। ਉਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ ਅਤੇ ਉਸ ਕਹਾਣੀ ਦੇ ਨਾਲ ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੀਗੇ ਕਿ ਬੁੱਧੀ ਜਿਹੜੀ ਹੈ ਉਹ ਜਿੱਤ ਜਾਂਦੀ ਹੈ, ਚਤੁਰਾਈ ਜਿਹੜੀ ਹੈ ਕਿਤੇ ਨਾ ਕਿਤੇ ਜਿੱਤ ਜਾਂਦੀ ਹੈ, ਪਰ ਜਦੋਂ ਕਿਸੇ ਨੂੰ ਅਸੀਂ ਛੋਟਾ ਸਮਝਦੇ ਹਾਂ ਤਾਂ ਉੱਥੇ ਹਾਰ ਦਾ ਮੂੰਹ ਜਿਹੜਾ ਦੇਖਣਾ ਪੈਂਦਾ। ਅਤੇ ਬਿਲਕੁਲ ਇੱਥੇ ਵੀ ਉਹੀ ਕਿਤੇ ਨਾ ਕਿਤੇ ਸਾਬਤ ਹੋਈ ਹੈ। ਇੱਕ ਗੱਲ ਸਾਹਮਣੇ ਆਈ, ਕਹਿੰਦੇ 2 ਸਦੀਆਂ ਦਾ ਗਵਾਹ ਬਣਿਆ ਕੱਛੂ ਕੁੰਮਾ। ਆਮ ਤੌਰ 'ਤੇ ਜਨਰਲ ਨੌਲੇਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਹੁਣ ਤੱਕ ਸੁਣਿਆ ਕਿ 250 ਸਾਲ ਤੱਕ ਇੱਕ ਕੱਛੂ ਕੁੰਮਾ ਆਪਣੀ ਜ਼ਿੰਦਗੀ ਜਿਉਂਦਾ। ਤਾਂ ਇੱਥੇ ਜਨਾਬ 194 ਸਾਲ ਦੀ ਉਮਰ ਦੇ ਵਿੱਚ 2 ਸਦੀਆਂ ਦੇ ਗਵਾਹ ਬਣੇ ਨੇ ਕੱਛੂ ਕੁੰਮਾ ਸਾਹਿਬ। ਰਾਣੀ ਵਿਕਟੋਰੀਆ ਤੋਂ ਇੰਟਰਨੈੱਟ ਯੁੱਗ ਦਾ ਉਹਨਾਂ ਨੇ ਸਫ਼ਰ ਤੈਅ ਕਰ ਲਿਆ। ਮਤਲਬ ਇੱਕ ਬਹੁਤ ਵੱਡਾ ਖਿੱਚ ਦਾ ਕੇਂਦਰ ਬਣ ਚੁੱਕੇ ਨੇ। ਅਤੇ ਕੱਛੂ ਕੁੰਮਾ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਕਹਿੰਦਾ ਜੀ। ਤਾੜੀਆਂ ਨੇ ਤੁਹਾਡੇ ਲਈ ਭਰ ਭਰ ਕੇ, ਤੁਹਾਡੇ ਵਾਸਤੇ ਕਲੈਪਿੰਗ। ਮਤਲਬ ਕੀ ਸੋਚ ਕੇ ਐਡੀ ਵੱਡੀ ਤੁਸੀਂ ਗਵਾਹੀ ਭਰੀ ਹੈ, ਤੁਸੀਂ ਇੰਨੀ ਵੱਡੀ ਪ੍ਰਾਪਤੀ ਕੀਤੀ ਹੈ, ਤੁਹਾਨੂੰ ਕਿਹੜਾ ਮੈਡਲ ਮਿਲਿਆ ਮੈਨੂੰ ਇਹ ਦੱਸੋ। ਮਤਲਬ ਮੈਂ ਕਹਿਣਾ ਚਾਹੁੰਦਾ ਕਿ 194 ਸਾਲ ਦੀ ਇਹਨਾਂ ਦੀ ਏਜ ਹੋ ਗਈ ਹੈ। ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਜਿਉਂਦੇ ਸਥਲੀ ਜੀਵ ਜੋਨਾਥਨ ਨੇ 194 ਸਾਲ ਦੀ ਉਮਰ ਦੇ ਵਿੱਚ ਇੱਕ ਹੋਰ ਕੀਰਤੀਮਾਨ ਆਪਣੇ ਨਾਮ ਕਰ ਲਿਆ। ਸੈਸ਼ਲਸ ਜੁਆਇੰਟ ਕੱਛੂ ਕੁੰਮਾ ਪ੍ਰਜਾਤੀ ਦਾ ਇਹ ਕੱਛੂ ਕੁੰਮਾ ਦੱਖਣ ਅਟਲਾਂਟਿਕ ਮਹਾਂਸਾਗਰ 'ਚ ਸਥਿਤ ਸੈਂਟ ਹੈਲੇਨਾ ਟਾਪੂ 'ਤੇ ਰਹਿੰਦਾ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮੁਤਾਬਕ ਉਸ ਦਾ ਜਨਮ ਸਾਲ 1832 ਦੇ ਆਸ ਪਾਸ ਹੋਇਆ। ਮਤਲਬ ਇਮੈਜਿਨ ਕਰ ਸਕਦੇ ਹੋ ਕਿ ਤੁਸੀਂ ਜੇਕਰ ਉਸ ਟਾਈਮ ਦੇ ਉੱਤੇ ਇਹਦਾ ਬਰਥ ਹੋਇਆ ਹੋਵੇਗਾ ਤਾਂ ਇਸਨੇ ਸਭ ਤੋਂ ਪਹਿਲਾਂ ਕਿਹਨੂੰ ਵੇਖਿਆ ਹੋਵੇਗਾ? ਨਹੀਂ, ਤੁਸੀਂ ਕੁਝ ਵੀ ਸੋਚ ਲਓ, ਤੁਸੀਂ ਸੋਚੋ ਤਾਂ ਮੈਂ ਖਬਰ ਪੜ੍ਹਦਾ ਅੱਗੇ। ਯਾਨੀ ਕਿ ਲਗਭਗ 2 ਸਦੀਆਂ ਤੋਂ ਇਹ ਕੱਛੂ ਕੁੰਮਾ ਜਿਉਂਦਾ। ਜੋਨਾਥਨ 1882 ਦੇ ਵਿੱਚ ਸੈਸ਼ਲਸ ਤੋਂ ਸੇਂਟ ਹੈਲੇਨਾ ਲਿਆਂਦਾ ਗਿਆ ਸੀ ਜਦ ਉਹ ਪਹਿਲਾਂ ਤੋਂ ਹੀ ਬਾਲਕ ਸੀ। ਜਿਸ ਦੇ ਆਧਾਰ 'ਤੇ ਉਸਦੀ ਉਮਰ ਦਾ ਅੰਦਾਜ਼ਾ ਲਗਾਇਆ ਗਿਆ ਹੈ। ਉਹ ਲੰਬੇ ਜੀਵਨ 'ਚ ਉਸਨੇ ਆਪਣੀ ਰਾਣੀ ਵਿਕਟੋਰੀਆ ਦਾ ਦੌਰ, 2ਵੇਂ ਵਿਸ਼ਵ ਯੁੱਧ, ਮਨੁੱਖੀ

ਮਨੁੱਖ ਦੀ ਚੰਦ ਤੱਕ ਦੀ ਯਾਤਰਾ ਆਧੁਨਿਕ ਤਕਨੀਕ ਦਾ ਉਦੈ ਦੇਖਿਆ। ਮਤਲਬ ਇਹ ਕਿਸੇ ਬੰਦੇ ਦੀ ਪ੍ਰਾਪਤੀ ਨਹੀਂ, ਕਛੂ ਕੁਮੇ ਦੀ ਪ੍ਰਾਪਤੀਆਂ ਗਿਣਾ ਰਿਹਾ ਮੈਂ। ਮਤਲਬ ਤੁਸੀਂ ਖੁਦ ਸੋਚ ਲਓ ਕਿ ਕਿਸ ਤਰੀਕੇ ਦੀਆਂ ਪ੍ਰਾਪਤੀਆਂ ਨੇ। ਬੰਦਾ ਨਹੀਂ ਪ੍ਰਾਪਤ ਕਰ ਸਕਿਆ ਉਹ ਚੀਜ਼ਾਂ ਜੋ ਇੱਕ ਕਛੂ ਕੁਮਾ ਜੀ ਕਰ ਚੁੱਕੇ ਨੇ। ਮਤਲਬ ਸੋਚ ਲਓ, ਮੈਨੂੰ ਜੀ ਕਹਿਣਾ ਪੈ ਰਿਹਾ। ਕਛੂ ਕੁਮਾ ਸਾਹਿਬ, ਸੈਲਿਊਟ ਹੈ ਤੁਹਾਨੂੰ ਅਤੇ ਬਹੁਤ ਸਾਰੀਆਂ ਤੁਹਾਨੂੰ ਤਾੜੀਆਂ ਨੇ ਜੀ, ਐਫਮੈਨਿਕਸ 2.7 ਮੈਗਾ ਹਰਟਸ ਦੇ ਵੱਲੋਂ। ਅਤੇ ਤਾੜੀਆਂ ਬਾਅਦ 'ਚ ਵਜਵਾਵਾਂਗਾ, ਫਿਲਹਾਲ ਉਹਨਾਂ ਦੀਆਂ ਹੋਰ ਪ੍ਰਾਪਤੀਆਂ ਜਿਹੜੀਆਂ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਰਾਣੀ ਵਿਕਟੋਰੀਆ ਦਾ ਦੌਰ, ਵਿਸ਼ਵ ਯੁੱਧ, ਮਨੁੱਖ ਦੀ ਚੰਨ ਦੀ ਯਾਤਰਾ, ਆਧੁਨਿਕ ਤਕਨੀਕ ਦਾ ਉਦੈ, ਵੱਧਦੀ ਉਮਰ ਦੇ ਕਾਰਨ ਉਹਨਾਂ ਦੀ ਨਜ਼ਰ ਅਤੇ ਸੁੰਘਣ ਦੀ ਸਮਰੱਥਾ ਹੁਣ ਕਮਜ਼ੋਰ ਹੋ ਗਈ ਹੈ, ਲੇਕਿਨ ਹੁਣ ਵੀ ਉਹ ਤੰਦਰੁਸਤ ਨੇ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਉਸ ਨੂੰ 194 ਸਾਲ ਦਾ ਮੰਨਦੇ ਹੋਏ ਆਪਣੇ ਪ੍ਰਤਿਸ਼ਠਿਤ ਆਈਕੋਨ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਹੈ। ਮਤਲਬ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜੇਕਰ ਇੱਕ ਬੰਦੇ ਨੇ ਜਿਹੜੀ ਪ੍ਰਾਪਤੀ ਨਹੀਂ ਹਾਸਲ ਕੀਤੀ ਹੈ, ਉਹ ਇੱਕ ਕਛੂ ਕੁਮਾ ਸਾਹਿਬ ਨੇ ਕਰ ਲਈ ਹੈ, ਤਾਂ ਮੈਨੂੰ ਸਾਹਿਬ ਕਹਿਣਾ ਪੈ ਰਿਹਾ ਜੀ। ਕਛੂ ਕੁਮਾ ਸਾਹਿਬ, ਸੈਲਿਊਟ ਹੈ ਤੁਹਾਨੂੰ, ਇੱਕ ਵਾਰ ਫਿਰ ਸੈਲਿਊਟ ਹੈ ਜੀ, ਭਰ ਭਰ ਕੇ ਸੈਲਿਊਟ ਹੈ। ਮਤਲਬ ਕੀ ਸੋਚ ਕੇ ਤੁਸੀਂ ਐਡੀ ਉਮਰ ਹੰਢਾਈ ਹੈ ਜ਼ਿੰਦਗੀ ਦੇ ਵਿੱਚ, ਮੈਨੂੰ ਪਹਿਲਾਂ ਇਹ ਦੱਸੋ। ਅਤੇ ਬਹੁਤ ਵੱਡਾ ਸਨਮਾਨ ਜਿਹੜਾ ਪ੍ਰਾਪਤ ਕੀਤਾ, ਅਤੇ ਉਹਦੇ ਲਈ ਜਨਾਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ। ਅਤੇ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਹੈ ਜੀ, ਇਹ ਚਲੋ ਜੋਕ ਸਪਾਟ ਦੀ ਗੱਲ ਹੁੰਦੀ ਹੈ, ਅਤੇ ਅਜਿਹੀ ਚੀਜ਼ ਹੰਢਾਉਣਾ ਪਹਿਲਾਂ ਦੇ ਦੌਰ ਦੇ ਵਿੱਚ ਹੁੰਦਾ ਸੀ ਕਿ ਲੋਕ ਲੰਬੀਆਂ ਉਮਰਾਂ 'ਚ ਹੁੰਦੇ ਸੀ, ਤਾਂ ਉਹਨਾਂ ਦੇ ਜਾਣ ਤੋਂ ਬਾਅਦ ਲੋਕ ਬਹੁਤ ਵੱਡਾ ਸੈਲੀਬ੍ਰੇਸ਼ਨ ਕਰਦੇ ਸੀ। ਇਹਨਾਂ ਦੇ ਜਾਣ ਤੋਂ ਬਾਅਦ ਕਿਹੋ ਜਿਹਾ ਸੈਲੀਬ੍ਰੇਸ਼ਨ ਹੋਊਗਾ ਮੈਨੂੰ ਨਹੀਂ ਪਤਾ, ਪਰ ਤੁਹਾਡੇ ਲਈ ਗੀਤ ਸਾਰਿਆਂ ਦੇ ਲਈ ਜ਼ਰੂਰ ਪਲੇ ਕਰ ਸਕਦਾ ਐਫ ਐਮ ਬੈਂਡ 102.7 ਮੈਗਾ ਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਐਂਡ ਘੈਂਟ ਜਿਹਾ ਗੀਤ ਤੁਹਾਡੇ ਸਾਹਮਣੇ। ਡਿੰਕਾ ਡਿੰਕਾ।

ਹਾਂਜੀ, ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਅੱਜ ਤੁਹਾਨੂੰ ਹੁਣ ਦੱਸਣ ਜਾ ਰਿਹਾ ਜੀ ਇੱਕ ਖਬਰ ਦੇ ਅਨੁਸਾਰ। ਨਿਊਜ਼ ਪੇਪਰ ਦੇ ਵਿੱਚ ਆਰਟੀਕਲ ਦੇ ਵਿੱਚ ਇੱਕ ਖਬਰ ਲੱਗੀ ਹੈ, ਕਹਿੰਦੇ ਨੇ ਗੱਡੀ ਦਾ ਰੰਗ ਵੀ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਹੈ। ਤੇਜ਼ ਰਫ਼ਤਾਰ, ਸ਼ਰਾਬ ਤੋਂ ਇਲਾਵਾ ਵਿਜ਼ੀਬਿਲਟੀ, ਯਾਨੀ ਕਿ ਦਿਖਣ ਨਾ ਦਿਖਣ ਕਰਕੇ ਵੀ ਹਾਦਸੇ ਹੁੰਦੇ ਨੇ। ਬਹੁਤ ਸਾਰਾ ਇਸ ਦੇ ਬਾਰੇ ਇੱਕ ਰਿਸਰਚ ਪੇਪਰ ਜਿਹੜਾ ਛਪਿਆ ਹੈ, ਕਹਿੰਦੇ ਪੁਆਇੰਟ ਕੀ ਹੈ, ਕਾਲੀ ਵਰਸਿਸ ਚਿੱਟੀ ਗੱਡੀ, ਮਤਲਬ ਕਾਲੀ ਹੋਵੇ ਚਿੱਟੀ ਹੋਵੇ, ਕਾਲੀ ਗੱਡੀਆਂ ਜਦੋਂ ਚਿੱਟੀਆਂ ਨਾਲੋਂ 5 ਗੁਣਾ ਜ਼ਿਆਦਾ ਵਿਕਦੀਆਂ ਨੇ, ਪਰ ਹਾਦਸੇ ਸਭ ਤੋਂ ਵੱਧ ਇਸ ਦੇ ਵਿਚਕਾਰ ਹੁੰਦੇ ਨੇ। ਕਹਿੰਦੇ ਐਕਸੀਡੈਂਟ ਦਾ ਰਿਸਕ ਚਿੱਟੀ ਦੇ ਮੁਕਾਬਲੇ ਕਾਲੀ ਦਾ ਰਿਸਕ 12% ਵੱਧ ਹੈ। ਰਾਤ ਨੂੰ ਖਤਰਾ, ਰਾਤ ਜਾਂ ਘੱਟ ਰੋਸ਼ਨੀ ਦੇ ਵਿੱਚ ਕਾਲੀ ਗੱਡੀ ਦੀ ਰਿਸਕ ਦੇ ਵਿੱਚ 40-47% ਤੱਕ ਵੱਧ ਜਾਂਦਾ। ਦੇਸ਼ ਦੇ ਵਿੱਚ ਮੌਤ ਹਰ 3 ਮਿੰਟ ਦੇ ਵਿੱਚ ਇੱਕ ਮੌਤ ਹੋ ਰਹੀ ਹੈ। ਰੋਜ਼ਾਨਾ ਸੜਕ ਹਾਦਸਿਆਂ ਦੇ ਵਿੱਚ 1264 ਸੜਕ ਹਾਦਸੇ ਹੋ ਰਹੇ ਨੇ, ਜਿਸ ਦੇ ਵਿੱਚ 462 ਮੌਤਾਂ ਹੋ ਰਹੀਆਂ ਨੇ। ਜੈਪੁਰ ਦਾ ਇਕੱਲਿਆਂ ਦਾ ਡਾਟਾ ਪਿਛਲੇ 1 ਸਾਲ ਦੇ ਵਿੱਚ 5600 ਹਾਦਸੇ ਹੋਏ ਨੇ, ਜਿਸ ਦੇ ਵਿੱਚ ਰੋਜ਼ 15 ਹਾਦਸੇ ਹੋਏ ਨੇ। 3854 ਚਿੱਟੀਆਂ ਗੱਡੀਆਂ, ਜਿਸ ਦੇ ਵਿੱਚ 1.5% ਹਾਦਸੇ ਹੋਏ ਨੇ। ਇਸ ਤੋਂ ਇਲਾਵਾ 1854 ਕਾਲੀਆਂ ਗੱਡੀਆਂ ਨੇ, ਜਿਸ ਦੇ ਵਿੱਚ 3.5% ਹਾਦਸੇ ਕੇਵਲ ਜੈਪੁਰ ਦੇ ਵਿੱਚ ਹੋਏ ਨੇ, ਜੋ ਕਿ ਕਾਲੀ ਗੱਡੀਆਂ ਦੇ ਨੇ। ਹੁਣ ਕਾਲੀ ਗੱਡੀ ਖਤਰਨਾਕ ਕਿਉਂ ਹੈ? ਵਿਜ਼ੀਬਿਲਟੀ, ਕਹਿੰਦੇ ਡਾਮਰ ਦੇ ਵਿੱਚ ਘੁਲ ਜਾਂਦੀ ਹੈ ਜਿਹੜੀ ਲੁੱਕ ਹੁੰਦੀ ਹੈ ਸੜਕ ਦੀ, ਉਸ ਦੇ ਉੱਤੇ ਰਾਤ ਦੇ ਹਨੇਰੇ ਦੇ ਵਿੱਚ ਰੰਗ ਦੇ ਵਿੱਚ ਇਹ ਗੱਡੀ ਰਲ ਜਾਂਦੀ ਹੈ। ਡਰਾਈਵਰ ਨੂੰ ਦੂਜੇ ਨੂੰ ਦੇਰੀ ਦੇ ਨਾਲ ਨਜ਼ਰ ਆਉਂਦੀ ਹੈ। ਲੋ ਕੌਨਸਪਿਊਕਟੀ ਜਿਸਨੂੰ ਕਹਿੰਦੇ ਨੇ, ਨਜ਼ਰ ਨਾ ਆਉਣਾ, ਔਰ ਉਸ ਤੋਂ ਬਾਅਦ ਰਿਐਕਸ਼ਨ ਤੋਂ ਬਾਅਦ ਟਾਈਮ ਘੱਟ ਹੁੰਦਾ, ਦੇਰ ਨਾਲ ਦਿਸਣ ਕਰਕੇ ਸਾਹਮਣੇ ਵਾਲੇ ਡਰਾਈਵਰ ਨੂੰ ਬ੍ਰੇਕ ਲਗਾਉਣ ਦਾ ਟਾਈਮ ਜਿਹੜਾ ਘੱਟ ਮਿਲਦਾ। ਚਿੱਟੇ ਦਾ ਫਾਇਦਾ ਹੈ, ਚਿੱਟਾ ਰੰਗ ਰੋਸ਼ਨੀ ਨੂੰ ਜ਼ਿਆਦਾ ਰਿਫਲੈਕਟ ਕਰਦਾ ਹੈ। ਧੁੰਦ ਅਤੇ ਮੀਂਹ ਦੇ ਵਿੱਚ ਵੀ ਦੂਰੋਂ ਜਦੋਂ ਗੱਡੀ ਦਿਸ ਜਾਂਦੀ ਹੈ ਤਾਂ ਐਕਸੀਡੈਂਟ ਦਾ ਰਿਸਕ ਜਿਹੜਾ ਘੱਟ ਜਾਂਦਾ। ਹੁਣ ਕਿਸ ਰੰਗ ਦੀ ਕਿੰਨੀ ਗੱਡੀ ਵਿਕਦੀ ਹੈ ਅਤੇ ਕਿੰਨਾ ਰਿਸਕ ਹੈ? ਰੰਗ ਚਿੱਟਾ ਜਿਹੜਾ ਰੰਗ ਹੁੰਦਾ ਹੈ, ਵਿਕਰੀ ਜਿਹੜੀ ਹੁੰਦੀ ਹੈ ਉਸਦੀ 48% ਬੇਸ ਲਾਈਨ ਅਤੇ ਸਭ ਤੋਂ ਸੁਰੱਖਿਅਤ ਜਿਹੜੀ ਹੁੰਦੀ ਹੈ ਚਿੱਟੇ ਰੰਗ ਦੀ ਹੁੰਦੀ ਹੈ। ਗ੍ਰੇ ਕਲਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 17% ਪਲੱਸ 11% ਇਸ ਦੇ ਵਿੱਚ ਰਿਸਕ ਜ਼ਿਆਦਾ ਹੈ। ਸਿਲਵਰ ਕਲਰ ਦੀ ਗੱਡੀ ਜਿਹੜੀ ਹੁੰਦੀ ਹੈ 10% ਵਿਕਦੀ ਹੈ ਅਤੇ 10% ਰਿਸਕ ਵੀ ਇਸ ਦੇ ਵਿੱਚ ਜ਼ਿਆਦਾ ਹੈ। ਕਾਲੇ ਰੰਗ ਦੀ ਗੱਡੀ ਜਿਹੜੀ ਹੁੰਦੀ ਹੈ ਬਲੈਕ ਕਲਰ ਦੀ, ਉਹ 10% ਵਿਕਦੀ ਹੈ, 12% ਰਿਸਕ ਇਸ ਦੇ ਵਿੱਚ ਜ਼ਿਆਦਾ ਹੈ। ਨੀਲੇ ਰੰਗ ਦੀ ਗੱਡੀ ਜਿਹੜੀ ਹੁੰਦੀ ਹੈ 7% ਇਸ ਦੇ ਵਿੱਚ ਵਿਕਦੀ ਹੈ, ਨੀਲੇ ਰੰਗ ਦੀ ਗੱਡੀ ਜਿਹੜੀ ਹੁੰਦੀ ਹੈ ਵਿਕਦੀ ਘੱਟ ਹੈ ਅਤੇ ਰਿਸਕ ਜਿਹੜਾ ਹੈ ਇਸ ਦੇ ਵਿੱਚ 7% ਜ਼ਿਆਦਾ ਹੈ। ਐਕਸਪਰਟ ਦੀ ਰਾਏ ਦੀ ਜੇਕਰ ਗੱਲ ਕਰੀਏ ਤਾਂ ਇਸ ਕਰਕੇ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਵਿੱਚ ਲਾਲ ਪੀਲੇ ਫਲੋਰੋਸੈਂਟ ਵਰਗੇ ਹਾਈ ਵਿਜ਼ੀਬਿਲਟੀ ਰੰਗ ਵਰਤੇ ਜਾਂਦੇ ਨੇ। ਪੀਲਾ ਰੰਗ ਸਭ ਤੋਂ ਸਾਫ਼ ਦਿਖਦਾ ਹੈ, ਤਾਂ ਇਸੇ ਕਰਕੇ ਸਕੂਲ ਦੀ ਬੱਸ ਵੀ ਪੀਲੇ ਰੰਗ ਦੀ ਹੁੰਦੀ ਹੈ। ਹੁਣ ਸਾਨੂੰ ਕਰਨਾ ਕੀ ਚਾਹੀਦਾ? ਜੇਕਰ ਗੱਡੀ ਕਾਲੀ ਹੈ ਤਾਂ ਰਾਤ ਨੂੰ ਹੈੱਡਲਾਈਟ ਹਮੇਸ਼ਾ ਔਨ ਰੱਖੋ, DRL, ਫੋਗ ਲੈਂਪ ਲਗਵਾਓ, ਰਿਫਲੈਕਟਰ ਟੇਪ ਲਗਾਉਣਾ ਸਭ ਤੋਂ ਵਧੀਆ ਹੈ। ਨਵੀਂ ਗੱਡੀ ਲੈ ਰਹੇ ਹੋ ਤਾਂ ਚਿੱਟਾ, ਸਿਲਵਰ, ਲਾਈਟ ਬਲੂ, ਪਰਲ ਵਰਗੇ ਹਲਕੇ ਰੰਗ ਚੁਣੋ, ਵਿਜ਼ੀਬਿਲਟੀ ਬਿਹਤਰ ਹੁੰਦੀ ਹੈ। ਡਰਾਈਵਿੰਗ ਵਿੱਚ ਸਾਵਧਾਨੀ, ਕਾਲੀ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਜਾਂ ਰਾਤ ਨੂੰ ਜ਼ਿਆਦਾ ਅਲਰਟ ਰੱਖੋ। ਯਾਦ ਰੱਖੋ ਸਿਰਫ 12% ਫੈਕਟਰ ਇਹ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਗੱਡੀ ਲੈਂਦੇ ਹੋ ਤਾਂ ਹਮੇਸ਼ਾ ਧਿਆਨ ਦੇ ਨਾਲ ਗੱਡੀ ਚਲਾਓ। ਇਸ ਤੋਂ ਇਲਾਵਾ ਹਮੇਸ਼ਾ ਜਦੋਂ ਰਾਤ ਨੂੰ ਨਿਕਲਦੇ ਹੋ, ਕਿਸੇ ਵੀ ਟਾਈਮ 'ਤੇ ਨਿਕਲਦੇ ਹੋ, ਤਾਂ ਹਮੇਸ਼ਾ ਆਲੇ ਦੁਆਲੇ ਦੇਖ ਕੇ

ਔਰ ਹਾਦਸਿਆਂ ਤੋਂ ਬਚਣ ਦੇ ਲਈ ਸੇਫਟੀ ਮੈਜ਼ਰਮੈਂਟ ਨੂੰ ਜ਼ਰੂਰ ਯੂਜ਼ ਕਰੋ। ਬਣੇ ਰਹੋ ਸਾਡੇ ਨਾਲ FM ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਇੱਕ ਐਂਡ ਜਾਗੀ, ਦੈਨ ਫਿਰ ਉਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ।

ਹਾਂਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਇਸੇ ਤਰੀਕੇ ਦੇ ਨਾਲ ਲੈ ਕੇ ਜਾਰੀ ਹੋ ਰਿਹਾ ਜੀ, ਐਂਡ ਇਨਫੋਰਮੇਸ਼ਨਸ ਲੈ ਕੇ ਹਾਜ਼ਰ ਹੋ ਰਿਹਾ ਜੀ। ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ। ਅਗਲੀ ਇਨਫੋਰਮੇਸ਼ਨ ਹੈ ਜੀ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੈ, ਐਨਜ਼ਾਇਟੀ ਹੋ ਜਾਂਦੀ ਹੈ, ਡਿਪਰੈਸ਼ਨ, ਕਿਤੇ ਨਾ ਕਿਤੇ ਉਸ ਚੀਜ਼ ਦਾ ਲੋਕ ਬਹੁਤ ਜ਼ਿਆਦਾ ਸਾਹਮਣਾ ਕਰ ਰਹੇ ਨੇ। ਅਨੁਲੋਮ ਵਿਲੋਮ, ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਐਕਟੀਵਿਟੀਜ਼ ਨੇ ਜਦੋਂ ਅਸੀਂ ਕਰ ਲੈਂਦੇ ਹਾਂ, ਖਾਸ ਤੌਰ 'ਤੇ ਸਵੇਰੇ ਸਵੇਰੇ ਕਰ ਲੈਂਦੇ ਹਾਂ, ਤਾਂ ਸਾਡਾ ਬਹੁਤ ਵਧੀਆ ਦਿਨ ਨਿਕਲਦਾ ਹੈ। ਇੱਕ ਬਹੁਤ ਸਾਰੀਆਂ ਤੁਹਾਨੂੰ ਪ੍ਰਾਣਾਯਾਮ ਦੱਸ ਰਹੇ ਹਾਂ, ਜਿਸ ਦੇ ਨਾਲ ਕੀ ਹੁੰਦਾ, ਤੁਸੀਂ ਜਦੋਂ ਉਹ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਏਗਾ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਅਨੁਲੋਮ ਵਿਲੋਮ। ਹੁਣ ਕਹਿੰਦੇ ਨੇ ਕਿ ਅਨੁਲੋਮ ਵਿਲੋਮ ਕੰਮ ਕਿਵੇਂ ਕਰਦਾ, ਸਟ੍ਰੈਸ ਬੰਦ ਕਰਨ ਦਾ ਪ੍ਰਾਚੀਨ ਵਿਗਿਆਨ ਹੈ। ਔਰ ਕਹਿੰਦੇ ਨੇ ਕਿ ਦੋਹਾਂ ਸਵਰਾਂ ਦਾ ਸੰਤੁਲਨ, ਸੱਜਾ ਸਵਰ ਜਿਹੜਾ ਕਿ ਗਰਮੀ ਊਰਜਾ ਦਿੰਦਾ ਹੈ, ਖੱਬਾ ਸਵਰ ਚੰਦਰ ਸਵਰ ਸ਼ਾਂਤੀ ਠੰਡਕ ਦਿੰਦਾ। ਅਨੁਲੋਮ ਵਿਲੋਮ ਦੇ ਨਾਲ ਦਿਮਾਗ ਦੇ ਦੋਹਾਂ ਹਿੱਸਿਆਂ ਦੇ ਵਿੱਚ ਸੰਤੁਲਨ ਬਣਦਾ। ਹੁਣ ਵਿਗਿਆਨ ਕੀ ਕਹਿੰਦਾ, ਖੋਜ ਦੱਸਦੀ ਹੈ ਕਿ ਇਸ ਨਾਲ ਦਿਲ ਦੀ ਧੜਕਣ ਦੇ ਵਿੱਚ ਪਰਿਵਰਤਨਸ਼ੀਲਤਾ ਬਿਹਤਰ ਹੁੰਦੀ ਹੈ, ਜੋ ਸਿਹਤਮੰਦ ਦਿਲ ਅਤੇ ਲੰਬੀ ਉਮਰ ਦਾ ਵੱਡਾ ਸੰਕੇਤ ਹੈ। ਆਟੋਨੋਮਿਕ ਨਰਵਸ ਸਿਸਟਮ, ਸੁਚੇਤ ਹੋ ਕੇ ਸਾਹ ਲੈਣ ਦੇ ਨਾਲ ਸਾਡਾ ਸਿਸਟਮ ਜਿਹੜਾ ਹੈ ਫਾਈਟ ਫਲਾਈਟ

0: ਮੋਡ ਤੇ ਨਿਕਲ ਕੇ ਰੈੱਡ ਰੈਸਟ ਡਾਈਜੈਸਟ ਮੋਡ ਦੇ ਵਿੱਚ ਆ ਜਾਂਦਾ। ਅਗਲਾ ਹੈ ਜੀ ਭ੍ਰਾਮਰੀ ਪ੍ਰਾਣਾਯਾਮ। ਭ੍ਰਾਮਰੀ ਦੇ ਨਾਲ ਨਾਈਟ੍ਰਿਕ ਐਸਿਡ 15 ਗੁਣਾ ਵੱਧ ਜਾਂਦਾ। ਕਿਵੇਂ? ਪ੍ਰਾਇਮਰੀ ਵਿੱਚ ਭੋਰੇ ਵਰਗੀ ਆਵਾਜ਼ ਜਦੋਂ ਅਸੀਂ ਕੱਢਦੇ ਹਾਂ ਤਾਂ ਖੋਜ ਸਵੀਡਨ ਕੈਰੋਲਿੰਸਕਾ ਇੰਸਟੀਟਿਊਟ ਮੁਤਾਬਕ ਨੱਕ ਰਾਹੀਂ ਗੂੰਜ ਕਰਨ ਦੇ ਨਾਲ ਸਾਈਨਸ ਵਿੱਚ ਨਾਈਟ੍ਰਿਕ ਆਕਸਾਈਡ 15 ਗੁਣਾ ਵੱਧ ਜਾਂਦਾ। ਇਸ ਦੇ ਨਾਲ ਫਾਇਦਾ ਕੀ ਹੁੰਦਾ? ਗੈਸ ਫੇਫੜਿਆਂ ਨਾਲ ਹਵਾ ਨਲੀਆਂ ਨੂੰ ਖੋਲ੍ਹਦੀ ਹੈ ਅਤੇ ਖੂਨ ਦੇ ਥੱਕੇ ਨੂੰ ਰੋਕਦੀ ਹੈ। ਵਾਇਰਸ ਬੈਕਟੀਰੀਆ ਦੇ ਨਾਲ ਲੜਨ ਦੇ ਵਿੱਚ ਇੱਕ ਵਿਅਕਤੀ ਨੂੰ ਮਦਦ ਮਿਲਦੀ ਹੈ। ਵੇਗਸ ਨਰਵ ਨੂੰ ਐਕਟਿਵ ਕਰਦਾ ਹੈ ਇਹ ਪ੍ਰਾਣਾਯਾਮ। ਵੇਗਸ ਨਰਵਸ ਸਰੀਰ ਦੀ ਸਭ ਤੋਂ ਲੰਬੀ ਨਸ ਦਿਮਾਗ ਨੂੰ ਦਿਲ ਅਤੇ ਪੇਟ ਦੇ ਨਾਲ ਜੋੜਦੀ ਹੈ। ਡੂੰਘਾ ਸਾਹ ਛੱਡਣ ਨਾਲ ਇਹ ਨਸ ਐਕਟਿਵ ਹੁੰਦੀ ਹੈ। ਇਸ ਨਾਲ ਸਰੀਰ ਸਟ੍ਰੈਸ ਮੋਡ ਤੋਂ ਨਿਕਲ ਕੇ ਆਰਾਮ ਦੇ ਮੋਡ ਵਿੱਚ ਆ ਜਾਂਦਾ। ਇਸ ਦੇ ਨਾਲ ਫੇਫੜਿਆਂ ਦੀ ਵਰਤੋਂ ਹੁੰਦੀ ਹੈ। ਆਮ ਤੌਰ 'ਤੇ ਅਸੀਂ ਫੇਫੜਿਆਂ ਦੇ ਨਾਲ ਸਮਰੱਥ ਦੇ ਵਿੱਚ 20% ਤੋਂ 30% ਵਰਤਦੇ ਹਾਂ ਤਾਂ ਪ੍ਰਾਣਾਯਾਮ ਉਹਨਾਂ ਕੋਨਿਆਂ ਤੱਕ ਆਕਸੀਜਨ ਤੱਕ ਪਹੁੰਚਦਾ ਤਾਂ ਜੋ ਨਿਸ਼ਕਿਰਿਆ ਪਾਏ ਜਾਂਦੇ ਨੇ। ਸਰੀਰ ਨੂੰ ਸੁਚਾਰੂ ਬਣਾਉਂਦਾ ਇਹ ਪ੍ਰਾਣਾਯਾਮ। ਤਣਾਅ ਹਾਰਮੋਨ 25% ਤੱਕ ਘੱਟ ਕਰਦਾ ਹੈ। ਨਿਯਮਿਤ ਪ੍ਰਾਣਾਯਾਮ ਦੇ ਨਾਲ ਸਟ੍ਰੈਸ ਹਾਰਮੋਨ ਘੱਟਦੇ ਨੇ, ਦਿਮਾਗ ਤੇਜ਼ ਹੁੰਦਾ ਹੈ, ਪ੍ਰੀ ਫਰੰਟ ਕਾਰਟੈਕਸ ਸਰਗਰਮ ਹੁੰਦਾ ਜਿਸ ਨਾਲ ਫੈਸਲਾ ਲੈਣ ਦੀ ਸਮਰੱਥਾ ਅਤੇ ਇਕਾਗਰਤਾ ਵੱਧਦੀ ਹੈ। ਇਸ ਨਾਲ ਬਾਡੀ ਜਿਹੜੀ ਹੈ ਡੀਟੌਕਸ ਹੁੰਦੀ ਹੈ, ਲਿੰਫੈਟਿਕ ਸਿਸਟਮ ਬਿਹਤਰ ਕੰਮ ਕਰਦਾ ਹੈ ਜੋ ਸਰੀਰ ਵਿੱਚੋਂ ਗੰਦਗੀ ਬਾਹਰ ਕੱਢਣ ਦੇ ਲਈ ਡਰੇਨੇਜ ਪਾਈਪ ਵਰਗਾ ਕੰਮ ਕਰਦਾ। ਮਤਲਬ ਬਾਡੀ ਜਿਹੜੀ ਹੈ ਪੂਰੀ ਤਰ੍ਹਾਂ ਕਲੀਨ ਹੋ ਜਾਂਦੀ ਹੈ ਅਜਿਹੀ ਚੀਜ਼ਾਂ ਨੂੰ ਜਦੋਂ ਅਸੀਂ ਆਪਣੀ ਬਾਡੀ 'ਤੇ ਅਪਲਾਈ ਕਰਦੇ ਹਾਂ, ਐਂਡ ਸਾਨੂੰ ਡਾਕਟਰਸ ਦੇ ਕੋਲ ਜਾਣਾ ਨਹੀਂ ਪੈਂਦਾ। ਇਸ ਦੇ ਨਾਲ ਸਾਡਾ ਸਰੀਰ ਜਿਹੜਾ ਸਵਸਥ ਰਹਿੰਦਾ ਹੈ, ਸਟ੍ਰੈਸ ਖਤਮ ਹੁੰਦਾ ਹੈ, ਐਨਜ਼ਾਇਟੀ ਖਤਮ ਹੁੰਦੀ ਹੈ, ਡਿਪਰੈਸ਼ਨ ਖਤਮ ਹੁੰਦਾ ਹੈ। ਔਰ ਇਸ ਦੇ ਨਾਲ ਇੱਕ ਗੱਲ ਹੋਰ ਕਹਾਂਗੇ, ਜੇਕਰ ਤੁਸੀਂ ਸਮਾਰਟਫੋਨਸ ਦਾ ਯੂਜ਼ ਕਰ ਰਹੇ ਹੋ ਤਾਂ ਉਸਦਾ ਇਸਤੇਮਾਲ ਤੁਹਾਡਾ ਤੁਹਾਨੂੰ ਬਿਲਕੁਲ ਘਟਾ ਦੇਣਾ ਚਾਹੀਦਾ ਹੈ। ਜ਼ਰੂਰਤ ਹੋਏ ਤਾਂ ਯੂਜ਼ ਕਰੋ, ਅਦਰਵਾਈਜ਼ ਤੁਹਾਡੀ ਜ਼ਿੰਦਗੀ ਬਹੁਤ ਸੁਖਾਲੀ ਇਹਨਾਂ ਚੀਜ਼ਾਂ ਤੋਂ ਬਿਨਾਂ ਨਿਕਲ ਸਕਦੀ ਹੈ। ਯੋਗ ਨੂੰ ਜ਼ਰੂਰ ਅਪਣਾਓ, ਵਾਕ ਕਰਿਆ ਕਰੋ, ਜਿਮ ਜਾਇਆ ਕਰੋ, ਐਂਡ ਵਧੀਆ ਖਾਣਾ ਖਾਇਆ ਕਰੋ।
1: ਦਿਲਾਂ ਦੇ ਘਰ, ਦਿਲਾਂ ਦੇ ਘਰ, ਬਣਾ ਦੇ ਘਰ, ਦਿਲਾਂ ਦੇ ਘਰ।
2: ਓ ਮਾਈ ਗੋਡ, ਦਿਸ ਇਜ਼ ਓਰਿਜਿਨਲ।

0: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬਿਲਕੁਲ ਜੀ, FM ਐਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਐਂਡ ਅਗਲੀ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਹੈ ਜੀ ਉਹ ਤੁਹਾਨੂੰ ਦੱਸ ਦਿੰਦੇ ਹਾਂ। ਉਹ ਕਿਹੜੀ ਹੈ ਉਹ ਤੁਹਾਨੂੰ ਦੱਸਦੇ ਹਾਂ। ਕਹਿੰਦੇ ਨੇ ਕਿ ਤੁਹਾਨੂੰ ਅਕਸਰ ਦੇਖਿਆ ਹੋਵੇਗਾ ਕਿ ਸਕਿੰਟਾਂ ਦੇ ਵਿੱਚ ਫਿੰਗਰ ਪ੍ਰਿੰਟ ਦੇ ਨਾਲ ਅਪਰਾਧੀਆਂ ਦੀ ਪਹਿਚਾਣ ਕੀਤੀ ਜਾਂਦੀ ਹੈ ਨਾ। ਹੁਣ ਕਹਿੰਦੇ ਫਿੰਗਰ ਪ੍ਰਿੰਟ ਅਪਰਾਧੀਆਂ ਦੀ ਪਹਿਚਾਣ ਇਹ ਵਿਗਿਆਨ ਐਪ ਹੈ ਕੀ ਹੈ। ਕਹਿੰਦੇ ਭਾਰਤੀ ਪੁਲਿਸਿੰਗ ਅਤੇ ਕ੍ਰਿਮੀਨਲ ਜਸਟਿਸ ਸਿਸਟਮ 'ਚ ਇੱਕ ਨਵੇਂ ਡਿਜੀਟਲ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NCRB ਦਾ ਵਿਗਿਆਨ ਐਪ ਲਾਂਚ ਕੀਤਾ ਹੈ ਜੋ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਸ਼ਕਤੀਸ਼ਾਲੀ ਡਿਜੀਟਲ ਹਥਿਆਰ ਦੇਵੇਗਾ। ਇਸ ਤਕਨੀਕ ਦੀ ਮਦਦ ਨਾਲ ਹੁਣ ਸ਼ੱਕੀਆਂ ਅਤੇ ਅਪਰਾਧੀਆਂ ਦੀ ਫਿੰਗਰ ਪ੍ਰਿੰਟ ਆਧਾਰਿਤ ਪਛਾਣ ਮਹਿਜ਼ 35 ਸੈਕਿੰਡ 'ਚ ਕੀਤੀ ਜਾ ਸਕੇਗੀ। ਜਾਣਦੇ ਹਾਂ ਕਿ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਐਪ ਕੰਮ ਕਿਵੇਂ ਕਰੇਗਾ, ਭਾਰਤੀ ਪੁਲਿਸਿੰਗ ਨੂੰ ਬਦਲੇਗਾ ਕਿਵੇਂ, ਵਿਗਿਆਨ ਐਪ ਕੰਮ ਕਿਵੇਂ ਕਰਦਾ। ਇਹ ਐਪ ਘਟਨਾ ਸਥਲ 'ਤੇ ਹੀ ਫਿੰਗਰ ਪ੍ਰਿੰਟ ਪਛਾਣਨ ਦੀ ਸਹੂਲਤ ਦਿੰਦਾ ਹੈ। ਜਦੋਂ ਵੀ ਪੁਲਿਸ ਕਿਸੇ ਸ਼ੱਕੀ ਨੂੰ ਫੜੇਗੀ ਤਾਂ ਉਸਦੇ ਫਿੰਗਰ ਪ੍ਰਿੰਟ ਨੂੰ ਇਸ ਐਪ ਦੇ ਜ਼ਰੀਏ ਸਕੈਨ ਕੀਤਾ ਜਾਵੇਗਾ। ਇਹ ਐਪ ਸਿੱਧਾ ਬੈਕਐਂਡ 'ਤੇ ਮੌਜੂਦ ਇੱਕ ਵਿਸ਼ਾਲ ਨੈਸ਼ਨਲ ਡੇਟਾਬੇਸ ਨਾਲ ਕਨੈਕਟ ਹੋ ਕੇ ਮਾਤਰ 35 ਸੈਕਿੰਡ 'ਚ ਸ਼ੱਕੀ ਦਾ ਅਪਰਾਧਿਕ ਇਤਿਹਾਸ ਦੱਸ ਦੇਵੇਗਾ। ਇਸ ਦਾ ਡੇਟਾਬੇਸ ਕਿੰਨਾ ਵੱਡਾ ਅਤੇ ਕਿਸ ਦੇ ਨਾਲ ਜੁੜਿਆ ਹੈ, ਗ੍ਰਹਿ ਮੰਤਰਾਲੇ ਦੇ ਪ੍ਰਮਾਣਕ ਅੰਕੜਿਆਂ ਅਨੁਸਾਰ ਇਸ ਐਪ ਨੂੰ ਨੈਸ਼ਨਲ ਆਟੋਮੇਟਿਡ ਫਿੰਗਰ ਪ੍ਰਿੰਟ ਆਈਡੈਂਟੀਫਿਕੇਸ਼ਨ ਸਿਸਟਮ ਦੇ ਨਾਲ ਜੋੜਿਆ ਗਿਆ ਹੈ। ਵਰਤਮਾਨ 'ਚ ਇਸ ਕੇਂਦਰੀ ਡੇਟਾਬੇਸ 'ਚ 1.29 ਕਰੋੜ ਦੇ ਅਧਿਕ ਅਪਰਾਧੀਆਂ ਦੇ ਫਿੰਗਰ ਪ੍ਰਿੰਟਸ ਅਤੇ ਅਪਰਾਧਿਕ ਰਿਕਾਰਡਸ ਦਰਜ ਨੇ। ਪੁਲਿਸ ਜਿਵੇਂ ਹੀ ਨਵਾਂ ਕ੍ਰਿਮੀਨਲ ਰਿਕਾਰਡ ਬਣਾਏਗੀ ਤਾਂ ਡੇਟਾਬੇਸ ਰੀਅਲ ਟਾਈਮ 'ਚ ਅਪਡੇਟ ਹੁੰਦਾ ਰਹੇਗਾ। ਇਸ ਨਾਲ ਜਾਂਚ 'ਚ ਕੀ ਫਾਇਦੇ ਹੋਣਗੇ, ਤੁਰੰਤ ਪਛਾਣ ਹੋ ਸਕੇਗੀ। ਪਹਿਲਾਂ ਸ਼ੱਕੀਆਂ ਦੇ ਪ੍ਰਿੰਟ ਫਿੰਗਰ ਪ੍ਰਿੰਟਸ 'ਚ ਲੈਬ ਭੇਜਣ ਅਤੇ ਮਿਲਾਨ 'ਚ ਕਈ ਦਿਨਾਂ ਦਾ ਹਫ਼ਤਾ ਲੱਗ ਜਾਂਦਾ ਸੀ, ਜਿਸ ਨਾਲ ਅਪਰਾਧੀ ਨੂੰ ਬੇਲ ਮਿਲਣ ਜਾਂ ਭੱਜਣ ਦਾ ਮੌਕਾ ਮਿਲ ਜਾਂਦਾ ਸੀ। ਇਹ ਕੰਮ 35 ਸੈਕਿੰਡ 'ਚ ਹੋ ਜਾਵੇਗਾ। ਅੰਤਰਰਾਜੀ ਟਰੈਕਿੰਗ, ਜੇਕਰ ਕੋਈ ਅਪਰਾਧੀ ਇੱਕ ਰਾਜ 'ਚ ਅਪਰਾਧ ਕਰਕੇ ਦੂਜੇ ਰਾਜ 'ਚ ਲੁਕ ਜਾਂਦਾ ਹੈ ਤਾਂ ਉੱਥੇ ਸਥਾਨਕ ਪੁਲਿਸ ਵੀ ਇੰਨੇ ਬਹੁਤ ਵੱਡੇ ਡੇਟਾਬੇਸ ਨੂੰ ਦੇ ਜ਼ਰੀਏ ਉਸਨੂੰ ਤੁਰੰਤ ਫੜ ਲਵੇਗੀ। ਪੁਖਤਾ ਵਿਗਿਆਨਿਕ ਸਬੂਤ, ਅਦਾਲਤ 'ਚ ਫਿੰਗਰ ਪ੍ਰਿੰਟਸ ਨੂੰ ਅਕੋਰਟ ਡਿਜੀਟਲ ਸਬੂਤ ਮੰਨਿਆ ਜਾਂਦਾ, ਜਿਸ ਨਾਲ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦੀ ਦਰ 'ਚ ਭਾਰੀ ਸੁਧਾਰ ਹੋਵੇਗਾ। ਤਾਂ ਬਿਲਕੁਲ ਅਪਰਾਧੀਆਂ ਨੂੰ ਫੜਨਾ ਜਿੱਥੇ ਪਹਿਲਾਂ ਮੁਸ਼ਕਲ ਹੁੰਦਾ ਸੀ, ਹੁਣ ਬਹੁਤ ਜ਼ਿਆਦਾ ਸੌਖਾ ਹੋ ਜਾਊਗਾ ਸਾਡੀ ਇੰਡੀਅਨ ਪੁਲਿਸ ਦੇ ਲਈ।

ਗਾਣਾ ਖਤਮ ਹੋਇਆ, ਸ਼ੋਅ ਨਹੀਂ ਖਤਮ ਹੋਇਆ। ਹਾਂਜੀ, ਇਨਫੋ ਟਾਈਮਸ ਪ੍ਰੋਗਰਾਮ ਅਜੇ ਚੱਲ ਰਿਹਾ ਅਤੇ ਐਂਡ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨੀਆਂ ਨੇ। ਹੁਣ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਕੁਝ ਹੈਲਥ ਟਿਪਸ ਦੇ ਬਾਰੇ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਲੋਕਾਂ ਨੂੰ ਡਾਇਬਟੀਜ਼, ਕੋਲੈਸਟਰੋਲ ਵਰਗੀਆਂ ਸਮੱਸਿਆਵਾਂ ਆਮ ਕਿਤੇ ਨਾ ਕਿਤੇ ਹੋ ਗਈਆਂ ਨੇ। ਹੁਣ ਗਰਮੀਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ, ਬਟ ਸਾਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਸਹਾਰਾ ਲੈ ਕੇ ਅਸੀਂ ਕਿਹੜੀਆਂ ਚੀਜ਼ਾਂ ਅਸੀਂ ਆਪਣੇ ਬੋਡੀ ਦੇ ਵਿੱਚ ਦੂਰ ਕਰ ਸਕਦੇ ਹਾਂ। ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਾ ਕਰਨ ਦੇ ਲਈ, ਹੈਲਦੀ ਰੱਖਣ ਦੇ ਲਈ ਅਸੀਂ ਬਹੁਤ ਸਾਰੀਆਂ ਪ੍ਰਕਿਰਤਿਕ ਚੀਜ਼ਾਂ ਦਾ ਸਹਾਰਾ ਲੈਂਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਹੈ ਜੀ ਤੂਤ ਦੇ ਪੱਤੇ। ਸ਼ਹਿਤੂਤ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਗਰਮੀਆਂ ਦੇ ਵਿੱਚ ਜਿਹੜੀ ਹੈ ਅਸੀਂ ਤੂਤ ਖਾਂਦੇ ਹਾਂ। ਉਸ ਦੇ ਵਿੱਚ ਆਯੁਰਵੈਦਿਕ ਪਰੰਪਰਿਕ ਚਿਕਿਤਸਾ ਦੇ ਵਿੱਚ ਸ਼ਹਿਤੂਤ ਦੇ ਜਿਹੜੇ ਪੱਤੇ ਨੇ ਬਹੁਤ ਸਾਰੇ ਇਸਦੇ ਫਾਇਦੇ ਸ਼ਾਮਿਲ ਨੇ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਜਿਹੜੀ ਹੈ ਸ਼ਹਿਤੂਤ ਦੇ ਪੱਤਿਆਂ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ। ਸ਼ਹਿਤੂਤ ਦੇ ਪੱਤੇ ਪ੍ਰਕਿਰਤਿਕ ਤੱਤ ਇਸ ਵਿੱਚ ਪਾਏ ਜਾਂਦੇ ਨੇ। ਬਲੱਡ ਸ਼ੂਗਰ ਲੈਵਲ ਨੂੰ ਨੋਰਮਲ ਕਰਨ ਦੇ ਲਈ ਬਹੁਤ ਸਾਰੇ ਸ਼ੋਧਾਂ ਦੇ ਅਨੁਸਾਰ ਇਸ ਦੇ ਵਿੱਚ ਦੋ ਤਰ੍ਹਾਂ ਦੇ ਡਾਇਬਟੀਜ਼ ਨੂੰ ਮਰੀਜ਼ਾਂ ਦੇ ਵਿੱਚ ਲਾਭਕਾਰੀ ਹੋ ਸਕਦੇ ਨੇ। ਗਰਮੀਆਂ ਦੇ ਵਿੱਚ ਸਰੀਰ ਨੂੰ ਦੇ ਵਿੱਚ ਜਦੋਂ ਥਕਾਨ ਵੱਧ ਜਾਂਦੀ ਹੈ ਤਾਂ ਸ਼ਹਿਤੂਤ ਦੇ ਪੱਤਿਆਂ ਦੇ ਵਿੱਚ ਜਿਹੜੇ ਪੋਸ਼ਕ ਤੱਤ ਹੁੰਦੇ ਨੇ ਸਰੀਰ ਨੂੰ ਠੰਡਕ ਦੇਣ ਦੇ ਲਈ ਊਰਜਾ ਬਣਾਈ ਰੱਖਣ ਦੇ ਵਿੱਚ ਮਦਦ ਕਰਦੇ ਨੇ। ਦੂਜਾ ਹੈ ਜੀ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਜੋ ਹੈ ਡਾਇਜੈਸਟਿਵ ਸਿਸਟਮ ਨੂੰ ਬਹੁਤ ਵਧੀਆ ਰੱਖਦਾ ਹੈ ਜੀ ਸ਼ਹਿਤੂਤ ਦੇ ਪੱਤੇ। ਇਸ ਵਿੱਚ ਜਿਹੜੇ ਪੋਸ਼ਕ ਤੱਤ ਪਾਏ ਜਾਂਦੇ ਨੇ ਪਾਚਨ ਤੰਤਰ ਨੂੰ ਬਿਹਤਰ ਬਣਾਉਣ ਦੇ ਲਈ, ਇਸ ਦੇ ਵਿੱਚ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਜੜੀਆਂ ਰਾਹਤ ਦੇਣ ਦੇ ਲਈ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦੇ ਨੇ। ਇਸ ਤੋਂ ਇਲਾਵਾ ਇਹਨਾਂ ਪੱਤਿਆਂ ਦੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨਸ ਪਾਏ ਜਾਂਦੇ ਨੇ ਜੋ ਸਰੀਰ ਦੇ ਵਿੱਚ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਮਜ਼ਬੂਤ ਕਰਦੇ ਨੇ, ਕੋਲੈਸਟਰੋਲ ਨੂੰ ਘੱਟ ਕਰਦੇ ਨੇ। ਬਹੁਤ ਸਾਰੇ ਸਟੱਡੀਜ਼ ਦੇ ਵਿੱਚ ਪਾਇਆ ਗਿਆ ਹੈ ਕਿ ਕੋਲੈਸਟਰੋਲ ਨੂੰ ਘੱਟ ਕਰਨ ਦੇ ਵਿੱਚ, ਦਿਲ ਦੀ ਸਿਹਤ ਨੂੰ ਬਿਹਤਰ ਰੱਖਣ ਦੇ ਲਈ, ਹਾਰਟ ਡਿਸੀਜ਼ ਦਾ ਖਤਰਾ ਘੱਟ ਕਰਨ ਦੇ ਲਈ ਸ਼ਹਿਤੂਤ ਦੇ ਪੱਤੇ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦੇ ਨੇ। ਹੁਣ ਕਹਿੰਦੇ ਨੇ ਕਿ ਇਸਦਾ ਸੇਵਨ ਕਿੱਦਾਂ ਕਰਨਾ, ਇਸ ਨੂੰ ਖਾਣਾ ਕਿਵੇਂ ਹੈ। ਸਵੇਰੇ ਸਵੇਰੇ ਖਾਲੀ ਪੇਟ ਦੋ ਤਿੰਨ ਸ਼ਹਿਤੂਤ ਦੇ ਤਾਜ਼ੇ ਪੱਤੇ ਚੰਗੀ ਤਰ੍ਹਾਂ ਧੋ ਕੇ ਚਬਾਏ ਜਾਣ ਜਾਂ ਫਿਰ ਇਹਨਾਂ ਪੱਤਿਆਂ ਦੀ ਚਾਹ ਬਣਾ ਕੇ ਜੇਕਰ ਪੀਤੀ ਜਾਵੇ ਤਾਂ ਪ੍ਰਕਿਰਤਿਕ ਚੀਜ਼ ਦਾ ਸੇਵਨ ਕਰਨਾ ਨੁਕਸਾਨਦੇਹ ਨਹੀਂ ਹੁੰਦਾ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਹਿਲਾਂ ਕੋਈ ਬਿਮਾਰੀ ਹੈ ਤਾਂ ਪਹਿਲਾਂ ਤੁਸੀਂ ਦਵਾਈ ਲੈ ਲਓ, ਤਾਂ ਸ਼ਹਿਤੂਤ ਦੇ ਪੱਤੇ ਨਿਯਮਿਤ ਤੌਰ 'ਤੇ ਖਾਣੇ ਸ਼ੁਰੂ ਕਰ ਦਿਓ। ਇਸ ਤੋਂ ਪਹਿਲਾਂ ਜੇਕਰ ਤੁਸੀਂ ਕਦੇ ਨਹੀਂ ਖਾਧੇ ਤਾਂ ਡਾਕਟਰਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਸ਼ਹਿਤੂਤ ਦੇ ਪੱਤਿਆਂ ਦੇ ਵਿੱਚ ਜਿਹੜੇ ਪੋਸ਼ਕ ਤੱਤ ਭਰਪੂਰ ਹੁੰਦੇ ਨੇ, ਗਰਮੀਆਂ ਦੇ ਵਿੱਚ ਇਸ ਦੀ ਸੀਮਿਤ ਮਾਤਰਾ ਦੇ ਵਿੱਚ ਸੇਵਨ ਕਰਨ ਦੇ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ, ਪਾਚਨ ਦੀ ਪ੍ਰਕਿਰਿਆ ਨੂੰ ਸਹੀ ਕਰਨ ਦੇ ਵਿੱਚ, ਠੰਡਕ ਦੇਣ ਦੇ ਵਿੱਚ ਮਦਦ ਕਰਦਾ। ਸੋ ਬਿਲਕੁਲ FM 102.7 MHz ਦੇ ਉੱਤੇ ਅਗਲੀ ਇਨਫੋਰਮੇਸ਼ਨ ਵੀ ਜਲਦੀ ਲੈ ਕੇ ਹਾਜ਼ਰ ਹੋ ਕਰਾਂਗੇ ਹੋਵਾਂਗੇ। ਉਸ ਤੋਂ ਪਹਿਲਾਂ ਇੱਕ ਘੈਂਟ ਜਿਹਾ ਗੀਤ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਜੀ ਤੁਹਾਡਾ ਮਿੱਤਰ RJ ਪ੍ਰਵਿੰਦਰ FM 102.7 MHz ਦੇ ਉੱਤੇ।

ਹਾਂਜੀ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਜਲੰਧਰ ਦਾ ਰੋਇਨ ਪਹੁੰਚਾਉਣਾ ਤੁਸੀਂ ਟਿਊਨ ਕੀਤਾ ਹੋਇਆ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਗੱਲਬਾਤ ਕਰ ਰਹੇ ਹਾਂ ਜੀ ਇਨਫੋਰਮੇਸ਼ਨਸ ਦੇ ਪਿਟਾਰੇ ਦੇ ਵਿੱਚੋਂ ਵੱਖ ਵੱਖ ਇਨਫੋਰਮੇਸ਼ਨਸ ਲੈ ਕੇ ਤੁਹਾਡਾ ਮਿੱਤਰ ਇਨਫੋਰਮੇਸ਼ਨਸ ਲੈ ਕੇ ਹਾਜ਼ਰ ਹੋ ਰਿਹਾ ਕਿਉਂਕਿ ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ ਹੈ। ਅਗਲੀ ਇਨਫੋਰਮੇਸ਼ਨ ਹੈ ਜੀ, ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਹੈ ਨਾ। ਇਸਦਾ ਮਤਲਬ ਇਹ ਕਿ ਔਲਾ ਖਾਣ ਦੇ ਵਿੱਚ ਸ਼ੁਰੂ ਸ਼ੁਰੂ 'ਚ ਕੌੜਾ ਲੱਗਦਾ ਜਾਂ ਕਸੈਲਾ ਲੱਗਦਾ ਜਾਂ ਉਹਦਾ ਟੇਸਟ ਬਕਬਕਾ ਜਿਹਾ ਲੱਗਦਾ, ਬਾਅਦ ਵਿੱਚ ਜਦੋਂ ਅਸੀਂ ਪਾਣੀ ਪੀਂਦੇ ਹਾਂ ਤਾਂ ਮੂੰਹ ਮਿੱਠਾ ਹੋ ਜਾਂਦਾ। ਇਹ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ, ਬਿਲਕੁਲ ਉਵੇਂ ਜਿਵੇਂ ਸਿਆਣੇ ਜਾਂ ਬਜ਼ੁਰਗਾਂ ਦਾ ਜਾਂ ਗੁਰੂਆਂ ਦਾ ਕਹਿਣਾ, ਸ਼ੁਰੂ ਸ਼ੁਰੂ ਦੇ ਵਿੱਚ ਗੱਲ ਉਹਨਾਂ ਦੀ ਕੌੜੀ ਲੱਗਦੀ ਹੈ ਜਾਂ ਮੁਸ਼ਕਿਲ ਲੱਗਦੀ ਹੈ, ਪਰ ਸਮਾਂ ਬੀਤਣ 'ਤੇ ਉਸ ਦਾ ਨਤੀਜਾ ਬਹੁਤ ਮਿੱਠਾ ਜਾਂ ਫਾਇਦੇਮੰਦ ਹੁੰਦਾ। ਇਸ ਕਹਾਵਤ ਦੇ ਪਿੱਛੇ ਇੱਕ ਇਤਿਹਾਸਕ ਕਹਾਣੀ ਹੈ, ਪਰ ਇਸ ਨੂੰ ਸਮਝਾਉਣ ਦੇ ਲਈ ਪੰਜਾਬੀ ਸੱਭਿਆਚਾਰ ਵਿੱਚ ਇੱਕ ਬਹੁਤ ਪ੍ਰਚਲਿਤ ਇੱਕ ਸਿੱਖਿਆਦਾਇਕ ਕਹਾਣੀ ਸੁਣਾਈ ਜਾਂਦੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਇੱਕ ਬਹੁਤ ਚੰਗੀ ਕਹਾਣੀ ਹੈ, ਲੋਕ ਕਹਾਣੀ ਹੈ। ਕਹਿੰਦੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਕਿਸਾਨ ਰਹਿੰਦੇ ਸੀ, ਉਸਦੇ 3 ਪੁੱਤਰ ਸਨ, 3ੋਂ ਹੱਟੇ ਕੱਟੇ ਸਨ, ਬਹੁਤ ਆਲਸੀ ਸੀ, ਸਾਰਾ ਦਿਨ ਬਿਨਾਂ ਕਿਸੇ ਕੰਮ ਦੇ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ। ਜਦੋਂ ਬਜ਼ੁਰਗ ਬਿਮਾਰ ਹੋਇਆ ਤਾਂ ਉਸਨੂੰ ਲੱਗਿਆ ਕਿ ਉਸਦਾ ਆਖਰੀ ਸਮਾਂ ਨੇੜੇ ਹੈ, ਤਾਂ ਉਸਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ। ਉਸਨੇ ਜਾਣ ਲੱਗਿਆ ਕਿਹਾ ਕਿ ਉਸਨੇ ਸਿੱਧੇ ਤੌਰ 'ਤੇ ਉਹਨਾਂ ਨੂੰ ਕੰਮ ਕਰਨ ਲਈ ਕਿਹਾ, ਤਾਂ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਉਸਨੇ 3 ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਮੇਰੇ ਬੱਚਿਓ, ਮੇਰੇ ਹੁਣ ਜਾਣ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਬੱਚਿਓ ਆਪਣੇ ਜੀਵਨ ਭਰ ਦੀ ਕਮਾਈ ਅਤੇ ਸੋਨੇ ਦੇ ਸਿੱਕੇ ਅਤੇ ਖੇਤਾਂ ਦੇ ਕਿੱਤੇ ਨੱਪੇ ਜੋ ਛੁਪਾਏ ਹੋਏ ਹਨ, ਮੇਰੇ ਜਾਣ ਤੋਂ ਬਾਅਦ ਤੁਸੀਂ ਖੇਤ ਨੂੰ ਪੁੱਟ ਕੇ ਖਜ਼ਾਨਾ ਕੱਢ ਲਿਓ ਅਤੇ ਆਪਸ ਦੇ ਵਿੱਚ ਵੰਡ ਲਿਓ। ਕੁਝ ਦਿਨਾਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ, ਖਜ਼ਾਨੇ ਦੀ ਭਾਲ ਦੇ ਵਿੱਚ ਦੱਸਦੀ ਹੈ ਕਿ ਮੁੰਡੇ ਲੱਗ ਜਾਂਦੇ ਨੇ। ਪਿਤਾ ਦੇ ਸੰਸਕਾਰ ਤੋਂ ਬਾਅਦ 3 ਭਰਾਵਾਂ ਦੇ ਮਨ ਦੇ ਵਿੱਚ ਖਜ਼ਾਨੇ ਦਾ ਲਾਲਚ ਜਾਗ ਗਿਆ। ਉਹ ਅਗਲੀ ਸਵੇਰ ਕਹੀਆਂ ਕੁਲਹਾੜੀਆਂ ਅਤੇ ਖੇਤ ਵਿੱਚ ਲੈ ਕੇ ਪਹੁੰਚ ਜਾਂਦੇ ਨੇ। ਖਜ਼ਾਨਾ ਲੱਭਣ ਦੇ ਚੱਕਰ ਦੇ ਵਿੱਚ ਦਿਨ ਰਾਤ ਇੱਕ ਕਰਕੇ ਪੂਰਾ ਖੇਤ ਡੂੰਘਾ ਪਾੜ ਸੁੱਟਦੇ ਨੇ, ਪੂਰਾ ਖੇਤ ਛਾਣ ਮਾਰਿਆ, ਖੇਤ ਦੇ ਵਿੱਚ ਸੋਨੇ ਦਾ 1 ਵੀ ਸਿੱਕਾ ਨਹੀਂ ਪ੍ਰਾਪਤ ਹੋਇਆ। 3ੋਂ ਭਰਾ ਬਹੁਤ ਨਿਰਾਸ਼ ਹੋਏ, ਆਪਣੇ ਪਿਤਾ ਨੂੰ ਕੋਸਣ ਲੱਗੇ ਕਿ ਮਰਦੇ ਮਰਦੇ ਵੀ ਬੁੱਢਾ ਸਾਡੇ ਨਾਲ ਝੂਠ ਬੋਲ ਕੇ ਚਲਾ ਗਿਆ ਅਤੇ ਸਾਨੂੰ ਥਕਾ ਦਿੱਤਾ। ਫਿਰ ਉਸ ਤੋਂ ਬਾਅਦ ਉਹਨਾਂ ਦੀ ਕਿਸਮਤ ਕਿਵੇਂ ਬਦਲਦੀ ਹੈ? ਕਹਿੰਦੇ ਨੇ ਕਿ ਉਸ ਪਿੰਡ ਦੇ ਵਿੱਚ ਇੱਕ ਹੋਰ ਸਿਆਣਾ ਬਜ਼ੁਰਗ ਸੀ, ਉਹਨਾਂ ਦੇ ਪਿਤਾ ਦਾ ਦੋਸਤ ਸੀ। ਜਦੋਂ ਉਸਨੇ ਭਰਾਵਾਂ ਨੂੰ ਨਿਰਾਸ਼

ਦੇਖਿਆ ਤਾਂ ਉਹਨਾਂ ਦੇ ਕੋਲ ਆਇਆ ਅਤੇ ਬੋਲਿਆ, ਬੱਚਿਓ ਤੁਸੀਂ ਖੇਤ ਨੂੰ ਇੰਨੀ ਚੰਗੀ ਤਰ੍ਹਾਂ ਪੁੱਟ ਦਿੱਤਾ ਹੈ, ਇਸ ਵਿੱਚ ਕਣਕ ਕਿਉਂ ਨਹੀਂ ਬੀਜ ਕੇ ਸੁੱਟ ਦਿੰਦੇ? ਖੇਤ ਖਾਲੀ ਛੱਡਣ ਦਾ ਕੀ ਫਾਇਦਾ? ਭਰਾਵਾਂ ਨੇ ਸੋਚਿਆ ਕਿ ਹੁਣ ਮਿਹਨਤ ਤਾਂ ਹੋ ਗਈ ਹੈ, ਚਲੋ ਬੀਜ ਵੀ ਪਾਈ ਦਿੰਦੇ ਹਾਂ। ਖੇਤ ਵਿੱਚ ਬੀਜ ਪਾ ਦਿੱਤੇ, ਕਿਉਂਕਿ ਖੇਤ ਪੁਟਾਈ ਬਹੁਤ ਡੂੰਘੀ ਅਤੇ ਵਧੀਆ ਹੋਈ ਸੀ ਤਾਂ ਉਸ ਖੇਤ ਵਿੱਚ ਇੰਨੀ ਸ਼ਾਨਦਾਰ ਅਤੇ ਭਰਪੂਰ ਫਸਲ ਹੋਈ ਜੋ ਪੂਰੇ ਇਲਾਕੇ ਦੇ ਵਿੱਚ ਕਿਸੇ ਦੇ ਖੇਤ ਦੇ ਵਿੱਚ ਨਾ ਹੋਈ ਹੋਵੇ। ਜਦੋਂ ਉਹਨਾਂ ਨੇ ਫਸਲ ਵੇਚੀ ਤਾਂ ਉਮੀਦ ਤੋਂ ਜ਼ਿਆਦਾ ਮੁਨਾਫਾ ਹੋਇਆ ਅਤੇ ਉਹਨਾਂ ਦੀ ਜੇਬ ਪੈਸਿਆਂ ਦੇ ਨਾਲ, ਮੋਹਰਾਂ ਦੇ ਨਾਲ ਭਰ ਗਈ। ਫਿਰ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਪਤਾ ਲੱਗਿਆ, ਅਸਲੀ ਗਿਆਨ ਪ੍ਰਾਪਤ ਹੋਇਆ। ਕਹਿੰਦੇ ਜਦੋਂ ਤਿੰਨੇ ਭਰਾ ਪੈਸੇ ਲੈ ਕੇ ਘਰ ਮੁੜ ਰਹੇ ਸਨ ਤਾਂ ਰਸਤੇ ਦੇ ਵਿੱਚ ਉਹੀ ਸਿਆਣਾ ਬਜ਼ੁਰਗ ਮਿਲਿਆ। ਵੱਡੇ ਭਰਾ ਨੇ ਮੁਸਕਰਾਉਂਦੇ ਹੋਏ ਕਿਹਾ, ਬਾਬਾ ਅੱਜ ਸਾਨੂੰ ਸਮਝ ਆਇਆ ਕਿ ਸਾਡੇ ਪਿਤਾ ਜੀ ਸਾਨੂੰ ਖੇਤ ਵਿੱਚ ਕਿਹੜੇ ਖਜ਼ਾਨੇ ਦੀ ਗੱਲ ਕਰ ਰਹੇ ਸਨ। ਉਹ ਖਜ਼ਾਨਾ ਦੱਬਿਆ ਹੋਇਆ ਨਹੀਂ, ਸੋਨਾ ਨਹੀਂ ਸੀ, ਬਲਕਿ ਸਾਡੀ ਮਿਹਨਤ ਅਤੇ ਇਸ ਜ਼ਮੀਨ ਦੀ ਉਪਜਾਊ ਸ਼ਕਤੀ ਸੀ। ਬਜ਼ੁਰਗ ਨੇ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਅਤੇ ਕਿਹਾ, ਬਿਲਕੁਲ ਸਹੀ ਬੱਚਿਓ, ਤੁਸੀਂ ਜਦੋਂ ਤੁਹਾਡੇ ਪਿਤਾ ਜੀ ਇਹ ਗੱਲ ਕਹਿ ਰਹੇ ਸੀ ਤਾਂ ਤੁਹਾਨੂੰ ਬੁਰਾ ਲੱਗਿਆ ਹੋਣਾ ਕਿ ਬੁੱਢਾ ਤੁਹਾਨੂੰ ਕਿਸੇ ਕੰਮ 'ਤੇ ਲਾ ਰਿਹਾ ਹੈ, ਪਰ ਅੱਜ ਨਤੀਜ਼ਾ ਦੇਖੋ। ਇਸ ਲਈ ਕਹਿੰਦੇ ਨੇ ਕਿ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਬੱਚਿਆਂ ਨੂੰ ਜਾਂ ਸਿਆਣੇ ਲੋਕਾਂ ਨੂੰ, ਬੱਚਿਆਂ ਦੇ ਵੱਲੋਂ ਸਿਆਣੇ ਲੋਕਾਂ ਨੂੰ ਕਈਆਂ ਗੱਲਾਂ ਕਈ ਵਾਰ ਸਾਨੂੰ ਉਪਦੇਸ਼ ਜਾਂ ਬੋਝ ਲੱਗਦੀਆਂ ਨੇ, ਪਰ ਅੱਜ ਜੇ ਅਸੀਂ ਉਹਨਾਂ ਦੇ ਦੱਸੇ ਰਾਹ 'ਤੇ ਚੱਲੀਏ ਤਾਂ ਭਵਿੱਖ ਦੇ ਵਿੱਚ ਉਹਨਾਂ ਦਾ ਨਤੀਜ਼ਾ ਸਾਡੇ ਲਈ ਬਹੁਤ ਸੁਖਦਾਈ ਅਤੇ ਸਫਲਤਾ ਦੇਣ ਵਾਲਾ ਹੁੰਦਾ। ਸੋ ਬਿਲਕੁਲ ਅਜਿਹੀਆਂ ਗੱਲਾਂ ਅਕਸਰ ਜਦੋਂ ਹੁੰਦੀਆਂ ਨੇ ਸਾਡੀ ਲਾਈਫ ਦੇ ਵਿੱਚ, ਸਾਡੇ ਜ਼ਿੰਦਗੀ ਦੇ ਬਹੁਤ ਸਾਰੇ ਸ਼ੰਕੇ ਜਿਹੜੇ ਹਨ ਉਹ ਖਤਮ ਹੋ ਜਾਂਦੇ ਨੇ, ਤਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਸਾਡੀ ਲਾਈਫ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਅਸੀਂ ਬਹੁਤ ਜ਼ਿਆਦਾ ਪ੍ਰਫੁੱਲਿਤ ਮਹਿਸੂਸ ਕਰਦੇ ਹਾਂ, ਕਿਉਂਕਿ ਜਦੋਂ ਸਾਡੇ ਕੋਲ ਉਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਅਸੀਂ ਸੋਚਦੇ ਹਾਂ ਕਿ ਉਸਦੀ ਕੀਮਤ ਕੀ ਹੋਵੇਗੀ, ਪਰ ਜਦੋਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਤਾਂ ਕਈ ਵਾਰ ਅਸੀਂ ਉਹਨਾਂ ਚੀਜ਼ਾਂ ਦੀ ਕਦਰ ਕਰਨੀ ਭੁੱਲ ਜਾਂਦੇ ਹਾਂ। ਇਹ ਚੀਜ਼ ਕਦੀ ਨਹੀਂ ਕਰਨੀ ਚਾਹੀਦੀ। ਅਤੇ ਬਿਲਕੁਲ FM 102.6 MHz ਦੇ ਉੱਤੇ ਇਹ ਤੁਹਾਨੂੰ ਦੱਸਣ ਦਾ ਮਕਸਦ ਜ਼ਰੂਰ ਹੁੰਦਾ ਕਿ ਬਜ਼ੁਰਗਾਂ ਦੀ ਜਦੋਂ ਗੱਲ ਕਰਦੇ ਹਾਂ ਜਾਂ ਫਿਰ ਜਦੋਂ ਅਸੀਂ ਕਿਸੇ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਦੱਸਣਾ, ਤੁਹਾਡਾ ਐਂਟਰਟੇਨ ਕਰਨਾ, ਇਹ ਸਾਡਾ ਮਕਸਦ ਹੋ ਜਾਂਦਾ। FM 102.7 MHz ਦੇ ਉੱਤੇ ਬਿਲਕੁਲ ਅਗਲੀ ਇਨਫੋਰਮੇਸ਼ਨਸ ਨਹੀਂ ਹੋਣਗੀਆਂ, ਕਿਉਂਕਿ ਇਸ ਪ੍ਰੋਗਰਾਮ ਦੀ ਆਖਰੀ ਇਨਫੋਰਮੇਸ਼ਨ ਸੀ, ਹੁਣ ਆਖਰੀ ਗੀਤ ਹੋਵੇਗਾ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM 102.7 MHz ਦੇ ਉੱਤੇ, ਕਿਉਂਕਿ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਵੀ ਜਲਦ ਲੈ ਕੇ ਹਾਜ਼ਰ ਹੋਵੇਗਾ, ਪਰ ਗਾਣੇ ਦੇ ਉਸ ਪਾਰ ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ।

ਬਠਿੰਡਾ ਡੱਬ ਵਾਲੀ ਕੌਮੀ ਸ਼ਾਰਸ਼ਾਹ 'ਤੇ ਅੱਜ ਸਵੇਰੇ ਸੜਕ ਹਾਦਸੇ ਵਿੱਚ ਰਾਜਸਥਾਨ 'ਤੇ 4 ਸ਼ਰਧਾਲੂਆਂ ਦੀ ਮੌਤ, 8 ਮਾਮੂਲੀ ਜ਼ਖਮੀ ਮਰਨ ਵਾਲਿਆਂ ਦੇ ਵਿੱਚ 2 ਜੋੜੇ ਸ਼ਾਮਲ ਨੇ। ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦੇ ਯੈਲੋ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੀ ਕ੍ਰਿਕਟ ਦੇ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਇੰਗਲੈਂਡ ਦੇ ਵਿੱਚ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨਸ। ਹੁਣ ਤੁਸੀਂ ਸੁਣੋਗੇ FM 102.7 ਮੈਗਾਹਰਟਜ਼ ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ ਅਗਲਾ ਪ੍ਰੋਗਰਾਮ।

ਅੱਜ ਇੰਗਲੈਂਡ ਦੇ ਵਿੱਚ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨਸ। ਹੁਣ ਤੁਸੀਂ ਸੁਣੋਗੇ FM ਬੈਂਡ 102.7 ਮੈਗਾਹਰਟਜ਼ ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ ਅਗਲਾ ਪ੍ਰੋਗਰਾਮ।

ਬਿਲਕੁਲ ਜੀ, FM 102.7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ, ਅਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਪਰਵਿੰਦਰ ਜੀ, ਸੁਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ, ਜਬ ਤੱਕ ਰਹੇ ਤਨ ਮੇ ਜੀਆ ਯੇ ਵਾਦਾ ਰਹਾ ਸਾਥੀਆ, ਹਮ ਤੁਮਹਾਰੇ ਲੀਏ ਤੁਮ ਹਮਾਰੇ ਲੀਏ। ਫਿਲਮ ਸਮਾਧੀ, ਆਸ਼ਾ ਭੋਸਲੇ, ਨਾਈ ਵਾਲਾ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਸੇ ਵੇਦ ਮਿੱਡਾ ਜੀ, ਅਲਕਾ ਮਿੱਡਾ ਜੀ, ਦਿਲ ਸੇ ਧੰਨਵਾਦ, ਆਪਕਾ ਬਹੁਤ ਬਹੁਤ ਧੰਨਵਾਦ ਜੀ। ਔਰ ਇਸ ਤੋਂ ਇਲਾਵਾ ਕਹਿ ਰਹੇ ਨੇ ਕਿ ਜਨਕਪੁਰੀ, ਸਹਾਰਨਪੁਰ ਸੇ ਜੋਨ ਡਿਕੈਸਟਰ ਜੀ, ਰੋਜ਼ੀ ਡਿਕੈਸਟਰ ਜੀ, ਪਾਲ ਡਿਕੈਸਟਰ ਜੀ, ਵਿਲਿਸ ਡਿਕੈਸਟਰੋ ਜੀ ਕਹਿ ਰਹੇ ਨੇ ਜੀ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ, ਅਤੇ ਬਿਲਕੁਲ ਅਸੀਂ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰ ਲੈਂਦੇ ਹਾਂ ਜੀ। ਔਰ ਆਦਰਣੀਯ ਪ੍ਰਸਾਰਕ ਜੀ ਕਹਿ ਰਹੇ ਨੇ ਨਮਸਕਾਰ, ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ, ਤਹਿ ਦਿਲ ਸੇ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ ਜੀ, ਗੁਲਾਬ ਸਾਬਰ ਰਾਹੀ ਜੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਸੇ ਸੁਆਈਏ, ਇਨਕੋ ਹਮ ਇਸੀ ਗੀਤ ਮੇ ਸ਼ਾਮਿਲ ਕਰ ਲੇਤੇ ਹੈ ਜੀ। FM 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਇਸ ਤੋਂ ਇਲਾਵਾ ਇੱਕ ਹੋਰ ਸਾਨੂੰ ਫਰਮਾਇਸ਼ ਪਹੁੰਚੀ ਹੈ, ਕਹਿ ਰਹੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਜੀ, ਕੀ ਹਾਲ ਚਾਲ ਭਾਅ ਜੀ, ਚੱਕ 14 PA PSB, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ, ਕਰਨ ਸਿੰਘ, ਹਰਦੀਪ, ਮਨਰਾਜ, ਵਿਰਕ ਬੋਲਦੇ ਆ ਜੀ, ਸਤਿ ਸ਼੍ਰੀ ਅਕਾਲ ਜੀ। ਕੋਈ ਵੀ ਗੀਤ 'ਚ ਸ਼ਾਮਿਲ ਕਰ ਲਓ, ਤਾਂ ਬਿਲਕੁਲ ਅਸੀਂ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰ ਲੈਂਦੇ ਜੀ। FM 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

0: ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜੀ ਐਫ ਐਮ ਐਂਡ 102.7 ਮੈਗਾਹਰਟਸ ਜਲੰਧਰ ਦਾ ਰਹੀ ਉਹ ਚੈਨਲ ਤੁਸੀਂ ਟਿਊਨ ਕੀਤਾ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਅਤੇ ਜਿਨ੍ਹਾਂ ਨੇ ਅਜੇ ਤੱਕ ਫਰਮਾਇਸ਼ ਨਹੀਂ ਭੇਜੀ ਹੈ ਪ੍ਰੋਗਰਾਮ ਸੁਣ ਰਿਹਾ ਜੀ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਜੀ ਅਤੇ ਜਿਨ੍ਹਾਂ ਨੂੰ ਫਰਮਾਇਸ਼ ਭੇਜਣੀ ਹੈ ਜੀ ਉਹਨਾਂ ਨੇ ਕੀ ਕਰਨਾ ਜੀ 9855101027 ਦੇ ਉੱਤੇ ਵਟਸਐਪ ਦੇ ਜ਼ਰੀਏ ਸਾਨੂੰ ਫਰਮਾਇਸ਼ ਭੇਜਣੀ ਹੈ ਫਿਲਮ ਦਾ ਨਾਮ ਲਿਖਣਾ ਫਿਲਮ ਦਾ ਗੀਤ ਲਿਖਣਾ ਅਤੇ ਕਿੱਥੋਂ ਤੁਸੀਂ ਫਰਮਾਇਸ਼ ਭੇਜ ਰਹੇ ਹੋ ਅਤੇ ਆਪਣਾ ਨਾਮ ਮੈਨਸ਼ਨ ਕਰਨਾ ਜ਼ਰੂਰੀ ਹੈ ਜੀ ਨਾਮ ਮੈਨਸ਼ਨ ਕਰਨਾ ਨਾ ਭੁੱਲਣਾ ਅਤੇ ਜਿਵੇਂ ਕਿ ਸਾਨੂੰ ਅਗਲੀ ਫਰਮਾਇਸ਼ ਪਹੁੰਚੀ ਹੈ ਕਹਿ ਰਹੇ ਨੇ ਜੀ ਬਾਬੂ ਸਮਝੋ ਇਸ਼ਾਰੇ ਫਿਲਮ ਚਲਤੀ ਕਾ ਨਾਮ ਗਾੜੀ ਸਿੰਗਰ ਮੰਨਾ ਡੇ ਔਰ ਕਿਸ਼ੋਰ ਕੁਮਾਰ ਪਲੀਜ਼ ਪਲੇ ਦਿਸ ਸੌਂਗ ਸਾਨੂੰ ਦੀਪਕ ਸ਼ਰਮਾ ਜੀ ਨੇ ਫਰਮਾਇਸ਼ ਭੇਜੀ ਹੈ ਸੁਆਓ ਉਹਨਾਂ ਦੀ ਫਰਮਾਇਸ਼ ਦਾ ਇਹਤਰਾਮ ਕਰਦੇ ਹਾਂ ਜੀ ਅਤੇ ਜਿਨ੍ਹਾਂ ਨੇ ਫਰਮਾਇਸ਼ ਨਹੀਂ ਭੇਜੀ ਹੈ ਜੀ ਉਹਨਾਂ ਨੂੰ ਰਿਕੁਐਸਟ ਹੈ ਜੀ ਫਰਮਾਇਸ਼ ਜ਼ਰੂਰ ਭੇਜੋ ਜੀ
1: ਬਾਜੂ ਬਾਬੂ

ਵਾਹ ਵਾਹ, ਕਿਆ ਬਾਤ ਹੈ, ਬਹੁਤ ਪਿਆਰੀ ਫਰਮਾਇਸ਼ ਭੇਜੀ ਸੀ ਸਾਡੇ ਦੀਪਕ ਸ਼ਰਮਾ ਜੀ ਨੇ, ਐਂਡ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਹੁਣ ਪਹੁੰਚੀ ਹੈ, ਕਹਿ ਰਹੇ ਨੇ ਗੁੱਡ ਈਵਨਿੰਗ ਪਰਵਿੰਦਰ ਵੀਰ ਜੀ, ਬਹੁਤ ਬਹੁਤ ਗੁੱਡ ਈਵਨਿੰਗ ਜੀ, ਕਿਵੇਂ ਹੋ ਜੀ? ਬਹੁਤ ਵਧੀਆ ਸੋਨੂ, ਰਵੀਰਾਜ, ਗੁਲਸ਼ਨ, ਲੱਕੀ ਜਲੰਧਰ ਸਿਟੀ ਤੋਂ, ਮੂਵੀ ਥਾਣੇਦਾਰ, ਟਰੈਕ ਤੰਮਾ ਤੰਮਾ ਲੋਗੇ, ਸੋ ਆਓ ਇਹਨਾਂ ਦੀ ਫਰਮਾਇਸ਼ ਪਲੇ ਕਰਦੇ ਨੇ ਜੀ, FM ਐਂਡ 102.7 ਮੈਗਾਹਰਟਜ਼ ਦੇ ਉੱਤੇ ਸਾਡਾ ਕੰਮ ਹੀ ਹੈ ਜੀ।

ਸ਼ੇਰੀਆ 7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜਿਹਦੇ ਦਿਲ ਚਾਹਤ ਹੈ, ਅਤੇ ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੀ ਹੈ, ਕਹਿੰਦਾ ਨੇ ਫਿਲਮ ਆਖਰੀ ਖਤ ਤੋਂ ਸਵਰ ਲਤਾ ਮੰਗੇਸ਼ਕਰ ਜੀ ਔਰ ਗੀਤ ਬਹਾਰੋ ਮੇਰਾ ਜੀਵਨ ਵੀ ਸੰਵਾਰੋ, MLB ਰੋਡ ਗਵਾਲੀਅਰ ਸੇ ਸੁਰੇਸ਼ ਖੁਰਾਨਾ ਪੱਪੀ ਜੀ, ਕਿਰਨ ਖੁਰਾਨਾ ਜੀ, ਲਵਿਆ ਆਰਵ ਖੁਰਾਨਾ ਔਰ SK ਪੱਪੀ ਜੀ, ਸੋ ਆਈ ਇਨ ਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜਨਾਬ।

FM 102.7 MHz ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜਿਹਦੇ ਚਾਹਤਾ ਹੈ ਅਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਛੋਟੀ ਸੀ ਕਹਾਣੀ ਬਾਰਿਸ਼ੋ ਕੇ ਪਾਣੀ ਫਿਲਮ, ਇਜਾਜ਼ਤ, ਆਵਾਜ਼ ਆਸ਼ਾ ਭੋਸਲੇ ਜੀ, ਔਰ ਜਿਨ੍ਹਾਂ ਨੇ ਫਰਮਾਇਸ਼ ਭੇਜੀ ਉਹ ਕਹਿ ਰਹੇ ਨੇ, ਉਹਨਾਂ ਦਾ ਨਾਮ ਹੈ ਜੀ ਪਵਨ ਲਿੰਬਾ ਜੀ, ਅਮਰਪੁਰਾ ਫਾਜ਼ਿਲਕਾ ਸੀ। ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਜੀ FM 102.7 MHz ਪੇ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਅਤੇ ਐਫਮੈਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ। ਅਗਲੀ ਫਰਮਾਇਸ਼ ਕਹਿ ਰਹੇ ਨੇ ਹਾਰਦਿਕ ਮਨੰਦਰ ਨਮਸਕਾਰ ਜੀ ਆਪਕੀ ਮੁਹੱਬਤ ਕੇ ਸਦਕੇ ਰੇਨਬੋ ਜਲੰਧਰ ਕੇ ਸ਼ੋਤਾਓਂ ਕੇ ਦਿਲੋਂ ਪੇ ਰਾਜ਼ ਕਰ ਰਹਾ ਹੈ। ਗੀਤ ਬਹੁਤ ਦੂਰ ਮੁਝੇ ਚਲੇ ਜਾਣਾ ਹੈ, ਸਵਰ ਕਿਸ਼ੋਰ ਲਤਾ ਜੀ, ਫਿਲਮ ਹੀਰਾ ਪੰਨਾ, ਚੰਡੀਗੜ੍ਹ ਸਤੀਸ਼ ਅਨੇਜਾ ਜੀ, ਬਿਮਲਾ ਅਨੇਜਾ ਜੀ, ਧੰਨਵਾਦ ਸੇ ਪਰਵਿੰਦਰ ਵੀਰ ਜੀ। ਆ ਚੰਡੀਗੜ੍ਹ ਵਾਲਿਆਂ ਦੀ ਉਂਗਲੀ ਕਿਉਂ ਛੱਡਦੀ ਜੇ ਨਹੀਂ ਛੱਡੀ ਜੀ, ਸਟੂਡੀਓ ਦੇ ਬਾਹਰ ਖੜ੍ਹੇ ਤੇ ਬਿਲਕੁਲ ਤੁਹਾਡੀ ਫਰਮਾਇਸ਼ ਪਲੇ ਕਰ ਰਹੇ ਹਾਂ ਜੀ ਐਫ ਐਮ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਜੀ, ਚੱਕ ਤੇ ਫਟੇ ਜਨਾਬ।

FM 102.7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤ ਹੈ ਅਤੇ ਅਗਲੀ ਫਰਮਾਇਸ਼ ਕਹਿ ਰਹੇ ਨੇ ਨਮਸਕਾਰ ਫਿਲਮ ਮਹਿਬੂਬਾ ਪਰਬਤ ਕੇ ਪੀਛੇ ਚੰਬੇ ਕਾ ਗਾਓਂ ਫਰਮਾਇਸ਼ ਕਰਤਾ ਪੇੜ ਗੋਬਿੰਦ ਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਰਾਜੂ ਟੁਟੇਜਾ ਜੀ ਖੁਸ਼ਦਿਲ ਉਰਮਿਲਾ ਟੁਟੇਜਾ ਗੁੱਡੂ ਜੀਨੂ ਮਨੂ ਸ਼ਿਵ ਸੇਠੀ ਕਰਨਪੁਰੀ ਸਮਾਇਲ ਟੁਟੇਜਾ ਜੀ ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰਦੇ ਤੇ FM 102.7 ਮੈਗਾਹਰਟਜ਼ ਪੇ ਮੈਂ ਆਪਕਾ ਮਿੱਤਰ RJ ਪਰਵਿੰਦਰ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ।

0: सुन सकोगे आकाशवाणी जलंधर दे एफएम रेनबो चैनल तो 102.7 मेगाहर्ट्ज़ दे।
1: ਐਫਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਅਤੇ ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੀ ਹੈ ਕਹਿ ਰਹੇ ਨੇ ਆਦਰਣੀ ਪ੍ਰਸਾਰਕ ਜੀ ਨਮਸਕਾਰ ਫਿਲਮ ਦਿਲਵਾਲੇ ਗਾਇਕ ਕੁਮਾਰ ਸਾਨੂ ਜੀ ਬੋਲ ਕਿਤਨਾ ਹਸੀਨ ਚਿਹਰਾ ਫਰਮਾਇਸ਼ ਜੈ ਜਨੇਂਦਰ ਸ਼੍ਰੋਤਾ ਸੰਘ ਪ੍ਰਭਣੀ ਜੀ ਮਹਾਰਾਸ਼ਟਰ ਸੇ ਰੁਪੇਸ਼ ਸੰਘਈ ਜੀ ਪ੍ਰਗਨੇਸ਼ ਸੰਘਈ ਜੀ ਪ੍ਰਿਤੇਸ਼ ਸੰਘਈ ਜੀ ਔਰ ਪੂਰਾ ਸੰਘਈ ਪਰਿਵਾਰ ਆਪਕੋ ਬਹੁਤ ਬਹੁਤ ਸ਼ੁਕਰੀਆ ਜੀ ਸੁਆਈਏ ਆਪਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਕੇ ਰੇਨਬੋ ਚੈਨਲ ਪੇ।

ਗੁਗਲ ਜੀ FM 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਅਤੇ ਫਰਮਾਇਸ਼ ਅਗਲੀ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਗਾਣੇ ਕੇ ਬੋਲ ਛਲਕਾਏ ਜਾਮ ਆਈਏ ਆਪਕੀ ਆਂਖੋਂ ਕੇ ਨਾਮ ਫਿਲਮ ਮੇਰੇ ਹਮਦਾ ਮੇਰੇ ਦੋਸਤ ਚੌਟਾਲਾ ਹਰਿਆਣਾ ਸੇ ਦਾਰਾ ਪੰਡਿਤ ਜੀ, ਸੰਜੇ ਸ਼ਰਮਾ ਜੀ, ਪ੍ਰਿਯੰਕਾ ਸ਼ਰਮਾ ਜੀ ਸੋ ਆਈਏ, ਇਨਕੀ ਫਰਮਾਇਸ਼ ਪਲੇਅ ਕਰ ਦਿੱਤੇ ਹੈ ਜੀ। ਔਰ ਜਿਨ੍ਹਾਂ ਨੇ ਅਭੀ ਤੱਕ ਫਰਮਾਇਸ਼ ਨਹੀਂ ਭੇਜੀ ਹੈ, ਪ੍ਰੋਗਰਾਮ ਕੋ ਕੁਛ ਹੀ ਸਮੇਂ ਰਹਿ ਗਿਆ ਜੀ, 9855101027 ਪਰ ਆਪਣੀ ਫਰਮਾਇਸ਼ ਜ਼ਰੂਰ ਭੇਜੀਏ।

FM 102.7 MHz ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਆਇਆ ਅਗਲੀ ਫਰਮਾਇਸ਼ ਕਹਿ ਰਹੇ ਨੇ ਇੱਕ ਨਜ਼ਰ ਪਤਾ ਪਤਾ ਬੂਟਾ ਬੂਟਾ ਹਾਲ ਸਵਰਗ ਮੁਹੰਮਦ ਸਵਰ ਜੋ ਹੈ ਮੁਹੰਮਦ ਰਫੀ ਜੀ ਔਰ ਲਤਾ ਮੰਗੇਸ਼ਕਰ ਜੀ ਕੀ ਆਵਾਜ਼ ਮੈਂ ਹਯਾਤ ਕਲੋਨੀ ਅਰਰੀਆ ਬਿਹਾਰ ਸੇ ਫੈਸਲ ਇਮਾਮ ਮੁਹੰਮਦ ਅਫਜ਼ਲ ਜੀ ਮੁਹੰਮਦ ਅਕਮਲ ਜੀ ਨਫੀਸਾ ਪ੍ਰਵੀਨ ਸਵਾਈ ਇਨਕੀ ਫਰਮਾਇਸ਼ ਪਲੇ ਕਰ ਦੇਤੇ ਹੈ ਜੀ FM 102.7 MHz ਆਕਾਸ਼ਵਾਣੀ ਜਲੰਧਰ ਕੇ ਰੇਨਬੋ ਚੈਨਲ ਪੇ।

ਬਿਲਕੁਲ ਜੀ, ਅਗਲੀ ਫਰਮਾਇਸ਼ ਆ ਔਰ ਲਾਸਟ ਫਰਮਾਇਸ਼ ਹੈ ਜੀ ਇਸ ਪ੍ਰੋਗਰਾਮ ਦੀ। ਕਹਿ ਰਹੇ ਨੇ ਕਿ ਸਨ ਆਫ ਸਰਦਾਰ ਬੋਲ ਰਾਣੀ ਤੋਂ ਮੈਂ ਰਾਜਾ, ਉੱਤਮ ਨਗਰ ਦਿੱਲੀ ਸੇ ਕਮਲਾ ਰਾਣੀ ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ ਜੀ, ਭਾਨੂ ਪ੍ਰਕਾਸ਼ ਸੀ। ਸੋ ਆਈਏ, ਜਿਨਕੀ ਫਰਮਾਇਸ਼ ਅੱਜ ਨਹੀਂ ਪੂਰੀ ਹੋਈ ਹੈ ਬਿਲਕੁਲ, ਉਹਨਾਂ ਨੇ ਨਾਰਾਜ਼ ਨਹੀਂ ਹੋਣਾ ਹੈ। ਔਰ ਉਹਨਾਂ ਨੇ ਕਿਆ ਕਰਨਾ ਹੈ, ਕੱਲ੍ਹ ਤੱਕ ਵੇਟ ਕਰਨਾ ਹੈ, ਕੱਲ੍ਹ ਇਸੀ ਪ੍ਰੋਗਰਾਮ ਮੇ ਇਸੀ ਸਮੇਂ 9-10 ਕੇ ਬੀਚ ਮੇ ਆਪਣੀ ਫਰਮਾਇਸ਼ ਭੇਜਣੀ ਹੈ ਔਰ ਆਪਕੀ ਫਰਮਾਇਸ਼ ਹਮਾਰੇ ਆਰਜੇ ਪੂਰੀ ਕਰੇਂਗੇ। ਸੋ ਆਈਏ, ਆਪਕੀ ਫਰਮਾਇਸ਼ ਪਲੇ ਕਰ ਦੇਤੇ ਹੈਂ, ਲਾਸਟ ਫਰਮਾਇਸ਼ ਅੱਜ ਕੇ ਇਸ ਪ੍ਰੋਗਰਾਮ ਕੀ।

दिल गिरफ्तार ही सही, बज्म सजा ली जाए। दिल गिरफ्तार ही सही।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਨਮਸਕਾਰ, ਤੁਸੀਂ ਸੁਣ ਰਹੇ ਸੀ 102.7 FM ਰੇਨਬੋ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਹੋਵੇਗੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ। ਸਾਡੇ ਆਰਜੀਜ਼ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ, ਸ਼ੁਭ ਰਾਤਰੀ, ਜੈ ਹਿੰਦ।